ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਵੀਰਵਾਰ ਸ਼ਕ ਸੰਵਤ 1948 ਦੇ ਹਾੜ ਮਹੀਨੇ ਦੀ 17 ਤਰੀਕ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 9 ਤਰੀਕ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:58 ਤੇ 40 ਸਕਿੰਟ ਦਾ ਹੈ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਤੇ ਸਾਡੀ ਅੱਜ ਦੀ ਇਸ ਸਭਾ ਦੇ ਤਹਿਤ ਤਮਾਮ ਸਰੋਤਿਆਂ ਦਾ ਸਵਾਗਤ ਹੈ।

0: Murray becoming the country's 98th Grandmaster after clinching his final GM Norm at the 2026 Pune International Grandmaster Round Robin. Needing a win in the final round, Ashwath defeated USA's FM Kannan Vaidyanathan with the black pieces to complete the Grandmaster title requirements. He finished the tournament with 7 points from 9 rounds, recording 6 wins, 2 draws and 1 loss to secure second place. In men's cricket, India will face England in the 4T20 International of the Five-Match Series at the County Ground in Bristol tonight. The match will begin at 10 p.m. Indian time. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:10 ਦਾ ਹੈ ਤੇ ਹੁਣ ਰੂਪਰੇਖਾ ਦੇ ਤਹਿਤ ਨਜ਼ਰ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰੇ 7 ਦਾ ਸਮਾਂ ਹੋਵੇਗਾ ਪ੍ਰੋਗਰਾਮ ਸਜਰੀ ਸਵੇਰ ਦਾ, ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਸ਼ੁਰਲੀਆਂ। ਸਵੇਰੇ 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਸੋਫੀਆਨਾ ਸੰਗੀਤ ਦਾ। ਸਵੇਰੇ 9 ਤੋਂ ਲੈ ਕੇ 10 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਰਹੇਗਾ। ਸਵੇਰੇ 10 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੀਤ ਪਿਟਾਰਾ, ਤੇ ਅੱਜ ਦਾ ਇਹ ਪ੍ਰੋਗਰਾਮ ਹੋਵੇਗਾ ਸਦਾਬਹਾਰ ਹਿੰਦੀ ਫਿਲਮੀ ਗੀਤਾਂ ਤੇ ਆਧਾਰਿਤ। ਦੁਪਹਿਰ 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੋਂ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਦਾ। ਦੁਪਹਿਰ 12 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ ਦੁਪਹਿਰ 12:10 ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ, ਤੇ ਦੁਪਹਿਰ ਦੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਦੀਪਾ ਛਾਬੜਾ। ਦੁਪਹਿਰ 12:30 ਦਾ ਸਮਾਂ ਰਹੇਗਾ ਪ੍ਰੋਗਰਾਮ ਘਰ ਪਰਿਵਾਰ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਪ੍ਰੋਗਰਾਮ ਦੇ ਤਹਿਤ ਮਹਿਮਾਨ ਹੋਣਗੇ ਮਿਸਟਰ ਰਤਨ ਸਿੰਗਲਾ ਤੇ ਮਿਸਿਸ ਕਿਰਨ ਸਿੰਗਲਾ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਸਤਪਾਲ ਬਰਾੜ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਦੁਪਹਿਰ 1:10 ਤੇ ਪ੍ਰਦੇਸ਼ਿਕ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਦੁਪਹਿਰ 1:15 ਤੇ ਹੋਵੇਗਾ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਟੈਲੀਫੋਨ ਮਿਲਾਓ ਜੀ। ਦੁਪਹਿਰ 2 ਹੋਵੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੇਲੀ ਦੁਪਹਿਰ, ਤੇ ਅੱਜ ਦਾ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਗੀਤ। ਦੁਪਹਿਰ 3 ਤੋਂ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸ਼ਾਮ 5 ਹੋਵੇਗਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਖੁੰਡ ਚਰਚਾ, ਜਿਸ ਦਾ ਤੁਸੀਂ ਭਾਗ 386 ਸੁਣੋਗੇ, ਤੇ ਵਿਸ਼ਾ ਰਹੇਗਾ ਕਿਸਾਨਾਂ ਦਾ ਵਾਤਾਵਰਣ ਨਾਲ ਸੰਬੰਧ। ਸ਼ਾਮ 5:30 ਹੋਵੇਗਾ ਪ੍ਰੋਗਰਾਮ ਗੱਲਾਂ ਚੋਂ ਗੱਲ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਹੈਲੋ ਡਾਕਟਰ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ, ਤੇ ਪ੍ਰੋਗਰਾਮ ਦੇ ਤਹਿਤ ਵਿਸ਼ਾ ਰਹੇਗਾ ਗੋਡਿਆਂ ਦੇ ਦਰਦ ਨੂੰ ਖਤਮ ਕਰਨ ਅਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਆਧੁਨਿਕ ਅਤੇ ਬਦਲਦਾ ਸੰਕਲਪ, ਇਲਾਜ ਤੇ ਵਿਧੀ।

ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਾਡੇ ਮਾਹਿਰ ਡਾਕਟਰ ਬਲਵਿੰਦਰ ਸਿੰਘ, ਸੀਨੀਅਰ ਫਿਜ਼ੀਓਥੈਰੇਪਿਸਟ, ਸਿਵਲ ਹਸਪੀਟਲ, ਬਠਿੰਡਾ। ਸ਼ਾਮ 6 ਵਜ ਕੇ 20 ਮਿੰਟ ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਵਜੇ ਹੋਵੇਗਾ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਣੀ। ਰਾਤ 7 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜੋ ਕਿ ਜਾਰੀ ਰਹੇਗਾ ਰਾਤ ਦੇ 8 ਵਜੇ ਤੱਕ। ਤੇ ਪ੍ਰੋਗਰਾਮ ਦੇ ਦਰਮਿਆਨ 7:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਰਾਤ 8 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1324 ਸੁਣੋਗੇ। ਰਾਤ 8:30 ਵਜੇ ਸਮਾਂ ਰਹੇਗਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। ਰਾਤ 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9 ਵਜੇ ਹੋਵੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ।

ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9 ਵਜੇ ਹੋਵੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਰਾਤ 9:15 ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜੋ ਕਿ ਜਾਰੀ ਰਹਿਣਗੇ ਰਾਤ ਦੇ 11 ਵਜੇ ਤੱਕ। ਤੇ ਰਾਤ ਦੇ 11 ਵਜੇ ਹੋਵੇਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 MHz ਤੇ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:12 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਕਿਵੇਂ ਭੋਲੇ ਚੁੱਪ ਕਰਕੇ ਬੈਠਾ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
1: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ। ਤਾਂ ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
3: ਫਸਿਆ?
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:10 ਦਾ ਤੇ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ ਤੇ ਤੁਹਾਡੇ ਇਸ ਸਫ਼ਰ ਦੀ ਮੈਂ ਹਮ ਸਫ਼ਰ ਸੀਮਾ ਕਟਾਰੀਆ ਜੀ। ਹੁਣ ਪ੍ਰੋਗਰਾਮ ਦੇ ਤਹਿਤ ਗੱਲ ਕਰਦੇ ਹਾਂ ਕਿ ਜਿਹੜੇ ਵੱਖੋ ਵੱਖਰੇ ਰੰਗ ਹੁੰਦੇ ਨੇ ਉਹ ਸਾਡੇ ਸਭ ਦੇ ਹੀ ਜੀਵਨ ਦੇ ਵਿੱਚ ਜਿਹੜੀ ਖਾਸ ਮਹੱਤਤਾ ਰੱਖਦੇ ਨੇ। ਇਸੇ ਤਰ੍ਹਾਂ ਹਰੇਕ ਰੰਗ ਦੀ ਆਪਣੀ ਆਪਣੀ ਮਹੱਤਤਾ ਹੁੰਦੀ ਹੈ ਤੇ ਉਸ ਜੇ ਤਹਿਤ ਅਸੀਂ ਗੱਲ ਕਰੀਏ ਲਾਲ ਰੰਗ ਦੀ ਤਾਂ ਲਾਲ ਰੰਗ ਕਹਿੰਦੇ ਨੇ ਕਿ ਭੁੱਖ ਨੂੰ ਵਧਾਉਂਦਾ ਹੈ ਤੇ ਇਸੇ ਕਰਕੇ ਜਿਸ ਤਰ੍ਹਾਂ ਅਸੀਂ ਕਿਸੇ ਵੀ ਹੋਟਲ ਰੈਸਟੋਰੈਂਟ 'ਚ ਜਾਂਦੇ ਹਾਂ ਤੇ ਜ਼ਿਆਦਾਤਰ ਜਿਹੜਾ ਲਾਲ ਰੰਗ ਦੇ ਟੇਬਲ ਜਾਂ ਚੇਅਰਸ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨੀਲਾ ਰੰਗ ਹੁੰਦਾ ਹੈ ਜਿਹੜਾ ਉਹ ਬਹੁਤ ਸ਼ਾਂਤੀ ਦਿੰਦਾ ਹੈ ਯਾਨੀ ਕਿ ਸਾਡੀ ਅੱਖਾਂ ਨੂੰ ਠੰਡਕ ਦਿੰਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਤੁਹਾਡੇ ਆਲੇ ਦੁਆਲੇ ਨੀਲੇ ਰੰਗ ਦਾ ਹਲਕਾ ਫੁਲਕਾ ਜੇ ਜਿਵੇਂ ਕਿ ਕਮਰੇ ਦਾ ਲੇਆਊਟ ਹੋਵੇ ਤਾਂ ਸ਼ਾਇਦ ਉਹ ਕਿਤੇ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਯਾਨੀ ਘਟਾਉਂਦਾ ਹੈ। ਇਸੇ ਤਰ੍ਹਾਂ ਪੀਲਾ ਰੰਗ ਸਭ ਤੋਂ ਪਹਿਲਾਂ ਅੱਖ ਦੇਖਦੀ ਹੈ ਤੇ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਿਹੜੇ ਸਾਡੇ ਸਕੂਲਸ ਨੇ ਸਕੂਲਾਂ ਦੇ ਵਿੱਚ ਜਿੰਨੀਆਂ ਵੈਨਸ ਹੁੰਦੀਆਂ ਨੇ ਉਹ ਜ਼ਿਆਦਾਤਰ ਪੀਲੇ ਰੰਗ ਦੀਆਂ ਹੀ ਹੁੰਦੀਆਂ ਨੇ ਕਿਉਂਕਿ ਸਕੂਲੀ ਵੈਨਸ ਮੰਨਿਆ ਜਾਂਦਾ ਹੈ ਕਿ ਦੂਰੋਂ ਹੀ ਆਉਂਦੀਆਂ ਦਿਖ ਜਾਂਦੀਆਂ ਨੇ ਤੇ ਇਹੀ ਸੋਚ ਕੇ ਇਹਨਾਂ ਵੈਨਸ ਦਾ ਰੰਗ ਰੱਖਿਆ ਜਾਂਦਾ ਹੈ ਤਾਂ ਕਿ ਕਿਸੇ ਵੀ ਹਾਨੀ ਦੁਰਘਟਨਾ ਤੋਂ ਬਚਿਆ ਜਾ ਸਕੇ। ਤੇ ਇਸੇ ਤਰ੍ਹਾਂ ਜਿਹੜਾ ਗੁਲਾਬੀ ਰੰਗ ਹੁੰਦਾ ਹੈ ਕਹਿੰਦੇ ਨੇ ਗੁਲਾਬੀ ਰੰਗ ਹੈ ਜਿਹੜਾ ਤੁਹਾਡਾ ਗੁੱਸਾ ਵੀ ਘਟਾਉਂਦਾ ਹੈ। ਤੇ ਜੇ ਗੱਲ ਕਰੀਏ ਤਾਂ ਜਿਹੜੇ ਨੀਲੇ ਰੰਗ ਦੀ ਅਸੀਂ ਗੱਲ ਕਰ ਰਹੇ ਸੀ ਤਾਂ ਮੱਛਰ ਵੀ ਹੈ ਸ਼ਾਇਦ ਉਹ ਨੀਲੇ ਰੰਗ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਨੇ। ਤੇ ਕਾਲੇ ਰੰਗ ਦੀ ਗੱਲ ਕਰੀਏ ਤਾਂ ਕਾਲਾ ਰੰਗ ਹੈ ਜਿਹੜਾ ਗਰਮੀ ਨੂੰ ਜ਼ਿਆਦਾ ਸੋਖਦਾ ਹੈ, ਅਬਜ਼ੋਰਵ ਕਰਦਾ ਹੈ ਤੇ ਚਿੱਟਾ ਰੰਗ ਹੈ ਜਿਹੜਾ ਉਹ ਪ੍ਰਤੀਬਿੰਬਿਤ ਕਰਦਾ ਹੈ। ਤੇ ਇਸੇ ਕਰਕੇ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਅੱਜ ਕੱਲ੍ਹ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਗਰਮੀ ਵਾਲਾ ਚੱਲ ਰਿਹਾ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਜੇ ਗਰਮੀ ਦੇ ਵਿੱਚ ਹਲਕੇ ਰੰਗ ਦੇ ਜਿਹੜੇ ਕੱਪੜੇ ਪਾਉਣੇ ਚਾਹੀਦੇ ਨੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:17 ਤੇ 10 ਸਕਿੰਟਾਂ ਤੇ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ ਸਿਲਸਿਲਾ ਸ਼ੁਰਲੀਆਂ। ਸਰੋਤਿਆਂ ਨੂੰ ਦੱਸ ਦਈਏ ਕਿ ਭਾਗ ਲੈਣ ਵਾਲੇ ਕਲਾਕਾਰ ਨੇ ਬਬਲੀ ਦਾ ਕਿਰਦਾਰ ਅਦਾ ਕਰਨਗੇ ਮਮਤਾ ਅਰੋੜਾ ਤੇ ਡੋਲੀ ਦੀ ਭੂਮਿਕਾ ਦੇ ਵਿੱਚ ਨੇ ਸੀਮਾ ਮਹਿਰਾ। ਤੇ ਅੱਜ ਦਾ ਇਹ ਪ੍ਰੋਗਰਾਮ ਮੁੜ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਆਓ ਫਿਰ ਸੁਣਦੇ ਹਾਂ ਸਿਲਸਿਲਾ ਸ਼ੁਰਲੀਆਂ।
2: डॉली कारी है?
3: हाँ जी बबली, शेष में कारी है। आजो लंगे हो, जल्दी आजो अंदर।
2: आए हाय, बड़ी उत्सुकता नाल स्वागत हो रहा है। की गल है, इंतजार हो रहा सी लगदा मेरा।
3: बिल्कुल, मैं तुहानु देख लिया सी उत्ते खड़ी, तुसी कुछ लेके आए मेरे लिए, है ना? ओ हाथ च की है छोटे मेरे वास्ते।
2: अच्छा, स्वागत मेरा नहीं हो रहा सी, स्वागत मेरे हाथ च जेडी डब्बी पकड़ी है ਉਸਦਾ ਹੋ ਰਿਹਾ ਸੀਗਾ।
3: ਨਹੀਂ ਨਹੀਂ, ਦੋਨਾਂ ਦਾ ਹੋ ਰਿਹਾ ਸੀਗਾ, ਪਰ ਖੁਸ਼ੀ ਤਾਂ ਹੁੰਦੀ ਹੈ ਨਾ ਜਦੋਂ ਕੋਈ ਕਿਸੇ ਲਈ ਕੁਝ ਲੈ ਕੇ ਆਵੇ।
2: ਤੇ ਇਹ ਤੂੰ ਕਿਵੇਂ ਗੈਸ ਕੀਤਾ ਕਿ ਮੈਂ ਤੇਰੇ ਲਈ ਲੈ ਕੇ ਆ ਰਹੀ ਹਾਂ? ਹੋ ਸਕਦਾ ਤੈਨੂੰ ਮਿਲ ਕੇ ਮੈਂ ਅਗਾਂ ਬੀਬੋ ਘਰ ਜਾਣਾ ਹੋਵੇ ਤੇ ਇਹ ਚੀਜ਼ ਮੈਂ ਬੀਬੋ ਨੂੰ ਦੇਣੀ ਹੋਵੇ?
3: ਲੈ ਗੱਲ ਕੀ ਕਰਦੇ, ਕਿਸੇ ਮਰਜ਼ੀ ਵਾਸਤੇ ਲੈ ਕੇ ਆਏ ਹੋ, ਜਦੋਂ ਡੋਲੀ ਕੋਲ ਚੀਜ਼ ਪਹੁੰਚ ਗਈ ਤਾਂ ਫੇਰ ਅੱਗੇ ਨੀ ਪਹੁੰਚਦੀ।
2: ਅੱਛਾ ਚਲੋ, ਇਹ ਵੀ ਗੱਲ ਜਿਹੜੀ ਹੈ ਨਾ ਉਹ ਸਹੇਲੀਆਂ ਹੀ ਕਰ ਸਕਦੀਆਂ, ਕਿਉਂਕਿ ਹੱਕ ਨਾਲ ਅਸੀਂ ਉੱਥੇ ਹੀ ਮੰਗ ਸਕਦੇ ਹਾਂ ਜਿੱਥੇ ਆਪਾਂ ਨੂੰ ਲੱਗਦਾ ਕਿ ਇਹ ਸਾਡਾ ਕੋਈ ਆਪਣਾ ਹੈ।
3: ਬਿਲਕੁਲ, ਯੂ ਆਰ ਰਾਈਟ ਬਬਲੀ ਸਿਸ।
2: ਤੇ ਮੈਂ ਦੱਸਾਂ, ਮੈਂ ਡੱਬੀ ਵਿੱਚ ਤੇਰੇ ਵਾਸਤੇ ਕੀ ਲੈ ਕੇ ਆਈ ਹਾਂ?
3: ਹਾਂ ਹਾਂ ਦੱਸੋ, ਜਲਦੀ ਜਲਦੀ ਦੱਸੋ।
2: ਮੈਂ ਲੈ ਕੇ ਆਈ ਹਾਂ ਡੋਲੀ ਤੇਰੇ ਵਾਸਤੇ ਬੈਂਗਣ ਦਾ ਭਰਤਾ।
3: ਓ ਮਾਈ ਗੋਡ, ਤੁਹਾਨੂੰ ਪਤਾ ਮੈਨੂੰ ਭਰਤਾ ਕਿੰਨਾ ਪਸੰਦ ਹੈ?
2: ਪਤਾ ਹੈ, ਤਾਂ ਹੀ ਤਾਂ ਲੈ ਕੇ ਆਈ ਹਾਂ। ਜਦੋਂ ਮੈਂ ਬਣਾ ਰਹੀ ਸੀ ਨਾ, ਮੈਨੂੰ ਉਦੋਂ ਯਾਦ ਆ ਰਿਹਾ ਸੀ ਕਿ ਤੂੰ ਹਮੇਸ਼ਾ ਕਹਿੰਦੀ ਹੁੰਦੀ ਹੈ ਕਿ ਮੈਨੂੰ ਬੈਂਗਣ ਦਾ ਭੱਠਾ ਬਹੁਤ ਪਸੰਦ ਹੈ। ਮੈਂ ਸੋਚਿਆ ਲੈ ਬਈ, ਹੁਣ ਅੱਜ ਤਾਂ ਆਪਾਂ ਡੋਲੀ ਖੁਸ਼ਕਾਰੀ ਦੇਣੀ ਹੈ। ਮੈਨੂੰ ਪਤਾ ਸੀ ਜਦੋਂ ਤੂੰ ਭੱਠਾ ਦੇਖੇਗੀ ਤੇ ਇਹ ਗੱਲ ਤਾਂ ਕਹੇਗੀ ਕਹੇਗੀ।
3: ਬਿਲਕੁਲ, ਦੇਖੋ ਨਾ ਜਦੋਂ ਗਰਮੀ ਆ ਜਾਂਦੀ ਹੈ, ਟੋਰੀ ਕੱਦੂ, ਸੋਰੋ ਦਿਨ ਆਹੀ ਸਬਜ਼ੀਆਂ ਰਹਿ ਗਈਆਂ, ਬੱਚੇ ਵੀ ਨੀ ਖਾਂਦੇ, ਮੈਨੂੰ ਵੀ ਚੰਗੀਆਂ ਲੱਗਦੀਆਂ ਇਹ ਸਬਜ਼ੀਆਂ।
2: ਮੈਂ ਤੈਨੂੰ ਇੱਕ ਹੋਰ ਗੱਲ ਦੱਸਦੀ ਹਾਂ, ਅੱਜ ਜਦੋਂ ਮੈਂ ਖਾਣੇ ਦੇ ਵਿੱਚ ਬੈਂਗਣ ਦਾ ਬਣਾਇਆ ਨਾ ਭੜਥਾ, ਤੇ ਇਹ ਲੱਗੇ ਰੋਟੀ ਖਾਣ।
3: ਅੱਛਾ, ਫੇਰ
2: ਮੈਨੂੰ ਕਹਿੰਦੇ ਲੈ ਭੜਥੇ ਚ ਬੈਂਗਣ ਕਿੱਥੇ ਆ? ਮੈਂ ਕਿਹਾ ਜੀ ਭੜਥੇ ਦੇ ਵਿੱਚ ਹੀ ਹੈ।
3: ਅੱਛਾ, ਫੇਰ
2: ਅੱਗੋ ਇਹ ਕਹਿੰਦੇ ਮੈਨੂੰ ਤਾਂ ਦਿਸਦੇ ਨੀ ਪਏ। ਮੈਨੂੰ ਵੀ ਚੜ ਗਿਆ ਗੁੱਸਾ, ਮੈਂ ਕਿਹਾ ਜੀ ਵਿਆਹ ਤੋਂ ਪਹਿਲਾਂ ਨਾ ਇਹ ਬੈਂਗਣ ਦੇ ਭੜਥੇ ਵਿੱਚ ਬੈਂਗਣਾ ਦੀ ਤਰ੍ਹਾਂ ਨਾ ਤੁਹਾਡੀ ਆਕੜ ਵੀ ਨਹੀਂ ਸੀ ਦਿਸਦੀ। ਤੇ ਅੱਗੋਂ ਮੈਨੂੰ ਕਹਿੰਦੇ ਚੰਗਾ ਚੰਗਾ ਚੰਗਾ, ਭੜਥਾ ਮੈਂ ਚੁੱਪ ਚਾਪ ਖਾ ਲੈਣਾ, ਨਹੀਂ ਤਾਂ ਮੈਨੂੰ ਪਤਾ ਭੜਥਾ ਛੱਡ ਤੂੰ ਮੇਰੀ ਚਟਨੀ ਬਣਾ ਦੇਂਗੀ। ਵੈਸੇ ਨਾ ਇੱਕ ਗੱਲ ਦੱਸਾਂ ਡੋਲੀ, ਗਰਮੀਆਂ ਹੈਗੀਆਂ ਨਾ ਤਾਂ ਹਲਕਾ ਫੁਲਕਾ ਖਾਣਾ ਲੱਗਦਾ ਤਾਂ ਵਧੀਆ, ਤੋਰੀਆਂ ਕੱਦੂ ਖਾਣ ਚ ਉਂਝ ਤਾਂ ਵਧੀਆ ਹੁੰਦੇ ਆ, ਸਿਹਤ ਵਾਸਤੇ ਵੀ ਬਹੁਤ ਵਧੀਆ, ਤਾਸੀਰ ਵੀ ਹੁੰਦੀ ਠੰਡੀ ਹੁੰਦੀ ਹੈ, ਪਰ ਜੇ ਰੋਜ਼ ਰੋਜ਼ ਕੱਦੂ ਤੋਰੀਆਂ ਬਣੀ ਜਾਣ ਤੇ ਬੱਚੇ ਵੀ ਅੱਕ ਜਾਂਦੇ ਨੇ ਤੇ ਘਰ ਵਾਲਾ ਵੀ।
3: ਬਿਲਕੁਲ ਸਹੀ ਕਿਹਾ ਤੁਸੀਂ, ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟੀ ਹਾਂ ਸਾਡੇ ਕੋਲ ਤਾਂ ਕੋਈ ਖਾਂਦਾ ਹੀ ਨਹੀਂ, ਨਾ ਮੈਨੂੰ ਪਸੰਦ ਹੈ।
2: ਹਾਂ ਬੀਬੋ ਕੀ ਕਰਦੀ ਸੀ ਭੈਣੇ, ਰੋਜ਼ ਕੱਦੂ ਤੋਰੀਆਂ।

0: ਮੋਟੀਵੇਸ਼ਨ ਨਹੀਂ ਕਰਦਾ। ਲੈ ਮੋਟੀਵੇਸ਼ਨ ਦੀ ਗੱਲ ਸੁਣ ਲੈ। ਡੋਲੀ ਸਵੇਰੇ ਸਵੇਰੇ ਬੀਬੋ ਨਾ ਭਾਈ ਚੁੱਪ ਕਰਕੇ ਬੈਠੀ ਤੇ ਭਾਜੀ ਹੈਰਾਨ ਹੋ ਗਏ। ਆ ਕੇ ਕਹਿੰਦੇ, ਨਾ ਕੀ ਗੱਲ ਹੈ ਬੀਬੋ, ਤੂੰ ਠੀਕ ਤਾਂ ਹੈ ਯਾ ਫਿਰ ਜ਼ਬਾਨ ਆਪਣੀ ਤੂੰ ਚਾਰਜ ਕਰਨੀ ਲਾਈ ਹੈ। ਦੇਖੋ ਪਬਲਿਸ਼ਿਸ, ਖੂਬੀਆਂ ਤੇ ਮੇਰੇ ਚ ਬਹੁਤ ਸਾਰੀਆਂ ਨੇ। ਮੈਨੂੰ ਵਿਆਹ ਤੋਂ ਪਹਿਲਾਂ ਪਤਾ ਹੀ ਨਹੀਂ ਸੀ ਮੇਰੇ ਚ ਇੰਨੀਆਂ ਖੂਬੀਆਂ, ਇਹ ਤਾਂ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ।
1: ਅੱਛਾ, ਨਾ ਨਾ ਖੂਬੀਆਂ ਤਾਂ ਤੇਰੇ ਚ ਬਹੁਤ ਹੈ, ਪਰ ਤੈਨੂੰ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਸੀ ਪਤਾ ਤੇ ਵਿਆਹ ਤੋਂ ਬਾਅਦ ਕੀ ਪਤਾ ਲੱਗਾ?
0: ਵਿਆਹ ਤੋਂ ਬਾਅਦ ਮੇਰੇ ਸਹੁਰੇ ਵਾਲੇ ਨੇ ਮੇਰੀਆਂ ਖੂਬੀਆਂ ਦੱਸੀਆਂ।
1: ਵੈਸੇ ਕਿੰਨੇ ਚੰਗੇ ਹੈ ਤੇਰੇ ਸਹੁਰੇ, ਭਾਈ ਤੇਰੀਆਂ ਖੂਬੀਆਂ ਤਾਂ ਗਣਾਉਂਦੇ ਹੈ।
0: ਲੈ ਤੁਸੀਂ ਵੀ ਸੁਣ ਲੋ, ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਮੈਂ ਕਿੰਨੀ ਤੇਜ਼ ਚਲਾਉਂਦਾ, ਮੈਂ ਕਿੰਨੀਆਂ ਗੱਲਾਂ ਕਰਦੀ ਹਾਂ, ਮੈਂ ਕਿੰਨੀਆਂ ਗੱਲਾਂ ਸੁਣਾਉਂਦੀ ਹਾਂ, ਮੈਂ ਕਿਸੇ ਨੂੰ ਬੋਲਣ ਨਹੀਂ ਦਿੰਦੀ।
1: ਵੈਸੇ ਗੱਲ ਦੱਸਾਂ, ਆ ਕੱਲ ਪੀਲੀ ਕੋਠੀ ਵਾਲਿਆਂ ਦੀ ਨੂੰ ਵੀ ਇੰਜ ਕਹੀ ਜਾਂਦੀ ਸੀ, ਕਹਿੰਦੀ ਬਬਲੀ ਭੈਣ ਜੀ ਆ ਮੇਰਾ ਘਰ ਵਾਲਾ ਤਾਂ ਜਮਾ ਘੁੱਗੂ ਹੈ, ਬੋਲਦਾ ਨੀ ਕਿਸੇ ਅੱਗੇ, ਤੇ ਜਦੋਂ ਮੈਂ ਬੋਲਦੀ ਹਾਂ ਘਰ ਵਿੱਚ ਆਪਣੇ ਲਈ ਜਾਂ ਆਪਣੇ ਘਰ ਵਾਲੇ ਲਈ ਤੇ ਮੈਨੂੰ ਮਸ਼ਹੂਰ ਕੀਤਾ ਹੋਇਆ, ਇਹ ਬੋਲਦੀ ਹੈ, ਇਹ ਤਾਂ ਭਾਈ ਤੇਜ਼ ਤਰਾਰ ਹੈ, ਇਸ ਦੀ ਤਾਂ ਜ਼ਬਾਨ ਹੀ ਬਹੁਤ ਚੱਲਦੀ ਹੈ। ਕਹਿੰਦੀ ਜੇ ਆਪਣੇ ਹੱਕ ਨੂੰ ਜੇ ਅਗਲਾ ਬੋਲੇ ਤਾਂ ਮੈਨੂੰ ਬੋਲਣ ਦੀ ਲੋੜ ਤਾਂ ਨਾ ਪਵੇ।
0: ਬਿਲਕੁਲ ਸਹੀ ਕਹਿੰਦੇ ਬਬਲੀ ਸਿਸ, ਤੁਸੀਂ ਏਦਾਂ ਹੀ ਹੁੰਦਾ, ਪਤਾ ਨੀ ਕਿਉਂ ਨੀ ਸਾਡੀ ਕਦਰ ਪਾਉਂਦੇ ਇਹ।

0: ਬਬਲੀ ਸਿਸ, ਜਦੋਂ ਮੇਰਾ ਵਿਆਹ ਹੋਇਆ ਹੋਇਆ ਸੀ, ਪਹਿਲਾਂ ਤਾਂ ਮੈਂ ਗੱਲਾਂ ਸੁਣ ਕੇ ਚੁੱਪ ਕਰ ਜਾਂਦੀ ਸੀ। ਮੈਨੂੰ ਲੱਗਦਾ ਸੀ ਜੇ ਮੈਂ ਕੁਝ ਬੋਲੀ ਤਾਂ ਲੋਕ ਕੀ ਕਹਿਣਗੇ, ਪਰ ਹੁਣ ਮੈਨੂੰ ਲੱਗਦਾ ਕਿ ਚਾਰ ਲੋਕਾਂ ਨੂੰ ਮੈਂ ਨਾ ਕੁਝ ਕਹਿ ਦਵਾਂ।
1: ਇਹ ਵੀ ਗੱਲ ਸਹੀ ਹੈ, ਇਹ ਤਾਂ ਮੈਨੂੰ ਵੀ ਡਰ ਲੱਗਦਾ ਕਿ ਲੈ ਭਾਈ ਡੋਲੀ ਨੂੰ ਕੁਝ ਕਹੂੰਗੀ ਤੇ ਅੱਗੋਂ ਇੱਕ ਕਹੂੰਗੀ, ਦੱਸ ਕਿਤੇ ਸੁਣਨ ਨੂੰ ਨਾ ਮਿਲ ਜਾਣ।
0: ਕੀ ਕਿਹਾ ਤੁਸੀਂ?
1: ਨਹੀਂ, ਮੇਰੀ ਗੱਲ ਆ ਗਈ ਸਬਜ਼ੀਆਂ ਤੇ, ਗਰਮੀ ਦੀਆਂ ਸਬਜ਼ੀਆਂ ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ। ਵੈਸੇ ਗਰਮੀ ਦੇ ਮੌਸਮ ਦੇ ਵਿੱਚ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਕਿਹੜੀਆਂ ਖਾਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਸਬਜ਼ੀਆਂ ਦੇ ਫਾਇਦੇ ਨੇ, ਕਿਹੜੀਆਂ ਸਬਜ਼ੀਆਂ ਸਾਨੂੰ ਪਾਣੀ ਦੀ ਕਮੀ ਤੋਂ ਬਚਾਉਂਦੀਆਂ ਨੇ, ਇਹ ਵੀ ਬਹੁਤ ਜਾਣਨਾ ਜ਼ਰੂਰੀ ਹੈ। ਹੁਣ ਦੇਖ ਡੋਲੀ, ਖੀਰਾ ਸਾਡੇ ਸਰੀਰ ਨੂੰ ਠੰਡਕ ਦਿੰਦਾ, ਪਾਣੀ ਦੀ ਮਾਤਰਾ ਇਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਤੇ ਡੀਹਾਈਡਰੇਸ਼ਨ ਤੋਂ ਵੀ ਖੀਰਾ ਬਚਾਉਂਦਾ ਹੈ।
0: ਅੱਛਾ, ਖੀਰਾ ਤਾਂ ਮੈਨੂੰ ਬਹੁਤ ਪਸੰਦ ਹੈ।
1: ਤੇ ਵੈਸੇ ਵੀ ਹਰ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜੇ ਤੁਸੀਂ ਸੈਲਡ ਕੱਟ ਕੇ, ਯਾਨੀ ਕਿ ਇਹਨੂੰ ਸਲਾਦ ਦੇ ਤੌਰ ਤੇ ਖਾਂਦੇ ਹੋ, ਉਹ ਜ਼ਿਆਦਾ ਫਾਇਦਾ ਦਿੰਦਾ।
0: ਉਹ ਤਾਂ ਠੀਕ ਹੈ, ਚਲੋ।

0: ਖੀਰਾ ਤਾਂ ਮੈਨੂੰ ਵਧੀਆ ਲੱਗਦਾ ਹੈ, ਮੇਰੇ ਟੀਟੂ ਨੂੰ ਵੀ ਵਧੀਆ ਲੱਗਦਾ ਹੈ, ਪਰ ਆ ਜਿਹੜਾ ਲੌਕੀ ਕੱਦੂ ਇਹ ਕੀ ਫਾਇਦਾ ਦਿੰਦੇ ਹੈ?
1: ਲੈ, ਇਸ ਦੇ ਫਾਇਦੇ ਇਹ ਹੈ ਕਿ ਹਲਕੀ ਤੇ ਆਸਾਨੀ ਨਾਲ ਹਜ਼ਮ ਹੋ ਜਾਂਦੇ ਨੇ, ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ ਤੇ ਗਰਮੀਆਂ ਵਿੱਚ ਪੇਟ ਲਈ ਸਭ ਤੋਂ ਵਧੀਆ ਹੁੰਦੇ ਨੇ।
0: ਆ ਜਿਹੜੀ ਲੰਬੀ ਜਿਹੀ ਤੋਰੀ,
1: ਲੈ, ਇਹ ਕਹਿਣ ਨੂੰ ਹੀ ਕਹਿ ਦਿੰਦੇ ਆ, ਆ ਮੂੰਹ ਵੇਖ ਤੋਰੀ ਵਰਗਾ। ਤੋਰੀ ਪਤਾ ਕਿੰਨੇ ਫਾਇਦੇ ਵਾਲੀ ਹੈ, ਸਭ ਤੋਂ ਘੱਟ ਕੈਲਰੀ ਵਾਲੀ ਸਬਜ਼ੀ ਹੈ, ਪਾਣੀ ਤੇ ਫਾਈਬਰ ਇਹਦੇ ਵਿੱਚ ਬਹੁਤ ਹੁੰਦਾ ਹੈ, ਗਰਮੀਆਂ ਵਿੱਚ ਸਭ ਤੋਂ ਹਲਕੇ ਖਾਣੇ ਵਿੱਚ ਮੰਨੀ ਜਾਂਦੀ ਹੈ। ਹੁਣ ਗੱਲ ਸੁਣ ਲੈ ਕਰੇਲੇ ਦੀ।
0: ਓ ਕਰੇਲੇ ਜੀ ਮੈਨੂੰ ਬਹੁਤ ਪਸੰਦ ਹੈ।
1: ਹਾਂ, ਇਹਨੂੰ ਕਹਿੰਦੇ ਆ ਇੱਕ ਕਰੇਲਾ ਦੂਜਾ ਨਿੰਮ ਚੜਿਆ, ਯਾਨੀ ਕਿ ਕੌੜੇ ਮੰਨੇ ਜਾਂਦੇ ਆ, ਪਰ ਖੂਨ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਆ, ਹਾਜ਼ਮੇ ਲਈ ਬਹੁਤ ਵਧੀਆ ਹੈ। ਹੋਰ ਤਾਂ ਹੋਰ ਕਰੇਲਿਆਂ ਵਿੱਚ ਵਿਟਾਮਿਨ ਸੀ ਵੀ ਵੱਧ ਮਾਤਰਾ ਚ ਪਾਇਆ ਜਾਂਦਾ ਹੈ।
0: ਅੱਛਾ, ਇੰਨੇ ਫਾਇਦੇ ਵੀ ਕਰਦੇ ਆ, ਮੈਂ ਤਾਂ ਕਹਿੰਦਾ ਸਿਰਫ ਕੌੜੇ ਹੀ ਹੁੰਦੇ ਆ।
1: ਨਾ ਜੀ ਨਾ।
0: ਠੀਆ, ਲੇਡੀ ਫਿੰਗਰ, ਉਹਦੇ ਕੀ ਫਾਇਦੇ ਆ?
1: ਆਹਾ, ਪਿੰਡੀ ਯਾਨੀ ਕਿ ਲੇਡੀਜ਼ ਫਿੰਗਰ ਫਾਈਬਰ ਨਾਲ ਭਰਪੂਰ, ਪਚਨ ਵਿੱਚ ਮਦਦ ਕਰਦੀ ਹੈ। ਵਿਟਾਮਿਨ ਕੇ ਵੀ ਇਸ ਦੇ ਵਿੱਚ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਤੇ ਵੈਸੇ ਇੱਕ ਗੱਲ ਤੈਨੂੰ ਮੈਂ ਦੱਸਦੀ ਹਾਂ, ਸਬਜ਼ੀਆਂ ਸਾਰੀਆਂ ਵਧੀਆ ਹੁੰਦੀਆਂ ਨੇ, ਪਰ ਉਹਨੂੰ ਬਣਾਉਣ ਦਾ ਤਰੀਕਾ ਜਿਹੜਾ ਹੈ ਉਹ ਵੀ ਵਧੀਆ ਹੋਣਾ ਚਾਹੀਦਾ ਹੈ। ਹੁਣ ਕਰੇਲੇ ਸਿਹਤ ਵਾਸਤੇ ਬਹੁਤ ਵਧੀਆ ਨੇ, ਭਰ ਲਈ ਕੜਾਈ ਤੇਲ ਦੀ ਤੇ ਵਿੱਚ ਭਰ ਭਰ ਕੇ ਕਰੇਲੇ ਵਿੱਚ ਛੱਡ ਤੇ, ਤੇ ਉਸ ਤੋਂ ਬਾਅਦ ਆਪਾਂ ਕਹਿੰਦੇ ਆਏ ਹਾਏ ਕਿਆ ਸਵਾਦ ਕਰੇਲੇ ਬਣੇ ਨੇ, ਪਰ ਜਿੰਨਾ ਤੇਲ ਆਪਾਂ ਕਰੇਲਿਆਂ ਦੇ ਵਿੱਚ ਪਾਤਾ, ਕਰੇਲਿਆਂ ਨੇ ਆਪਣੀ ਅਸਲੀਅਤ ਤਾਂ ਛੱਡ ਹੀ ਦਿੱਤੀ। ਉਸ ਤੋਂ ਉੱਤੇ ਜਦੋਂ ਡਾਕਟਰ ਆਪਾਂ ਨੂੰ ਪੁੱਛਦਾ ਹੈ ਨਾ ਕਿ ਤਲੇ ਹੋਏ ਪਦਾਰਥ ਜ਼ਿਆਦਾ ਤਾਂ ਨਹੀਂ ਵਰਤਦੇ, ਅਸੀਂ ਕਹਿੰਦੇ ਨੋ ਨੋ ਡਾਕਟਰ ਸਾਹਿਬ, ਪੂੜੀ ਤਾਂ ਅਸੀਂ ਕਦੇ ਬਣਾਈ ਨੀ, ਸਮੋਸੇ ਕਚੌਰੀਆਂ ਅਸੀਂ ਖਾਂਦੇ ਨੀ, ਤੇ ਤਲਿਆ ਹੋਇਆ ਅਸੀਂ ਕਿੱਥੋਂ ਖਾ ਲੈਣਾ, ਤੇ ਇਹ ਨੀ ਪਤਾ ਕਿ ਭਿੰਡੀਆਂ ਨਿਰੇ ਤੇਲ ਚ ਅਸੀਂ ਬਣਾ ਕੇ ਫੇਰ ਹੀ ਖੁਸ਼ ਹੁੰਨੇ ਆ, ਕਰੇਲੇ ਤੇਲ ਚ ਤਲ ਤਲ ਕੇ ਖਾਂਦੇ ਆ। ਹੋਰ ਤਾਂ ਹੋਰ ਟਿੰਡੇ ਵੀ ਸਾਨੂੰ ਰਸਾ ਵਾਲੇ ਨੀ ਪਸੰਦ, ਸੁੱਕੇ ਤੇਲ ਦੇ ਵਿੱਚ ਭਰੇ ਹੋਏ ਮਸਾਲੇ ਵਾਲੇ ਪਸੰਦ ਨੇ। ਅਰਬੀ ਹੋਵੇ ਤਾਂ ਐਨ ਪਹਿਲਾਂ ਤੇਲ ਚ ਆਪਾਂ ਫਰਾਈ ਕਰਨੀ ਹੈ, ਫੇਰ ਮਸਾਲੇ ਚ ਛੱਡਣੀ ਹੈ। ਹੋਰ ਤਾਂ ਹੋਰ ਜੇ ਪੇਠਾ ਆ ਗਿਆ ਉਹਨੂੰ ਵੀ ਪਹਿਲਾਂ ਤੇਲ ਚ ਤਲਣਾ ਹੈ, ਫੇਰ ਅਸੀਂ ਉਸ ਨੂੰ ਮਸਾਲਿਆਂ ਦੇ ਵਿੱਚ ਭੁੰਨਣਾ ਹੈ। ਨਾ ਕਿਹੜੀ ਚੀਜ਼ ਐਸੀ ਹੈ ਜਿਹੜੀ ਅਸੀਂ ਤਲੀ ਹੋਈ ਨਹੀਂ ਖਾਂਦੇ ਪਏ?
0: ਲੈ, ਜਿਹੜੀਆਂ ਸਬਜ਼ੀਆਂ ਤੁਸੀਂ ਨਾਮ ਲਿੱਤੇ ਸਾਰੀਆਂ ਤੇਲ ਚ ਬਣਦੀਆਂ, ਤੇਲ ਤੋਂ ਬਿਨਾਂ ਕਿਵੇਂ ਬਣ ਜਾਣਗੀਆਂ? ਮੈਂ ਭਿੰਡੀ ਬਣਾਵਾਂ ਬਿਨਾਂ ਤੇਲ ਤੋਂ ਥੱਲੇ ਲੱਗ ਜਾਂਦੀ ਹੈ, ਅਰਬੀ ਵੀ ਥੱਲੇ ਲੱਗ ਜਾਂਦੀ ਹੈ, ਇਹਦੇ ਚ ਤੇਲ ਚਾਹੀਦਾ ਚਾਹੀਦਾ। ਬਬਲੀ ਸਿਸ, ਚਾਹੇ ਤੁਸੀਂ ਖੁਸ਼ ਰਹੋ ਚਾਹੇ ਗੁੱਸੇ।
1: ਵੈਸੇ ਇੱਕ ਗੱਲ ਮੈਂ ਦੱਸਾਂ, ਕਰੇਲੇ ਹੋਣ ਜਾਂ ਭਿੰਡੀ ਜਾਂ ਪੇਠਾ, ਮੈਂ ਜਿਹੜੀ ਵੀ ਚੀਜ਼ ਯੂਜ਼ ਕਰਦੀ ਹਾਂ ਬਹੁਤ ਘੱਟ ਮਾਤਰਾ ਵਿੱਚ ਤੇਲ ਲੈਣੀ ਆ। ਠੀਕ ਹੈ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਤੇਲ ਵਰਤਦੇ ਹਾਂ ਤੇ ਵੇਖਣ ਚ ਆਪਾਂ ਨੂੰ ਇੰਝ ਲੱਗਦਾ ਕਿ ਸਬਜ਼ੀਆਂ ਤਾਂ ਆ ਬਣੀਆਂ ਜਿਵੇਂ ਹੋਟਲ ਦੇ ਵਿੱਚ ਬਣੀਆਂ ਹੁੰਦੀਆਂ ਨੇ, ਕਿ ਨਾਲ ਜਿੰਨੀ ਸਬਜ਼ੀ ਆਈ ਉਹਨਾਂ ਤੇਲ ਆ ਗਿਆ। ਵੈਸੇ ਸਬਜ਼ੀਆਂ ਤਾਂ ਮੈਂ ਵੀ ਬਣਾਉਂਦੀ ਹਾਂ, ਪਰ ਮੈਂ ਤਾਂ ਬਹੁਤ ਘੱਟ ਵਰਤਦੀ ਹਾਂ। ਜਦੋਂ ਆਪਾਂ ਭਾਰੀ ਮਾਤਰਾ ਚ ਤੇਲ ਪਾ ਦਿੰਦੇ ਹਾਂ ਨਾ, ਤੇ ਸਬਜ਼ੀਆਂ ਆਪਣੇ ਗੁਣ ਛੱਡ ਦਿੰਦੀਆਂ ਨੇ, ਤੇ ਜਿਹੜੇ ਤੇਲ ਦੇ ਅਵਗੁਣ ਨੇ ਨਾ ਉਹ ਸਾਰੇ ਆਪਣੇ ਅੰਦਰ ਲੈ ਲੈਂਦੀਆਂ, ਫੇਰ ਅਸੀਂ ਕਹਿ ਦਿੰਦੇ ਹਾਂ ਸਾਡਾ ਕੋਲੇਸਟ੍ਰੋਲ ਪਤਾ ਨਹੀਂ ਕਿਵੇਂ ਵਧੀ ਜਾਂਦਾ ਹੈ, ਡਾਕਟਰ ਸਾਹਿਬ ਬੀਪੀ ਕਿਉਂ ਵੱਧਦਾ ਰਿਹਾ, ਤੇਲ ਵਾਲੀਆਂ ਚੀਜ਼ਾਂ ਤਾਂ ਅਸੀਂ ਖਾਂਦੇ ਨਹੀਂ ਪਏ। ਹੁਣ ਇਹ ਨਹੀਂ ਪਤਾ ਕਿ ਰੋਜ਼ ਕੱਦੂ ਤੋਰੀਆਂ ਜਿਹੜੀਆਂ ਹਲਕੀਆਂ ਸਬਜ਼ੀਆਂ ਵੀ ਖਾ ਰਹੇ ਹੁਣ, ਜਿੰਨੀ ਦੇਰ ਤੱਕ ਅਸੀਂ ਐਨ ਮਲਾਈ ਪਾ ਕੇ ਘਿਓ ਪਾ ਕੇ ਤਰ ਕਰਕੇ ਨਹੀਂ ਖਾਂਦੇ, ਚੈਨ ਤਾਂ ਸਾਨੂੰ ਆਉਂਦਾ ਨਹੀਂ।
0: ਹਾਂ, ਇਹ ਗੱਲ ਤਾਂ ਸਹੀ ਹੈ। ਵੈਸੇ ਥੋੜੇ ਤੇਲ ਚ ਕਿਵੇਂ ਬਣਾ ਲੈਣੇ ਮੈਨੂੰ ਸਿਖਾ ਦਿਓ।
1: ਚੱਲ ਇਸ ਤਰ੍ਹਾਂ ਕਰੀ, ਜਿਸ ਦਿਨ ਮੈਂ ਸਬਜ਼ੀ ਬਣਾਉਂਗੀ ਤੈਨੂੰ ਸੱਦ ਲੂੰਗੀ, ਉਸ ਦਿਨ ਆ ਕੇ ਸਿੱਖ ਵੀ ਲਈ ਦੇਖ ਵੀ ਲਈ, ਤੇ ਜਿਸ ਦਿਨ ਤੂੰ ਬਣਾਏਂਗੀ ਤੇ ਮੈਨੂੰ ਖਵਾ ਵੀ ਦੇਈ।
0: ਯੂ ਆਰ ਓਕੇ ਬਬਲਿਸਿਸ। ਬਬਲਿਸਿਸ, ਏਦਾਂ ਕਰੋ ਤੁਸੀਂ ਬੈਠੋ, ਮੈਂ ਸਬਜ਼ੀ ਲੈ ਕੇ ਆਉਂਦੀ ਹਾਂ, ਮੈਂ ਸਬਜ਼ੀ ਬਹਿ ਕੇ ਕੱਟ ਲਵਾਂ ਸ਼ਾਮ ਵਾਲੀ।

0: ਆ ਦੇਖੋ ਪਬਲਿਸਿਸ, ਸਬਜ਼ੀਆਂ ਦੀਆਂ ਗੱਲਾਂ ਤਾਂ ਆਪਾਂ ਬਹੁਤ ਹੀ ਕਰ ਲਈਆਂ, ਆ ਮੇਰੇ ਹਬੀ ਦੀ ਗੱਲ ਸੁਣ ਲੋ।
1: ਹਾਂ ਹਾਂ, ਕਰੇਲੇ ਦੀ ਗੱਲ ਕੀਤੀ ਹੈ ਤਾਂ ਕਰੇਲੇ ਵਰਗੀ ਗੱਲ ਤਾਂ ਆਣੀ ਚਾਹੀਦੀ ਹੈ, ਆਣ ਦੇ।
0: ਹਾਂ ਬਿਲਕੁਲ, ਮੇਰੇ ਹਬੀ ਮੈਨੂੰ ਕਹਿੰਦੇ ਮੈਂ ਤੈਨੂੰ ਪਿਆਰ ਨਾਲ ਕੀ ਬੁਲਾਇਆ ਕਰਾਂ।
1: ਫੇਰ ਅੱਗੋਂ ਤੂੰ ਕੀ ਜਵਾਬ ਦਿੱਤਾ?
0: ਮੈਂ ਅੱਗੋਂ ਕਿਹਾ, ਗੱਲ ਸੁਣੋ ਹਬੀ ਜੀ, ਤੁਸੀਂ ਮੈਨੂੰ ਤਾਂ ਬੁਲਾਇਆ ਹੀ ਨਾ ਕਰੋ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ, ਸਿਲਸਿਲਾ ਹਾਸੀਆਂ ਖੇਡੀਆਂ ਦਾ ਸਿਲਸਿਲਾ ਸ਼ੁਰਲੀਆਂ, ਜਿਸ ਤਹਿਤ ਭਾਗ ਲੈਣ ਵਾਲੇ ਕਲਾਕਾਰ ਸਨ, ਬਬਲੀ ਦਾ ਕਿਰਦਾਰ ਅਦਾ ਕੀਤਾ ਮਮਤਾ ਅਰੋੜਾ ਨੇ ਅਤੇ ਡੋਲੀ ਦੀ ਆਵਾਜ਼ ਸੀ ਸੀਮਾ ਮਹਿਰਾ ਦੀ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:43 ਅਤੇ 43 ਸਕਿੰਟ ਦਾ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ, ਤੇ ਹੁਣ ਗੱਲ ਕਰਦੇ ਹਾਂ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਕੀ ਕੁਝ ਖਾਸ ਚੱਲ ਰਿਹਾ ਹੈ। ਜੀ, ਚੱਲ ਰਿਹਾ ਹੈ ਸਾਲ 2026 ਦਾ ਫੀਫਾ ਵਰਲਡ ਕੱਪ, ਜਿਸ ਦਾ 23ਵਾਂ ਐਡੀਸ਼ਨ ਹੈ ਜਿਹੜਾ ਫਿਲਹਾਲ ਚੱਲ ਰਿਹਾ ਹੈ ਅਤੇ ਜਿਸ ਦੇ ਤਹਿਤ ਫੀਫਾ ਦੇ ਮੈਂਬਰ ਕੰਟਰੀਜ਼ ਵੱਲੋਂ ਇਹ ਫੁੱਟਬਾਲ ਚੈਂਪੀਅਨਸ਼ਿਪ ਹੈ ਜਿਹੜੀ ਚਲਾਈ ਜਾ ਰਹੀ ਹੈ ਅਤੇ 48 ਟੀਮਾਂ ਨੇ ਜਿਹੜੀਆਂ ਇਸ ਚੈਂਪੀਅਨਸ਼ਿਪ ਦੇ ਤਹਿਤ ਭਾਗ ਲੈ ਰਹੀਆਂ ਨੇ। ਇਹ ਟੂਰਨਾਮੈਂਟ 11 ਜੂਨ 2026 ਨੂੰ ਸ਼ੁਰੂ ਹੋਇਆ ਸੀ ਅਤੇ 19 ਜੁਲਾਈ 2026 ਨੂੰ ਖਤਮ ਹੋਵੇਗਾ, ਯਾਨੀ ਕਿ ਅੱਜ ਹੈ 9 ਜੁਲਾਈ ਅਤੇ 10 ਦਿਨ ਹੋਰ ਇਹ ਜਿਹੜਾ ਟੂਰਨਾਮੈਂਟ ਚੱਲੇਗਾ। ਅਤੇ ਗੱਲ ਕਰੀਏ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਦੀ, ਤਾਂ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਹੈ ਜਿਹੜੀ ਪਹਿਲੀ ਵਾਰ 3 ਦੇਸ਼ਾਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤਹਿਤ 16 ਸ਼ਹਿਰ ਨੇ ਜਿਹੜੇ ਸ਼ਾਮਿਲ ਨੇ, ਜਿਸ ਵਿੱਚ 11 ਸ਼ਹਿਰ ਦਾ USA ਦੇ, 3 ਮੈਕਸੀਕੋ ਦੇ ਅਤੇ 2 ਕੈਨੇਡਾ ਦੇ ਸ਼ਹਿਰ ਨੇ। ਜੀ, ਅੱਜ 9 ਜੁਲਾਈ ਹੋ ਚੁੱਕੀ ਹੈ ਅਤੇ ਜਿਹੜਾ ਟੂਰਨਾਮੈਂਟ ਹੈ ਹੁਣ ਸੈਮੀਫਾਈਨਲ ਮੈਚਿਸ ਤੱਕ ਪਹੁੰਚ ਚੁੱਕਿਆ ਹੈ ਅਤੇ ਸੈਮੀਫਾਈਨਲ ਦੇ ਵਿੱਚ ਲਗਭਗ ਯਾਨੀ ਕਿ ਕੰਪਲੀਟ 8 ਟੀਮਾਂ ਜਿਹੜੀਆਂ ਤਿਆਰ ਨੇ ਸੈਮੀਫਾਈਨਲ ਖੇਡਣ ਵਾਸਤੇ, ਜਿਸ ਦੇ ਵਿੱਚ 8 ਦੇ ਟੀਮਾਂ ਨੇ ਫਰਾਂਸ ਦੀ, ਮੋਰੋਕੋ ਦੀ, ਸਪੇਨ ਦੀ, ਬੈਲਜੀਅਮ ਦੀ, ਨਾਰਵੇ ਦੀ, ਇੰਗਲੈਂਡ ਦੀ, ਅਰਜਨਟੀਨਾ ਦੀ ਅਤੇ ਸਵਿਟਜ਼ਰਲੈਂਡ ਦੀ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ, ਤੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਤਹਿਤ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਇਸ ਦੇ ਨਾਲ ਹੀ ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਇਹ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:59 ਤੇ 31 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: मंत्री एंथनी अल्बनीज ने आज सवेरे मेलबोर्न विच भारत आस्ट्रेलिया सीईओ फोरम च हिस्सा लिया। दोवां आगुआं ने भारत ते आस्ट्रेलिया दे व्यापारक आगुआं नाल भी मुलाकात कीती। इस मौके बोलदिआं प्रधानमंत्री मोदी ने कहा कि दुनिया इस समय अनिश्चितता सप्लाई लड़ी च वेगन ते ऊर्जा संकट दे दौर दा सामना कर रही है। अजिहे समय भारत ते आस्ट्रेलिया लई कुदरती ते भरोसेमंद भाईवाला वजों अगे वधना कुदरती अते जरूरी है। प्रधानमंत्री मोदी ने कहा कि पिछले कुछ सालां विच दोवां मुल्कां ने भविखी भाईवाली लई इक मजबूत ढांचा बनाउण लई ਆਪਣੀਆਂ ਤਾਕਤਾਂ ਦਾ ਫਾਇਦਾ ਉਠਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਵਿਚ ਰਿਕਾਰਡ ਸਮੇਂ ਚ ਹੋਏ ਆਰਥਿਕ ਸਹਿਯੋਗ ਤੇ ਵਪਾਰ ਸਮਝੌਤਿਆਂ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ।
1: ਸਾਲ 2022 ਮੈਂ ਰਿਕਾਰਡ ਸਮੇਂ ਮੈਂ ਕੀਏ ਗਏ ਐਕਟਾ ਸਮਝੌਤੇ ਸੇ ਹਮਾਰੀ ਆਰਥਿਕ ਸਾਝੇਦਾਰੀ ਔਰ ਸਸ਼ਕਤ ਹੋਈ ਹੈ। ਇਸਕੇ ਲਾਗੂ ਹੋਣੇ ਕੇ ਬਾਅਦ ਭਾਰਤ ਸੇ ਆਸਟ੍ਰੇਲੀਆ ਕੋ ਐਕਸਪੋਰਟ ਡਬਲ ਹੁਆ ਹੈ ਔਰ ਦੋਨੋ ਦੇਸ਼ੋ ਕੇ ਬਿਜ਼ਨੈਸਿਸ ਕੋ ਨਏ ਮਾਰਕੇਟ ਐਕਸੈਸ ਇਸਕਾ ਲਾਭ ਮਿਲਾ ਹੈ। ਅਬ ਹਮ ਵਿਆਪਕ ਸੀਕਾ ਸਮਝੌਤਾ ਕਰਨੇ ਕੀ ਤਰਫ ਆਗੇ ਬੜ ਰਹੇ ਹੈ। ਇਨ ਪ੍ਰਯਾਸੋ ਸੇ दोनों देशों की सरकारों ने एक नया रनवे तैयार किया है। अब इस पर इन्वेस्टमेंट और इनोवेशन का विमान उड़ान भरने के लिए तैयार है।
0: प्रधानमंत्री ने इस गल ते जोर दिता कि भारत दा मजबूत आर्थिक विकास नीति सुधार डिजिटल परिवर्तन ते विस्तारशील नवीनता इकोसिस्टम आस्ट्रेलियाई भाईवालां लई नवे व्यापारक मौके पैदा कर रहे ने। प्रधानमंत्री मोदी ने निर्माण स्वच्छ ऊर्जा महत्वपूर्ण खनिज खनन बुनियादी ढांचा शहरी विकास हवाबाजी लॉजिस्टिक उन्नत तकनालोजी आर्टिफिशियल इंटेलीजेंस फिनटेक फूड प्रोसैसिंग ते डिजिटल अर्थव्यवस्था च भारत विच उपलब्ध विशाल मौकियां नूं वी उजागर कीता। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਸ਼ਾਲ ਆਕਾਰ ਤੇ ਆਸਟ੍ਰੇਲੀਆ ਦੀ ਮੁਹਾਰਤ ਦੋਵਾਂ ਦੇਸ਼ਾਂ ਲਈ ਇੱਕ ਜਿੱਤ ਦੀ ਸਥਿਤੀ ਪੈਦਾ ਕਰਦੀ ਹੈ। ਸ੍ਰੀ ਮੋਦੀ ਨੇ ਆਸਟ੍ਰੇਲੀਆਈ ਨਿਵੇਸ਼ਕਾਂ ਨੂੰ ਭਾਰਤ ਵਿੱਚ ਲੰਮੇ ਸਮੇਂ ਦੇ ਨਿਵੇਸ਼ ਮੌਕਿਆਂ ਦਾ ਫਾਇਦਾ ਉਠਾਉਣ ਦਾ ਸੱਦਾ ਦਿੱਤਾ।
1: भारत आपके फंड्स को सेफ स्टेबल और सस्टेनेबल ग्रोथ का अवसर देता है। हमारा प्रयास रहेगा कि आपका ट्रस्ट भी बढ़े और आपका कैपिटल भी बढ़े। एजुकेशन और स्किल्स दोनों देशों के बीच नेचुरल सिनर्जी है। डिकिन यूनिवर्सिटी और वुलोंगोंग यूनिवर्सिटी ने किप सिटी में कैंपस खोलकर एक नया अध्याय शुरू किया। यह भारत के प्रति उनके कॉन्फिडेंस का प्रतिबिंब है। हमारा साझा लक्ष्य होना चाहिए कि हम स्टूडेंट मोबिलिटी को टैलेंट पार्टनरशिप में बदले।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਮੈਲਬੋਰਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਗੱਲਬਾਤ ਕਰਨਗੇ। ਦੋਵਾਂ ਆਗੂਆਂ ਵੱਲੋਂ ਵਪਾਰ, ਰੱਖਿਆ ਤਕਨਾਲੋਜੀਆਂ, ਸਿੱਖਿਆ ਤੇ ਲੋਕਾਂ ਨਾਲ ਸੰਪਰਕ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਦੀ ਉਮੀਦ ਹੈ। ਇਸ ਗੱਲਬਾਤ ਨਾਲ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਪ੍ਰੇਰਣਾ ਮਿਲਣ ਦੀ ਵੀ ਸੰਭਾਵਨਾ ਹੈ। ਸ੍ਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ 3 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਮੈਲਬੋਰਨ ਪਹੁੰਚੇ। ਪ੍ਰਧਾਨ ਮੰਤਰੀ ਨੇ ਦਾ ਸਵਾਗਤ ਕਰਨ ਲਈ ਮੈਲਬੋਰਨ ਵਿਚ ਭਾਰਤੀ ਭਾਈਚਾਰੇ ਦਾ ਸ਼ੁਕਰੀਆ ਅਦਾ ਕੀਤਾ। ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੀ ਇੱਕ ਦਹਾਕੇ ਚ ਆਸਟ੍ਰੇਲੀਆ ਦੀ ਤੀਜੀ ਫੇਰੀ ਪਿਛਲੇ ਕੁਝ ਸਾਲਾਂ ਚ ਦੁਵੱਲੇ ਸਬੰਧਾਂ ਵਿਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਮੌਜੂਦਾ ਸਾਲ ਲਈ 7% ਵਿਕਾਸ ਦਰ ਦੇ ਅਨੁਮਾਨ ਦੇ ਨਾਲ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੋਈ ਹੈ। IMF ਦੀ ਕੱਲ੍ਹ ਜਾਰੀ ਕੀਤੀ ਗਈ ਪ੍ਰਮੁੱਖ ਛਮਾਹੀ ਰਿਪੋਰਟ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਅਪਡੇਟ ਦੇ ਮੁਤਾਬਕ ਭਾਰਤ ਦਾ ਕੁੱਲ ਘਰੇਲੂ ਉਤਪਾਦ ਵਿਚ ਅਗਲੇ ਸਾਲ 6.4% ਮਾਮੂਲੀ ਵਾਧਾ ਦਰਜ ਕਰਨ ਦਾ ਅਨੁਮਾਨ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤੀ ਅਰਥਵਿਵਸਥਾ ਦੇ ਅਨੁਮਾਨਿਤ ਪ੍ਰਦਰਸ਼ਨ ਨੂੰ ਨਿੱਜੀ ਖਪਤ ਤੇ ਸੇਵਾ ਗਤੀਵਿਧੀਆਂ ਚ ਮਜ਼ਬੂਤ ਗਤੀ ਵੱਲੋਂ ਸਮਰਥਿਤ ਕੀਤਾ ਗਿਆ। ਭਾਰਤ ਦੇ ਵਾਧਾ ਦਰ ਅਨੁਮਾਨ ਵਿਸ਼ਵ ਵਿਆਪੀ ਅਨੁਮਾਨਾਂ ਤੋਂ ਦੁੱਗਣੇ ਤੋਂ ਵੀ ਵੱਧ ਨੇ। ਰਿਪੋਰਟ ਵਿਚ ਇਸ ਸਾਲ ਵਿਸ਼ਵ ਵਿਆਪੀ ਆਰਥਿਕ ਵਿਕਾਸ ਦਰ 3% ਹੋਣ ਦਾ ਅਨੁਮਾਨ ਹੈ, ਜਿਸ ਨਾਲ ਅਗਲੇ ਸਾਲ ਵਿਕਾਸ ਦਰ 3.4% ਤੱਕ ਵਧਣ ਦੀ ਉਮੀਦ ਹੈ। ਦੂਜੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਚੀਨ ਦੀ ਵਾਧਾ ਦਰ ਤੇ ਇਸ ਸਾਲ 4.6% ਤੇ ਅਗਲੇ ਸਾਲ 4.1% ਵਧਣ ਦਾ ਅਨੁਮਾਨ ਹੈ। ਅਮਰੀਕਾ ਇਸ ਸਾਲ 2.3% ਤੇ ਅਗਲੇ ਸਾਲ 2.2% ਦੇ ਅਨੁਮਾਨਿਤ ਵਿਕਾਸ ਦੇ ਨਾਲ ਤੀਜੇ ਸਥਾਨ ਤੇ ਬਣਿਆ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਅੱਜ ਕੋਚੀ ਵਿਚ ਸਮਾਪਤ ਹੋਵੇਗੀ। ਕੱਲ੍ਹ ਮੀਟਿੰਗ ਦੌਰਾਨ ਕਈ ਦੇਸ਼ਾਂ ਦੇ ਮੰਤਰੀਆਂ ਨੇ ਖਰੜੇ ਤੇ ਮਤੇ ਤੇ ਚਰਚਾ ਕੀਤੀ। ਇਹ ਮੀਟਿੰਗ ਭਾਰਤ ਦੀ ਪ੍ਰਧਾਨਗੀ ਹੇਠ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਕੋਚੀ ਵਿਚ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਮੀਟਿੰਗ ਵੀ ਹੋਈ। ਮਹਿਲਾ ਸਸ਼ਕਤੀਕਰਨ ਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ

0: ਰਾਧਾ ਕ੍ਰਿਸ਼ਨਨ ਅੱਜ ਉੜੀਸਾ ਦੇ ਦੌਰੇ ਤੇ ਨੇ। ਉਪ ਰਾਸ਼ਟਰਪਤੀ ਰਾਜਧਾਨੀ ਭੁਵਨੇਸ਼ਵਰ ਵਿਚ ਉੜੀਸਾ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਵਿਖੇ ਖੁੱਲੇ ਸਮੁੰਦਰ ਚ ਮੱਛੀਆਂ ਫੜਨ ਲਈ ਅਧਿਕਾਰ ਪੱਤਰ ਜਾਰੀ ਕਰਨ ਵਾਲੇ ਸਮਾਗਮ ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਪਰਾਸ਼ਟਰਪਤੀ ਭੁਵਨੇਸ਼ਵਰ ਵਿਚ ਰਾਸ਼ਟਰ ਵਿਗਿਆਨ ਸਿੱਖਿਆ ਤੇ ਹੋਰ ਸੰਸਥਾਨ ਖੁਰਦਾ ਦੇ 15ਵੇਂ ਕਨਵੋਕੇਸ਼ਨ ਵਿਚ ਵੀ ਸ਼ਿਰਕਤ ਕਰਨਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਵਧਦੀ ਰਾਜਨੀਤਿਕ ਅਸ਼ਾਂਤੀ ਦਰਮਿਆਨ ਮੁੱਖ ਪ੍ਰਦਰਸ਼ਨਕਾਰੀ ਸਮੂਹ ਸੰਯੁਕਤ ਅਵਾਮੀ ਐਕਸ਼ਨ ਕਮੇਟੀ JAAC ਨੇ ਅੱਜ ਇਕ ਵੱਡੇ ਤੇ ਅੰਤਮ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤੈ। ਇਹ ਸੱਦਾ ਪਾਕਿਸਤਾਨ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 48 ਘੰਟਿਆਂ ਦੀ ਸਮਾਂ ਹੱਦ ਦੀ ਪਾਲਣਾ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਦਿੱਤਾ ਗਿਐ। ਇਹ ਸਮੂਹ ਆਪਣੇ ਗ੍ਰਿਫ਼ਤਾਰ ਨੇਤਾਵਾਂ ਦੀ ਰਿਹਾਈ, ਸੰਚਾਰ ਸੇਵਾਵਾਂ ਦੀ ਬਹਾਲੀ, ਭੋਜਨ ਤੇ ਦਵਾਈ ਦੀ ਨਿਰਵਿਘਨ ਸਪਲਾਈ ਅਤੇ 38 ਨੁਕਾਤੀ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ। ਮੁਜ਼ੱਫਰਾਬਾਦ, ਰਾਵਲਕੋਟ, ਹਵੇਲੀ, ਬੁਲੰਦਰੀ, ਦਦਿਆਲ ਤੇ ਹੋਰਨਾਂ ਖੇਤਰਾਂ ਚ ਹਜ਼ਾਰਾਂ ਲੋਕ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਏ। ਪਾਕਿਸਤਾਨੀ ਅਧਿਕਾਰੀਆਂ ਨੇ ਦਹਿਸ਼ਤਗਰਦੀ ਵਿਰੋਧੀ ਐਕਟ ਦੇ ਤਹਿਤ JAAC ਤੇ ਪਾਬੰਦੀ ਲਗਾ ਦਿੱਤੀ ਹੈ। ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿਚ ਅੱਜ ਸਵੇਰੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.6 ਮਾਪੀ ਗਈ ਹੈ। ਸਭ ਤੋਂ ਤੇਜ਼ ਝਟਕਾ ਪਾਂਗਰਾ ਸ਼ਿੰਦੇ ਪਿੰਡ ਵਿਚ ਦੇਰ ਰਾਤ 1:30 ਆਇਆ। ਸਵੇਰੇ ਵੀ ਕਈ ਝਟਕੇ ਮਹਿਸੂਸ ਕੀਤੇ ਗਏ। ਇਲਾਕੇ ਵਿਚ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਨੇ ਈਰਾਨ ਖਿਲਾਫ਼ ਫਿਰ ਤੋਂ ਕਈ ਹਵਾਈ ਹਮਲੇ ਕੀਤੇ ਨੇ। ਇਹ ਹਮਲੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਫਿਰ ਤੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਖਤਮ ਹੋਣ ਤੋਂ ਬਾਅਦ ਕੀਤੇ ਗਏ। ਟਰੰਪ ਨੇ ਈਰਾਨ ਤੇ ਹਾਰਮੁਜ਼ ਪੰਜੋੜ ਵਿਚ ਵਪਾਰਕ ਜਹਾਜ਼ਾਂ ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਅਮਰੀਕੀ ਹਮਲੇ ਜਵਾਬੀ ਕਾਰਵਾਈ ਵਿਚ ਕੀਤੇ ਗਏ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਦੁਬਾਰਾ ਹਮਲਾ ਕੀਤਾ ਤਾਂ ਅਮਰੀਕਾ ਹੋਰ ਜ਼ੋਰਦਾਰ ਜਵਾਬ ਦੇਵੇਗਾ। ਈਰਾਨ ਦੇ ਮੀਡੀਆ ਨੇ ਚਾਬਹਾਰ ਬੰਦਰ, ਅਬਾਸ, ਬੁਸ਼ਹਿਰ ਅਤੇ ਹੋਰਨਾਂ ਕਈ ਥਾਵਾਂ ਤੇ ਧਮਾਕਾ ਹੋਣ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਤੇ ਗੁਜਰਾਤ ਵਿਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਬੀਤੀ ਰਾਤ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿਚ ਵੀ ਮੀਂਹ ਪੈ ਰਿਹਾ। ਸ਼ਹਿਰ ਵਿਚ ਦਿਨ ਵੇਲੇ ਇਸ ਤਰ੍ਹਾਂ ਦੇ ਮੌਸਮ ਰਹਿਣ ਦੀ ਉਮੀਦ ਹੈ। ਉਧਰ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ ਤੇ ਚੰਪਾਵਤ ਜ਼ਿਲ੍ਹਿਆਂ ਚ ਭਾਰੀ ਮੀਂਹ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਦੇ ਅਰਨਵ ਪਾਪਰਕਰ ਨੇ ਵਿੰਬਲਡਨ ਜੂਨੀਅਰ 2026 ਵਿਚ ਮੁੰਡਿਆਂ ਦੇ ਸਿੰਗਲਸ ਕੁਆਟਰ ਫਾਈਨਲ ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਉਹ 36 ਸਾਲਾਂ ਵਿਚ ਸਿੰਗਲ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਨੇ। 18 ਸਾਲਾ ਅਰਨਵ ਨੇ ਪ੍ਰੀ ਕੁਆਟਰ ਫਾਈਨਲ ਵਿਚ ਜਾਪਾਨ ਦੇ ਰੀਓ ਤਬਾਕਾ ਨੂੰ ਸਿਰਫ 52 ਮਿੰਟਾਂ ਚ 6-2, 6-1 ਨਾਲ ਹਰਾਇਆ। ਅਰਨਵ ਦਾ ਅਗਲਾ ਮੈਚ ਅੱਜ ਸ਼ਾਮ 5 ਵਜੇ ਕੁਆਟਰ ਫਾਈਨਲ ਵਿਚ ਅਮਰੀਕਾ ਦੇ ਜਾਰਡਨ ਲੀ ਨਾਲ ਹੋਵੇਗਾ। ਸ਼ਤਰੰਜ ਵਿਚ ਕੰਨਿਆਕੁਮਾਰੀ ਦੇ 17 ਸਾਲਾ ਅਸ਼ਵਥ ਐਸ ਪੁਣੇ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਰਾਊਂਡ ਰੇਬਿਨ ਵਿਚ ਆਪਣਾ ਆਖਰੀ ਗ੍ਰੈਂਡ ਮਾਸਟਰ ਨੌਰਮ ਹਾਸਲ ਕਰਦਿਆਂ ਭਾਰਤ ਦੇ 98ਵੇਂ ਗ੍ਰੈਂਡ ਮਾਸਟਰ ਬਣ ਗਏ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੌਰਨ ਵਿਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ। ਕਿਹਾ, ਅਨਿਸ਼ਚਿਤਤਾ ਸਪਲਾਈ ਲੜੀ ਚ ਵਿਘਨ ਤੇ ਊਰਜਾ ਸੰਕਟ ਦੇ ਦੌਰ ਚ ਭਾਰਤ ਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 8:40 ਤੇ 31 ਸੈਕਿੰਡ ਹੋ ਚੁੱਕੇ ਨੇ।

ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ ਅਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸੂਫੀਆਨਾ ਸੰਗੀਤ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਸੁਖਮਾਨ, ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਨਮਸਕਾਰ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਸੂਫੀ ਗੀਤ, ਪੂਰਨ ਚੰਦ ਵਡਾਲੀ ਦੀ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ 'ਤੇ ਸਮਾਂ 8:51 ਅਤੇ 44 ਸੈਕਿੰਡ ਦਾ ਹੋ ਰਿਹਾ ਹੈ। ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਸੂਫੀਆਨਾ ਸੰਗੀਤ। ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਸੂਫੀ ਗੀਤ ਹੰਸ ਰਾਜ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸੂਫੀਆਨਾ ਸੰਗੀਤ। ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬੀ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਧੰਨਵਾਦ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਐਪ ਤੇ ਤੁਸੀਂ ਸੁਣਿਓ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰ। ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 45 ਸੈਕਿੰਡ ਹੋ ਚੁੱਕੇ ਨੇ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 10:45 ਹੋ ਚੁੱਕੇ ਨੇ।

ਅੱਜ ਦੇ ਪ੍ਰੋਗਰਾਮ ਗੀਤ ਪਟਾਰਾ ਦਾ ਪਹਿਲਾ ਗੀਤ ਲੈ ਕੇ ਹਾਜ਼ਰ ਹਾਂ, ਜਿਸ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਂਸਲੇ ਨੇ। ਫਿਲਮ ਹੈ ਸਾਹਿਬ ਬੀਬੀ ਔਰ ਗੁਲਾਮ, ਸੰਗੀਤਬੱਧ ਕੀਤਾ ਹਿੰਮਤ ਅਤੇ ਲੇਖਕ ਨੇ ਸ਼ਕੀਲ।

ਅੱਜ ਦੇ ਦਿਨ ਗੁਰੂ ਦੱਤ ਜੀ ਦਾ ਜਨਮਦਿਨ ਹੈ, ਜਿਨ੍ਹਾਂ ਦਾ ਅਸਲੀ ਨਾਂ ਬਸੰਤ ਕੁਮਾਰ ਸ਼ਿਵ ਸ਼ੰਕਰ ਪਾਦੂਕੋਨ ਸੀ। ਉਹ ਇੱਕ ਭਾਰਤੀ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਫਿਲਮ ਨਿਰਮਾਤਾ ਨਿਰਦੇਸ਼ਕ ਸੀ।

ਉਹਨਾਂ ਦਾ ਜਨਮ 9 ਜੁਲਾਈ 1925 ਵਿੱਚ ਬੈਂਗਲੁਰੂ ਵਿੱਚ ਹੋਇਆ। ਗੁਰੂਦੱਤ 1950 ਦੀ ਦਹਾਕੇ ਦੇ ਪ੍ਰਸਿੱਧ ਸਿਨੇਮਾ ਦੇ ਸੰਦਰਭ ਵਿੱਚ ਕਾਵਿਕ ਕਲਾਤਮਿਕ ਫਿਲਮਾਂ ਦੇ ਵਪਾਰਕ ਰੁਝਾਨ ਨੂੰ ਵਿਕਸਿਤ ਕਰਨ ਲਈ ਮਸ਼ਹੂਰ ਹੋਏ ਸੀ। ਉਹਨਾਂ ਦੀਆਂ ਫਿਲਮਾਂ ਦੀ ਅਜੇ ਵੀ ਜਰਮਨੀ, ਫਰਾਂਸ ਅਤੇ ਜਪਾਨ ਵਿੱਚ ਸ਼ਲਾਘਾ ਕੀਤੀ ਜਾਂਦੀ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਉਮੰਗ ਦੇ ਵਿੱਚ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਮਹਿੰਦਰ ਕਪੂਰ ਨੇ, ਜਿਸ ਦੇ ਗੀਤਕਾਰ ਸਨ SSH ਬਿਹਾਰੀ ਅਤੇ ਸੰਗੀਤਬੱਧ ਕੀਤਾ ਸੀ ਸ਼ੰਕਰ ਨੇ। ਸਟੂਡੀਓ ਦੀ ਘੜੀ 'ਤੇ ਸਮਾਂ 10:14 ਅਤੇ 46 ਸੈਕਿੰਡ ਦਾ ਹੋ ਰਿਹਾ ਹੈ ਅਤੇ ਆਓ ਹੁਣ ਗੱਲ ਕਰਦੇ ਹਾਂ ਗੁਰਦੱਤ ਦੀਆਂ ਖਾਸ ਫਿਲਮਾਂ ਬਾਰੇ। ਉਹਨਾਂ ਦੀਆਂ ਫਿਲਮਾਂ ਖਾਸ ਫਿਲਮਾਂ ਨੇ ਵਿਆਹੀ ਔਰਤ, ਸਾਹਿਬ ਬੀਬੀ ਔਰ ਗੁਲਾਮ, ਚੌਦਵੀਂ ਕਾ ਚਾਂਦ, ਕਾਲਾ ਬਾਜ਼ਾਰ, ਕਾਗਜ਼ ਕੇ ਫੂਲ, ਪਿਆਸਾ, ਮਿਸਟਰ ਔਰ ਮਿਸਿਸ 55 ਆਦਿ। ਆਓ ਹੁਣ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਫਿਲਮ ਬਹਾਰੇ ਫਿਰ ਵੀ ਆਏਗੀ ਦੇ ਵਿੱਚੋਂ ਇੱਕ ਗੀਤ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਹੁਣ ਤੁਸੀਂ ਸੁਣ ਰਹੇ ਸੀ ਫਿਲਮ ਜੇ ਗੁਲਿਸਤਾਨ ਹਮਾਰਾ ਵਿੱਚੋਂ ਗੀਤਕਾਰ ਆਨੰਦ ਅਤੇ ਗਾਇਕ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦਾ ਗਾਇਆ ਹੋਇਆ ਗੀਤ।

ਗੁਰੂਦੱਤ ਨੇ ਫਿਲਮੀ ਅਦਾਕਾਰ ਦੇ ਰੂਪ ਵਿੱਚ ਵੀ ਕੰਮ ਕੀਤਾ ਸੀ। ਉਹਨਾਂ ਨੇ ਨਿਰਦੇਸ਼ਕ ਕੀਤੀਆਂ ਫਿਲਮਾਂ ਕਾਗਜ਼ ਕੇ ਫੂਲ, ਪਿਆਸਾ, ਮਿਸਟਰ ਐਂਡ ਮਿਸਿਜ਼ 55, ਬਾਜ਼, ਨੈੱਟ ਅਤੇ ਸੱਟਾ।

ਇਹਨਾਂ ਫਿਲਮਾਂ ਵਿੱਚੋਂ ਨੈੱਟ ਫਿਲਮ ਦੇ ਉਹ ਆਪ ਲੇਖਕ ਵੀ ਰਹੇ ਨੇ। ਅਤੇ ਆਓ ਹੁਣ ਸੁਣਦੇ ਹਾਂ ਫਿਲਮ ਮਿਸਟਰ ਐਂਡ ਮਿਸਿਸ 55 ਵਿੱਚੋਂ ਅਗਲਾ ਗਾਣਾ, ਜਿਸ ਨੂੰ ਸੰਗੀਤ ਦਿੱਤਾ ਹੈ ਓ ਪੀ ਨਾਇਰ ਨੇ, ਗੀਤਕਾਰ ਨੇ ਮਜਰੂਹ ਅਤੇ ਗਾਇਕ ਨੇ ਮੁਹੰਮਦ ਰਫੀ।

ਅੱਜ ਗੁਰਦਾਦੇ ਨਾਲ ਇੱਕ ਹੋਰ ਫਿਲਮੀ ਅਦਾਕਾਰਾ ਦਾ ਜਨਮਦਿਨ ਵੀ ਹੈ। ਜਨਮਦਿਨ ਹੈ ਸੰਗੀਤਾ ਬਿਜਲਾਨੀ ਦਾ। ਉਹਨਾਂ ਦਾ ਜਨਮ 9 ਜੁਲਾਈ 1960 ਵਿੱਚ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ। ਸੰਗੀਤਾ ਬਿਜਲਾਨੀ ਨੂੰ 1980 ਵਿੱਚ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਵੀ ਮਿਲਿਆ।

ਆਓ ਹੁਣ ਸੁਣਦੇ ਹਾਂ ਉਹਨਾਂ ਦੀ ਫਿਲਮ ਖੇਲ ਵਿੱਚੋਂ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਅਜ਼ੀਜ਼ ਅਤੇ ਲਤਾ ਮੰਗੇਸ਼ਕਰ ਦੀ। ਸੰਗੀਤਕਾਰ ਨੇ ਰਾਜੇਸ਼ ਰੋਸ਼ਨ ਅਤੇ ਗੀਤਕਾਰ ਜਾਵੇਦ ਅਖਤਰ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਇੱਜ਼ਤ ਵਿੱਚੋਂ ਗੀਤ ਆਸ਼ਾ ਭੋਂਸਲੇ ਆਵਾਜ਼ ਦੇ ਵਿੱਚ, ਅਤੇ ਗੀਤਕਾਰ ਸੀ ਗੁਲਜ਼ਾਰ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਤ੍ਰਿਦੇਵ ਦੇ ਵਿੱਚੋਂ ਗੀਤਕਾਰ ਨੇ ਆਨੰਦ ਬਖਸ਼ੀ ਅਤੇ ਗਾਇਆ ਹੈ ਅਮਿਤ ਕੁਮਾਰ ਅਤੇ ਸਪਨਾ ਨੇ।

ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ ਜੀ, ਇਸ ਦੇ ਨਾਲ ਹੀ ਮੈਨੂੰ ਸਮਾਨ ਨੂੰ ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਦੀ ਦਿਓ।

ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਘੜੀ ਦੇ ਸਮਾਂ 10:59 ਤੇ 25 ਸੈਕਿੰਡ ਹੋ ਚੁੱਕੇ ਨੇ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟੇਲਸ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 25 ਸੈਕਿੰਡ ਦਾ ਹੋਇਆ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਕਰਨਜੀਤ ਕੌਰ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ।

ਹੋਰ ਸਰੋਤਿਓ, ਕਿਵੇਂ ਹੋ? ਕੀ ਹਾਲ ਚਾਲ ਨੇ? ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਤੇ ਵਧੀਆ ਹੋਵੋਗੇ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੌਕ ਐਂਡ ਡਾਂਸ। ਪ੍ਰੋਗਰਾਮ ਪੇਸ਼ ਕਰ ਰਹੀ ਸੀ ਕਰਮਜੀਤ ਕੌਰ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 12:30 ਦਾ ਅਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਇੱਕ ਕੱਪ ਚਾਹ ਦਾ ਬਹਾਨਾ ਕਰ ਲੈਣਾ ਚਾਹੀਦਾ ਹੈ, ਫਾਸਲਿਆਂ ਨੂੰ ਫੁਰਸਤ ਨਾਲ ਭਰ ਲੈਣਾ ਚਾਹੀਦਾ ਹੈ। ਬੜੀ ਬੋਝ ਜਿਹੀ ਹੈ ਹੁਣ ਇਹ ਜ਼ਿੰਦਗੀ, ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ ਹੈ, ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ ਹੈ। ਜੀ, ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਸਾਰੀਆਂ ਮੇਰੀਆਂ ਭੈਣਾਂ ਨੂੰ ਅਤੇ ਉਹਨਾਂ ਦੇ ਪਿਆਰੇ ਪਰਿਵਾਰ ਨੂੰ ਮੇਰੇ ਵੱਲੋਂ ਯਾਨੀ ਕਿ ਦੀਪਾ ਛਾਬੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਗੁੱਡ ਆਫਟਰਨੂਨ। ਜੀ ਭੈਣੋ, ਕੀ ਹਾਲ ਚਾਲ ਨੇ ਜੀ ਤੁਹਾਡੇ? ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਅਤੇ ਘਰ ਦੇ ਕੰਮਾਂ ਤੋਂ ਵੀ ਤੁਸੀਂ ਫ੍ਰੀ ਹੋ ਗਏ ਹੋਵੋਗੇ, ਕਿਉਂਕਿ ਪ੍ਰੋਗਰਾਮ ਦੁਪਹਿਰ ਦੀ ਸਭਾ ਦੇ ਸ਼ੁਰੂ ਹੋ ਚੁੱਕੇ ਨੇ ਅਤੇ ਸਾਰੇ ਪ੍ਰੋਗਰਾਮ ਤੁਹਾਡੇ ਵਾਸਤੇ ਨੇ। ਅਤੇ ਫਿਲਹਾਲ ਜਿਹੜਾ ਪ੍ਰੋਗਰਾਮ ਹੈ ਘਰ ਪਰਿਵਾਰ, ਉਹਦੇ ਵਿੱਚ ਅੱਜ ਸਿਲਸਿਲਾ ਵੀ ਬੜਾ ਪਿਆਰਾ ਹੈ। ਸਿਲਸਿਲਾ ਕਿਹੜਾ ਹੈ ਜੀ? ਸਿਲਸਿਲਾ ਹੈ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਬਿਲਕੁਲ ਜੀ, ਅੱਜ ਇਹ ਸਿਲਸਿਲਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਜਿਹਦੇ ਵਿੱਚ ਸਾਡੇ ਮਹਿਮਾਨ ਨੇ ਸ਼੍ਰੀਮਾਨ ਰਤਨ ਸਿੰਗਲਾ ਅਤੇ ਉਹਨਾਂ ਦੇ ਬੈਟਰ ਹਾਫ ਯਾਨੀ ਕਿ ਉਹਨਾਂ ਦੇ ਧਰਮ ਪਤਨੀ ਕਿਰਨ ਸਿੰਗਲਾ ਜੀ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਤਪਾਲ ਬਰਾੜ। ਅਤੇ ਆਓ ਜੀ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਅੱਜ ਦਾ ਸਿਲਸਿਲਾ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ।

0: ਸਰੋਤਿਓ, ਮੈਂ ਸਤਪਾਲ ਬਰਾੜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਦੇ ਵਿੱਚ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਰਤਨ ਸਿੰਗਲਾ ਜੀ, ਜਿਹੜੇ ਕਿ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਨੇ ਤੇ ਰਿਟਾਇਰ ਨੇ ਸੀਨੀਅਰ ਅਸਿਸਟੈਂਟ ਮੈਨੇਜਰ NFL ਤੋਂ, ਤੇ ਇਹਨਾਂ ਦੇ ਨਾਲ ਇਹਨਾਂ ਦੇ ਹਮ ਸਫ਼ਰ ਧਰਮ ਪਤਨੀ ਕਿਰਨ ਸਿੰਗਲਾ ਜੀ, ਜਿਹੜੇ ਕਿ ਸਿੰਗਲਾ ਕੰਸਲਟੈਂਟ ਵਿਵਾਹਿਕ ਝਗੜੇ ਸੀਨੀਅਰ ਕੌਂਸਲਰ ਨੇ, ਤੇ ਅੱਜ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਇਹਨਾਂ ਦੇ ਦਿਲ ਦੀਆਂ ਗੱਲਾਂ ਵੀ ਸੁਣਦੇ ਹਾਂ ਤੇ ਇਹਨਾਂ ਦੇ ਦਿਲਾਂ ਵਿੱਚ ਹੋਰਾਂ ਦੇ ਦਿਲਾਂ ਦੀਆਂ ਕਿਹੜੀਆਂ ਗੱਲਾਂ ਨੇ ਉਹ ਵੀ ਸੁਣਦੇ ਹਾਂ। ਸਵਾਗਤ ਹੈ ਜੀ ਰਤਨ ਸਿੰਗਲਾ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ
1: ਧੰਨਵਾਦ ਬਰਾੜ ਸਾਹਿਬ।
0: ਕਿਰਨ ਸਿੰਗਲਾ ਮੈਮ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ।
2: ਧੰਨਵਾਦ ਜੀ।
0: ਸਵਾਗਤ ਦੇ ਨਾਲ ਸਰੋਤਿਓ, ਅਕਸਰ ਅਸੀਂ ਸੁਣਦੇ ਹਾਂ ਇੱਕ ਗਾਣਾ ਹੁੰਦਾ ਸੀਗਾ, ਇੱਕ

0: ਹੋਵੇ, ਇੱਕ ਮੈਂ ਹੋਵਾਂ, ਇੱਕ ਚਰਖੇ ਦੀ ਹੋਵੇ ਗੁੰਜ ਮਿੱਤਰਾ, ਤੇ ਉਹ ਗਾਣਾ ਕਿਸੇ ਵਕਤ ਜਿਹੜਾ ਹੈਗਾ ਅਸੀਂ ਵਰਤਦੇ ਸੀ। ਅੱਜ ਮੈਂ ਇਹਨਾਂ ਦੋਨਾਂ ਸ਼ਖਸੀਅਤ ਨੂੰ ਮੁੱਖ ਰੱਖਦੇ ਹੋਏ ਔਰ ਇਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਔਰ ਇਹਨਾਂ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਇੱਕ ਲਾਈਨ ਮੈਂ ਅੱਜ ਆਪਦੇ ਕੋਲੋਂ ਜੋੜਨ ਲੱਗਿਆ ਸਿੰਗਲਾ ਸਾਹਿਬ ਤੁਹਾਡੇ ਲਈ ਤੇ ਮੈਡਮ ਕਿਰਨ ਸਿੰਗਲਾ ਲਈ ਕਿ ਇੱਕ ਤੂੰ ਹੋਵੇ, ਇੱਕ ਮੈਂ ਹੋਵਾਂ ਤੇ ਇੱਕ ਸਮਾਜ ਸੇਵਾ ਦੀ ਹੋਵੇ ਲੱਤ ਮਿੱਤਰਾ। ਤਾਂ ਇਹਨਾਂ ਨੂੰ ਦੋਨਾਂ ਹੀ ਮੀਆਂ ਬੀਵੀ ਨੂੰ ਜਿਹੜੀ ਇਹ ਲੱਤ ਲੱਗੀ ਹੈ ਸਮਾਜ ਸੇਵਾ ਦੀ, ਜਿਹੜਾ ਇਹ ਸ਼ੌਕ ਪਿਆ ਹੈ ਜਾਂ ਜਿਹੜੀ ਇਹ ਇੱਕ ਚਿਣਕ ਲੱਗੀ ਹੈ, ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਹੀ ਪੁੱਛਾਂਗੇ ਕਿ ਇਹ ਜਿਹੜੀ ਸਮਾਜ ਸੇਵਾ ਦੀ ਚਿਣਕ ਹੈ ਇਹ ਤੁਹਾਨੂੰ ਕਿੱਥੋਂ ਲੱਗੀ?
1: ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਦੁਬਾਰਾ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਮੰਚ ਤੇ ਲੈ ਕੇ ਆਏ।
0: ਜੀ,
1: ਮੇਰੀ ਬੈਕਗ੍ਰਾਉਂਡ ਪੇਂਡੂ ਹੈ
0: ਜੀ,
1: ਕਿਉਂਕਿ ਮੇਰੇ ਫਾਦਰ ਹੈਡ ਮਾਸਟਰ ਸੀਗੇ
0: ਜੀ,
1: ਤਾਂ ਵੱਖੋ ਵੱਖੋ ਪਿੰਡਾਂ 'ਚ ਸਾਨੂੰ ਰਹਿਣ ਦਾ ਮੌਕਾ ਮਿਲਿਆ
0: ਜੀ।
1: ਪੇਂਡੂ ਕਲਚਰ ਨੂੰ ਮੈਂ ਕਾਫੀ ਚੰਗੀ ਤਰ੍ਹਾਂ ਸਮਝਦਾ ਹੋਇਆ
0: ਜੀ,
1: ਨਿੱਕੇ ਹੁੰਦਿਆਂ ਤੋਂ ਹੀ ਪਿੰਡਾਂ ਦੇ ਮੁੰਡਿਆਂ ਨਾਲ ਘੁਲਣਾ, ਕਬੱਡੀ ਖੇਡਣਾ, ਵਾਲੀਬਾਲ ਖੇਡਣਾ। ਮੇਰੇ ਫਾਦਰ ਵੀ ਵਾਲੀਬਾਲ ਦੇ ਬੜੇ ਅੱਛੇ ਪਲੇਅਰ ਸੀ, ਬੜੇ ਅੱਛੇ ਟੀਚਰ ਵੀ ਸੀ
0: ਜੀ।
1: ਤਾਂ ਜਦੋਂ ਪਿੰਡਾਂ ਦੀਆਂ ਇਹ ਸਮੱਸਿਆਵਾਂ ਬਾਰੇ ਮੈਂ ਜਾਣਿਆ
0: ਜੀ,
1: ਤਾਂ ਉਸ ਤੋਂ ਬਾਅਦ ਮੈਂ ਸ਼ਹਿਰ 'ਚ 1976 'ਚ ਬੀ ਕੌਮ ਕਰਨ ਲੱਗਿਆ ਡੀ ਏ ਵੀ ਕਾਲਜ ਬਠਿੰਡਾ 'ਚ
0: ਜੀ।
1: ਉਸ ਤੋਂ ਬਾਅਦ ਮੈਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ ਵੀ ਸ਼ਹਿਰੀ ਮੁੰਡਿਆਂ ਨਾਲ ਤਾਲਮੇਲ ਕਰਨ 'ਚ, ਗੱਲਬਾਤ ਕਰਨ 'ਚ ਮੈਨੂੰ ਬੜੀ ਹੈਜੀਟੇਸ਼ਨ ਹੁੰਦੀ ਸੀ ਪਹਿਲਾਂ
0: ਜੀ,
1: ਜਦੋਂ ਕਿ ਮੇਰੀ ਇੰਗਲਿਸ਼ ਤੇ ਮੈਥ ਵਗੈਰਾ ਬਹੁਤ ਅੱਛੇ ਸੀ
0: ਜੀ।
1: ਤਾਂ ਹੌਲੀ ਹੌਲੀ ਮੈਂ ਇਹ ਸਮਝਿਆ ਵੀ ਇਹ ਚੋਂ ਕਿਵੇਂ ਨਿਕਲਾਂ
0: ਜੀ।
1: ਤਾਂ ਮੈਂ ਬੜੀਆਂ ਐਫਰਟਸ ਪਾਈਆਂ ਮੁੰਡਿਆਂ ਖੁੰਡਿਆਂ ਨਾਲ ਮਿਲ ਕੇ, ਉਹਨੂੰ ਦੇਖਣਾ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਪੁੱਛਣਾ ਵੀ ਕਿਵੇਂ ਮੈਂ ਇਹ ਆਪਦੀ ਪਰਸਨੈਲਿਟੀ ਨੂੰ ਕਿਵੇਂ ਚੇਂਜ ਕਰ ਸਕਦਾ
0: ਜੀ।
1: ਤਾਂ ਮੈਨੂੰ ਆਪਦੇ ਯਾਰਾਂ ਦੋਸਤਾਂ ਤੋਂ ਬਹੁਤ ਸਹਾਇਤਾ ਮਿਲੀ
0: ਜੀ।
1: ਹੌਲੀ ਹੌਲੀ ਜਦੋਂ ਮੈਂ ਇੰਪਰੂਵ ਕੀਤਾ, ਤਾਂ ਜਦੋਂ ਉਸ ਤੋਂ ਬਾਅਦ ਮੇਰੀ ਧਰਮ ਪਤਨੀ ਮੇਰੀ ਜ਼ਿੰਦਗੀ ਚ ਆਈ
0: ਜੀ,
1: ਬੀ ਕੌਮ ਕਰਨ ਤੋਂ ਬਾਅਦ ਮੈਂ ਦੁਕਾਨਦਾਰੀ ਕਰਨ ਲੱਗ ਗਿਆ ਰਾਮਪੁਰਾ ਫੂਲ ਸਵੇਰ ਪਾਰਟ ਸੀ, ਮੈਨੂੰ ਇਹ ਸੀ ਵੀ ਨੌਕਰੀ ਨੀ ਕਰਨੀ ਕਦੇ
0: ਜੀ।
1: ਚਲੋ ਉਸ ਤੋਂ ਬਾਅਦ ਮੇਰੇ ਪੇਪਰ ਪੂਪਰ ਮੈਂ ਦਿੰਦਾ ਰਹਿੰਦਾ ਸੀ ਕਦੇ ਨਾ ਕਦੇ
0: ਜੀ,
1: ਇੱਕ ਦੋ ਪੇਪਰ ਮੈਂ ਪਾਸ ਕੀਤੇ, ਪਰ ਜਦੋਂ ਮੈਂ NFL ਦਾ ਮੇਰਾ ਰਿਜ਼ਲਟ ਆਇਆ
0: ਜੀ,
1: ਤਾਂ ਉਦੋਂ ਮੇਰੀ ਮੈਰਿਜ ਹੋ ਚੁੱਕੀ ਸੀ, ਕੁਛ ਮਹੀਨੇ ਹੋਏ ਸੀ
0: ਜੀ,
1: ਐਗਜ਼ਾਮ ਪਹਿਲਾਂ ਦਾ ਦਿੱਤਾ ਹੋਇਆ
0: ਜੀ।
1: ਤਾਂ ਮੇਰੀ ਧਰਮ ਪਤਨੀ ਨੇ ਮੈਨੂੰ ਇਸ ਗੱਲ ਤੇ ਮੋਟੀਵੇਟ ਕੀਤਾ ਵੀ ਆਪਾਂ ਬੱਚਿਆਂ ਨੂੰ ਵਧੀਆ ਤਾਂ ਹੀ ਪੜ੍ਹਾ ਸਕਦੇ ਹਾਂ ਜੇ ਆਪਾਂ ਸ਼ਹਿਰ 'ਚ ਜਾ ਕੇ ਉੱਥੇ ਰਹੀਏ, ਬਠਿੰਡੇ ਰਹੀਏ, ਰਾਮਪੁਰਾ ਫੂਲ ਨਾਲੋਂ ਵਧੀਆ ਸ਼ਹਿਰ ਹੈ, ਵੱਡਾ ਸ਼ਹਿਰ ਹੈ
0: ਜੀ।
1: ਤਾਂ ਚਲੋ ਕੁਛ ਹੋਰ ਵੀ ਪੇਰੈਂਟਸ ਨੇ ਵੀ ਮੈਨੂੰ ਇਹ ਕਿਹਾ, ਮੇਰੇ ਫਾਦਰ ਨੇ ਵੀ ਸਮਝਾਇਆ, ਤਾਂ ਮੇਰੇ ਇਨਲਾਜ਼ ਵੱਲੋਂ ਵੀ, ਮੇਰੇ ਬ੍ਰਦਰ ਇਨਲਾ ਪਵਨ ਬਾਂਸਲ ਹੈ ਧਨੌਲਾ ਤੋਂ
0: ਜੀ,
1: ਉਹਨਾਂ ਨੇ ਵੀ ਇਹ ਕਿਹਾ ਵੀ ਤੁਸੀਂ ਨੌਕਰੀ ਕਰੋ ਚੀਜ਼ਾਂ
0: ਜੀ।
1: ਚਲੋ ਮੈਂ 1987 'ਚ NFL ਜੁਆਇਨ ਕਰ ਲਿਆ
0: ਜੀ।
1: ਜੁਆਇਨ ਕਰਨ ਤੋਂ ਪਹਿਲਾਂ ਜਦੋਂ ਮੈਂ ਸੋਸ਼ਲ ਵਰਕ ਉੱਥੇ ਰਾਮਪੁਰਾ ਫੁੱਲ ਦੁਕਾਨ ਤੇ ਹੀ ਸ਼ੁਰੂ ਕਰਤਾ ਸੀ
0: ਜੀ,
1: ਜਿਹਦੇ ਵਿੱਚ ਕੋਈ ਗਊਆਂ ਵਾਸਤੇ ਸੀ
0: ਜੀ,
1: ਜਾਂ ਕੋਈ ਸੋਸਾਇਟੀ 'ਚ ਕਲੋਨੀ ਸੀ ਸਾਡੀ, ਸ਼ਹੀਦ ਭਗਤ ਸਿੰਘ ਕਲੋਨੀ ਬੱਸ ਸਟੈਂਡ ਦੀ ਬੈਕ ਸਾਈਡ ਤੇ
0: ਜੀ,
1: ਉੱਥੇ ਕੋਈ ਬੇਸਿਕ ਅਮੈਨਿਟੀਜ਼ ਨਹੀਂ ਸੀਗੀਆਂ ਉਦੋਂ, ਮੈਂ ਲਗਭਗ 14-15 ਸਾਲ ਦਾ ਸੀਗਾ
0: ਜੀ।
1: ਤਾਂ ਮੈਂ ਉੱਥੇ ਕਮੇਟੀ ਬਣਾਈ
0: ਜੀ,
1: ਉਹਦੇ ਵਿੱਚ ਵਰਕ ਕਰਦਾ, ਲੋਕਾਂ ਦੇ ਨੀਹਾਂ ਵਗੈਰਾ ਭਰਨ ਵਾਸਤੇ ਉਹਨਾਂ ਦੀ ਸੇਵਾ ਦਿੰਦਾ, ਮਿਊਂਸੀਪਲ ਕਮੇਟੀ ਨਾਲ ਜੁੜ ਕੇ, ਮਿਊਂਸੀਪਲ ਕਮੇਟੀ ਨਾਲ ਤਾਲਮੇਲ ਕਰਕੇ ਚਿੱਠੀ ਪੱਤਰ ਲਿਖਦਾ
0: ਜੀ।
1: ਤਾਂ ਉਹ ਜਿਹੜੇ ਵੱਡੇ ਬਜ਼ੁਰਗ ਵੀ ਸੀ ਉਹ ਮੈਨੂੰ ਥੋੜਾ ਜਿਹਾ ਮੋਟੀਵੇਟ ਹੋਰ ਕਰਨ ਲੱਗ ਗਏ ਵੀ ਯਾਰ ਵਧੀਆ ਕੰਮ ਕਰਦਾ
0: ਜੀ।
1: ਮੈਂ ਉੱਥੋਂ ਦਾ ਸੈਕਟਰੀ ਰਿਹਾ ਬਹੁਤ ਦੇਰ ਤੱਕ
0: ਜੀ,
1: ਤਾਂ ਕਾਫੀ ਡਿਵੈਲਪਮੈਂਟਸ ਉੱਥੇ ਕਰਵਾਈਆਂ
0: ਜੀ।
1: ਫਿਰ ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮੇਰੇ 'ਚੋਂ ਅੰਦਰ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਸੀ, ਮੈਂ ਇੱਥੇ ਸਾਡੇ ਯੂਨੀਅਨ 'ਚ ਵੀ ਖੜਾ ਹੋਇਆ, ਸਭ ਤੋਂ ਵੱਧ ਵੋਟਾਂ ਨਾਲ ਪਹਿਲੀ ਵਾਰੀ ਜਿੱਤਿਆ ਮੈਂ
0: ਜੀ।
1: ਤਾਂ ਮੈਂ ਉੱਥੇ ਵਰਕ ਕਰਨਾ ਸ਼ੁਰੂ ਕੀਤਾ ਉਹਦੇ ਫੀਲਡ 'ਚ
0: ਜੀ,
1: ਮੈਂ ਉੱਥੇ ਡਿਮਾਂਡਸ ਪੁੱਛਣੀਆਂ ਲੋਕਾਂ ਦੀਆਂ
0: ਜੀ,
1: ਲਿਖਣਾ ਉਹਨੂੰ
0: ਜੀ,
1: ਤੇ ਉਹਦੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ
0: ਜੀ।
1: ਤਾਂ ਕਈ ਸੀਨੀਅਰ ਲੀਡਰ ਸੀ ਜਿਹੜੇ ਉਹ ਇਸ ਗੱਲ ਤੋਂ ਥੋੜਾ ਚਿੜਦੇ ਵੀ ਸੀ ਵੀ ਯਾਰ ਇੰਨੀਆਂ ਡਿਮਾਂਡਸ, ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਜੀ ਵਰਕ ਕਰਾਂਗੇ ਆਪਾਂ ਤਾਂ ਹੌਲੀ ਹੌਲੀ, ਆਪਾਂ ਕਿਹੜਾ ਇੱਕ ਦਿਨ 'ਚ ਹੀ ਪੂਰੀਆਂ ਕਰਨੀਆਂ, ਆਪਾਂ ਇੱਕ ਸਿਸਟਮ 'ਚ ਤਾਂ ਪਾਈਏ
0: ਜੀ।
1: ਤਾਂ ਕਾਫੀ ਡਿਮਾਂਡਸ ਦੇ ਉੱਤੇ ਅਸੀਂ ਮਤਲਬ ਇੰਪਲੀਮੈਂਟ ਕਰਵਾਉਣ 'ਚ ਮੈਂ ਉਹਨਾਂ ਦੇ ਥਰੂ ਕਾਮਯਾਬ ਰਿਹਾ
0: ਜੀ।
1: ਉਸ ਤੋਂ ਬਾਅਦ ਮੈਨੂੰ ਪ੍ਰਮੋਸ਼ਨ ਦਾ ਮੌਕਾ ਮਿਲਿਆ
0: ਜੀ,
1: ਪੇਪਰ ਹੋਏ ਤਾਂ ਉਹ 'ਚ ਟ੍ਰਾਂਸਫਰ ਹੁੰਦੀ ਸੀ ਬਾਹਰ ਕਿਸੇ ਸਟੇਟ 'ਚ
0: ਜੀ,
1: ਤਾਂ ਮੈਨੂੰ 2005 ਦੇ ਵਿੱਚ ਬਰੇਲੀ ਟ੍ਰਾਂਸਫਰ ਕਰ ਦਿੱਤਾ ਗਿਆ
0: ਜੀ।
1: ਮੈਂ ਉੱਥੇ ਵੀ ਆਪਦਾ ਉਹ ਕੋਆਰਡੀਨੇਸ਼ਨ ਜਿਹੜਾ ਸਟਾਫ ਨਾਲ ਸੀ ਜਾਂ ਆਪਣਾ ਫੋਰਥ ਕਲਾਸ ਇੰਪਲਾਈਜ਼ ਨਾਲ ਸੀ, ਮੈਂ ਉਹੀ ਤਾਲਮੇਲ ਰੱਖਿਆ
0: ਜੀ। ਇਹਦਾ ਮਤਲਬ ਉਹ ਕਹਿੰਦੇ ਹੁੰਦੇ ਨੇ ਹੋਣ ਹਾਰ ਪੂਤ ਕੇ ਹੋਤ ਚੀਕ ਨੇ ਪਾਤ, ਯਾਨੀ ਕਿ ਸ਼ੁਰੂ ਤੋਂ ਹੀ ਤੁਸੀਂ ਸਮਾਜ ਸੇਵਾ ਦੇ ਵਿੱਚ ਤੁਹਾਡੀ ਜਿਹੜੀ ਚਿਣਕ ਸੀ ਉਹ ਲੱਗੀ ਹੋਈ ਸੀ।
1: ਹਾਂਜੀ, ਤਾਂ ਬਹੁਤ ਇਹ ਹੁੰਦਾ ਸੀ ਵੀ ਮੈਂ ਬਹੁਤ ਸਾਰੀਆਂ ਲੜਕੀਆਂ ਨੂੰ ਉਹਨਾਂ ਦਿਨਾਂ 'ਚ ਕੋਈ ਪੇਪਰ ਦੇਣ ਜਿਵੇਂ ਭੇਜਦਾ ਸਾਡੀ ਕਲੋਨੀ ਚੋਂ, ਸ਼ਹੀਦ ਭਗਤ ਸਿੰਘ ਕਲੋਨੀ ਚੋਂ
0: ਜੀ,
1: ਤਾਂ ਮੈਨੂੰ ਨਾਲ ਭੇਜਦੇ
0: ਜੀ
1: ਕਈ ਕਈ ਲੜਕੀਆਂ ਨਾਲ ਵੀ, ਫਿਰੋਜ਼ਪੁਰ ਪੇਪਰ ਹੈ ਜੇ, ਪਟਿਆਲੇ ਹੈ, ਕਿਤੇ ਹੋਰ ਹੈ। ਤਾਂ ਮੈਨੂੰ ਥੋੜਾ ਬਹੁਤ ਇਹ ਲੱਗਦਾ ਸੀ ਵੀ ਮਤਲਬ ਮਜ਼ਾ ਆਉਣ ਲੱਗ ਗਿਆ ਵੀ ਜੇ ਮੈਂ ਕਿਸੇ ਦੀ ਸਮਾਜ ਸੇਵਾ 'ਚ ਕਿਸੇ ਨਾ ਕਿਸੇ ਰੂਪ 'ਚ ਮਦਦ ਕਰਦਾ
0: ਜੀ,
1: ਤਾਂ ਮੈਨੂੰ ਮਦਦ ਨਹੀਂ ਲੱਗਦੀ ਸੀ ਅਗਲੇ ਦੀ, ਮੈਨੂੰ ਇਹ ਲੱਗਦਾ ਸੀ ਵੀ ਮੈਨੂੰ ਸਕੂਨ ਮਿਲਦਾ ਸੀ
0: ਜੀ, ਆਪਦੇ ਦਿਲ ਦੀ ਖੁਰਾਕ ਲੱਗਦੀ ਸੀ,
1: ਮੈਨੂੰ ਰੂਹ ਦੀ ਖੁਰਾਕ ਲੱਗਦੀ ਸੀ
0: ਜੀ।
1: ਤਾਂ ਬਸ ਹੌਲੀ ਹੌਲੀ ਫਿਰ ਮੈਂ ਇੱਥੇ NFL 'ਚ ਸ਼ੁਰੂ ਕੀਤਾ ਇਸੇ ਤਰ੍ਹਾਂ ਦਾ ਸਿਸਟਮ
0: ਜੀ।
1: ਬਸ ਉਸ ਤੋਂ ਬਾਅਦ ਮੈਨੂੰ ਕੁਛ ਚੈਲੇਂਜਿੰਗ ਜੋਬ ਵੀ ਮਿਲੀਆਂ
0: ਜੀ,

0: ਕੋਲ ਦੀ ਥੈਫਟ ਹੁੰਦੀ ਸੀ, ਉਹ ਮੈਂ ਰੋਕਣ ਚ ਕਾਮਯਾਬ ਰਿਹਾ
1: ਜੀ.
0: ਮੈਨੂੰ ਸਨਮਾਨਿਤ ਵੀ ਕੀਤਾ ਗਿਆ ਰੇਲਵੇ ਵੱਲੋਂ ਵੀ ਔਰ NFL ਵੱਲੋਂ ਵੀ
1: ਜੀ. ਮਤਲਬ ਸ਼ੁਰੂ ਤੋਂ ਹੀ ਤੁਸੀਂ ਜਦੋਂ ਇਹ ਸਮਾਜ ਸੇਵਾ ਦਾ ਕੰਮ ਕਰਦੇ ਸੀ ਤੁਹਾਨੂੰ ਅੱਛਾ ਲੱਗਦਾ ਸੀ ਤੇ ਤੁਹਾਨੂੰ ਸਮਾਜ ਸੇਵਾ ਅੱਗੇ ਅੱਗੇ ਮਿਲਦੀ ਰਹੀ. ਹੁਣ ਆਪਾਂ ਸਰੋਤਿਓ ਗੱਲ ਕਰਾਂਗੇ ਕਿਰਨ ਸਿੰਗਲਾ ਜੀ ਨਾਲ, ਜਿਹੜੇ ਕਿ ਸਿੰਗਲਾ ਕੰਸਲਟੈਂਟ ਦੇ ਵਿੱਚ ਵਿਆਹਿਕ ਜਿਹੜੇ ਝਗੜੇ ਹੁੰਦੇ ਨੇ ਉਹਨਾਂ ਦੇ ਸੀਨੀਅਰ ਕਾਉਂਸਲਰ ਨੇ, ਮਤਲਬ ਕਾਉਂਸਲਿੰਗ ਕਰਦੇ ਆ ਜਿਹੜੇ ਬੱਚਿਆਂ ਦਾ ਕੋਈ ਡਿਸਪਿਊਟ ਪੈ ਜਾਂਦਾ. ਤਾਂ ਮੈਮ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਦੇ ਵਿੱਚ ਅਸੀਂ ਤੁਹਾਨੂੰ ਮੈਂ ਦੀ ਥਾਂ ਤੇ ਰੱਖਦੇ ਹਾਂ, ਤੂੰ ਨੇ ਤਾਂ ਆਪਦਾ ਹਾਲ ਦੱਸਤਾ, ਤੁਸੀਂ ਹੁਣ ਮੈਂ ਦਾ ਹਾਲ ਆਪਣਾ ਦੱਸੋ ਕਿ ਤੁਸੀਂ ਇਹਨਾਂ ਦੀ ਲਾਈਫ 'ਚ ਕਿਵੇਂ ਆਏ ਤੇ ਤੁਹਾਨੂੰ ਸਮਾਜ ਸੇਵਾ ਦੀ ਚਿਣਕ ਕਦੋਂ ਲੱਗੀ?
2: ਮੇਰੀ ਮੈਰਿਜ ਜਦੋਂ ਇਹਨਾਂ ਨਾਲ ਹੋਈ
1: ਜੀ
2: ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਜੋ ਕੰਮ ਹੁੰਦੇ ਸੀਗੇ ਉਹਨਾਂ ਦੇ ਵਿੱਚ ਮੈਨੂੰ ਵੀ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਸੀ
1: ਜੀ.
2: ਤੇ ਮੈਨੂੰ ਐਂ ਹੁੰਦਾ ਸੀ ਵੀ ਮੈਂ ਉਹਦੇ ਵਿੱਚ ਹੈਲਪ ਕਰਾਂ ਇਹਨਾਂ ਦੀ
1: ਜੀ.
2: ਤੇ ਬਾਕੀ ਆਹ ਸਮੇਂ ਨਾਲ ਜਦੋਂ ਬੇਟੀ ਦਾ ਡਾਇਵੋਰਸ ਹੋਇਆ
1: ਜੀ
2: ਤੇ ਉਹ ਅਸੀਂ ਅੰਦਰੋਂ ਟੁੱਟੇ ਨਹੀਂ, ਅਸੀਂ ਨਾਲ ਇਹ ਸੋਚਿਆ ਵੀ ਅਸੀਂ ਬੇਟੀ ਨੂੰ ਬਚਾਈਏ ਕਿਵੇਂ
1: ਜੀ,
2: ਕਿਹੜੇ ਹੌਸਲੇ ਨਾਲ ਬਚਾਈਏ ਤੇ ਕਿਹੜੀ ਕਿਵੇਂ ਲੜਨਾ ਹੈਗਾ
1: ਜੀ.
2: ਤੇ ਉਸ ਨੂੰ ਅਸੀਂ ਪੂਰੇ ਜੋਸ਼ ਨਾਲ ਲੜੇ
1: ਜੀ
2: ਤੇ ਬੇਟੀ ਦਾ ਕੇਸ ਜਿੱਤੇ. ਤੇ ਬਹੁਤ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹਨਾਂ ਨੇ ਆਪਦੀ ਬੇਟੀ ਦਾ ਕੇਸ ਪੂਰਾ ਸਟਰੋਂਗ ਲੜਿਆ
1: ਜੀ.
2: ਤੇ ਅਨੇਕਾਂ ਕੇਸ ਸਾਥੋਂ ਫ੍ਰੀ ਦੇ ਵਿੱਚ ਇਸ ਤਰ੍ਹਾਂ ਉਹ ਕਹਿੰਦੇ ਸੀ ਤੁਹਾਨੂੰ ਹੀ ਮੂਹਰੇ ਲਗਾਉਣਾ ਹੈਗਾ ਤੇ ਵੀ ਸਾਡੇ ਵੀ ਇਹੀ ਬਿਲਕੁਲ ਸੇਮ ਸਮੱਸਿਆ ਹੈਗੀ ਵੀ ਇਹਦੇ ਵਿੱਚ ਤੁਸੀਂ ਸਾਡੀ ਮਦਦ ਕਰੋ. ਤੇ ਉਹ ਆ ਕੇ ਆਪਦਾ ਸਾਰੀ ਗੱਲਬਾਤ ਸਾਡੇ ਕੋਲ ਕਰਦੇ ਤੇ ਅਸੀਂ ਦੋਨੇ ਇਕੱਠੇ ਬੈਠ ਕੇ ਸਾਰੀ ਗੱਲਬਾਤ ਸੁਣਦੇ ਤੇ ਅਗਲੇ ਦਾ ਐਂ ਹੋ ਜਾਂਦਾ ਵੀ ਸਾਡਾ ਅੱਧਾ ਦੁੱਖ ਤਾਂ ਹੱਲੋ ਹੋ ਗਿਆ
1: ਜੀ. ਇਹ ਤਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਣ ਲੱਗ ਗਏ ਸੋਈ ਜਾਣੇ. ਤੇ ਇਹ ਜਦੋਂ ਤਣ ਤੇ ਲੱਗੀ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਦੁੱਖ ਦਰਦ ਇਹਨਾਂ ਨੂੰ ਮਹਿਸੂਸ ਹੋਇਆ ਤਾਂ ਇਹਨਾਂ ਨੂੰ ਉਹ ਜਿਹੜਾ ਦੁੱਖ ਦਰਦ ਹੈ ਸਮਾਜ ਸੇਵਾ ਵੱਲ ਲੈ ਕੇ ਆਇਆ. ਕੀ ਮੈਂ ਠੀਕ ਕਹਿ ਰਿਹਾ ਜੀ?
0: ਬਿਲਕੁਲ ਠੀਕ ਕਹਿ ਰਹੇ ਹੋ ਜੀ ਤੁਸੀਂ.
1: ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਿੰਗਲਾ ਕੰਸਲਟੈਂਟ ਵਿਵਾਹਿਕ ਝਗੜੇ ਆ ਜਿਹੜੇ, ਤੇ ਉਹਦੇ ਵਿੱਚ ਤੁਸੀਂ ਕਿਹੜਾ ਯੋਗਦਾਨ ਪਾਉਂਦੇ ਹੋ? ਕਿਵੇਂ ਵਿਵਾਹਿਕ ਝਗੜੇ ਆ ਜਿਹੜੇ ਉਹ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਜੋੜਿਆਂ ਦੀ?
0: ਬ੍ਰਾਦਰ ਸਾਹਿਬ, ਅਸਲ ਚ ਕੀ ਹੁੰਦਾ ਹੈ ਵੀ ਸਾਡੇ ਕੋਈ ਕੁੜੀ ਨਹੀਂ ਸੀ ਘਰ ਚ ਪਹਿਲਾਂ
1: ਜੀ.
0: ਮੇਰੇ ਬ੍ਰਦਰ ਦੇ ਵੀ ਕੁੜੀ ਦੇ ਚੱਕਰ ਚ ਚਾਰ ਲੜਕੇ ਹੋਏ
1: ਜੀ.
0: ਤਾਂ ਜਦੋਂ ਮੇਰੇ ਬੇਟੀ ਨੇ ਜਨਮ ਲਿਆ
1: ਜੀ
0: ਤਾਂ ਅਸੀਂ ਬਹੁਤ ਖੁਸ਼ੀ ਮਨਾਈ
1: ਜੀ.
0: ਵੀ ਮੈਂ ਆਪਦੇ ਡਿਪਾਰਟਮੈਂਟ ਦੇ ਵਿੱਚ ਆਪਦੇ ਕੁਲੀਗਸ ਨੂੰ ਸਿੰਪਲ ਹੋਟਲ ਚ ਉਹਨਾਂ ਦਿਨਾਂ ਚ 90 ਚ
1: ਜੀ
0: ਪਾਰਟੀ ਦਿੱਤੀ
1: ਜੀ.
0: ਮੇਰੀ ਮਦਰ ਨੇ ਬੋਹੀਆ ਲੈ ਕੇ ਰਾਮਪੁਰੇ ਮਹੱਲੇ ਚ ਲੱਡੂ ਵੰਡੇ
1: ਜੀ.
0: ਇਸ ਕਰਕੇ ਵੀ ਸਾਡੇ ਯੁੱਗ ਪਲਟੇ ਆ ਕਿਸਮ
1: ਜੀ.
0: ਪਰ ਜਦੋਂ ਇਹਦਾ ਵਿਵਾਹਿਕ ਝਗੜਾ ਹੋਇਆ
1: ਜੀ
0: ਤਾਂ ਸਾਨੂੰ ਬਹੁਤ ਠੇਸ ਪਹੁੰਚੀ, ਪਰਟੀਕੁਲਰਲੀ ਮੈਨੂੰ ਬਹੁਤ ਠੇਸ ਪਹੁੰਚੀ ਜਦੋਂ ਕਿ ਉਹਨਾਂ ਦਿਨਾਂ ਦੇ ਵਿੱਚ ਮਤਲਬ 2015 ਚ ਇਹਦੀ ਮੈਰਿਜ ਕੀਤੀ ਸੀ ਬਹੁਤ ਵਧੀਆ
1: ਜੀ.
0: ਉਹਨਾਂ ਦਿਨਾਂ ਚ ਲੋਕ ਇਸ ਗੱਲ ਨੂੰ ਸਟਿਗਮਾ ਸਮਝਦੇ ਸੀ ਵੀ ਜੇ ਕਿਸੇ ਦਾ ਝਗੜਾ ਹੋ ਗਿਆ ਜਾਂ ਡਾਇਵੋਰਸ ਹੋ ਗਿਆ ਤਾਂ ਬਹੁਤ ਵੱਡਾ ਸਟਿਗਮਾ ਸਮਝਦੇ ਸੀ
1: ਜੀ.
0: ਵੀ ਅਗਲਾ ਕਹਿੰਦਾ ਸੀ ਯਾਰ ਕੀ ਦੱਸੀਏ ਕਿਸੇ ਨੂੰ, ਦੱਸਦਾ ਨਹੀਂ ਸੀ, ਲੁਕੋਰ ਰੱਖਦਾ ਸੀ. ਤਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਡਿਪਰੈਸ਼ਨ ਵੱਲ ਵੀ ਜਾਂਦੇ ਸੀ, ਐਗਜ਼ਾਈਟੀ ਵੱਲ ਜਾਂਦੇ ਸੀ. ਜਦੋਂ ਅਸੀਂ ਇਸ ਚੀਜ਼ ਨੂੰ ਸੋਚਿਆ, ਮੈਂ ਆਪਦੇ ਇਕੱਲੇ ਬੈਠ ਕੇ ਇੱਕ ਦਿਨ ਸੋਚਿਆ ਵੀ ਜੇ ਮੈਂ ਇਹ ਲੜਾਈ ਨਾ ਲੜੀ ਤਾਂ ਮੈਂ ਜਿਉਂ ਨਹੀਂ ਸਕਣਾ
1: ਬਿਲਕੁਲ.
0: ਤਾਂ ਮੈਂ ਇਸ ਇੰਨੇ ਜੋਸ਼ ਨਾਲ ਲੜਾਈ ਲੜੀ ਜਿਹਦੇ ਵਿੱਚ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਹਾਰਾ ਦਿੱਤਾ
1: ਜੀ.
0: ਨਾਲ ਮੇਰੇ ਗਏ
1: ਜੀ
0: ਜਿੱਥੇ ਵੀ ਲੜਕੀ ਦੀ ਮੈਰਿਜ ਹੋਈ ਸੀ
1: ਜੀ.
0: ਉਸ ਤੋਂ ਬਾਅਦ ਮੈਂ ਸਮਝਿਆ ਇਸ ਗੱਲ ਨੂੰ ਵੀ ਜਦੋਂ ਸਾਡਾ ਇਹ ਹਾਲ ਹੈ ਤਾਂ ਹੋਰ ਲੋਕਾਂ ਦਾ ਵੀ ਤਾਂ ਇਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੋਣਾ
1: ਜੀ. ਜਿਹੜਾ ਬੰਦਾ ਸਾਰੀ ਉਮਰ ਸਮਾਜ ਸੇਵਾ ਕਰਦਾ ਸੀ ਉਹ ਬੰਦਾ ਸਟਰੋਂਗ ਸੀ. ਜੇ ਉਹਨੂੰ ਮਤਲਬ ਇਹ ਸੱਟ ਐਡੀ ਮਤਲਬ ਭਾਰੀ ਲੱਗੀ ਤਾਂ ਆਮ ਬੰਦਾ ਜਿਹੜਾ ਕਿ ਇੱਕ ਭੋਲਾ ਭਾਲਾ ਇਨਸਾਨ ਹੁੰਦਾ ਜਿਹਨੇ ਮਤਲਬ ਨਹੀਂ ਦੁਨੀਆਦਾਰੀ ਦੇਖੀ ਹੁੰਦੀ ਉਹਦੇ ਲਈ ਕਿੱਡੀ ਵੱਡੀ ਸੱਟ ਹੋ.
0: ਬਿਲਕੁਲ. ਉਦੋਂ ਮੈਂ ਜਦੋਂ ਇਸ ਗੱਲ ਨੂੰ ਮਹਿਸੂਸ ਕੀਤਾ, ਚਲੋ ਮੈਂ ਤਾਂ ਹਜੇ ਮਹਿਸੂਸ ਕਰ ਹੀ ਰਿਹਾ ਸੀ ਉਦੋਂ ਮੈਂ ਜੌਬ 'ਚ ਸੀ
1: ਜੀ.
0: ਪਰ ਹੋਇਆ ਕਿ ਵੀ ਜਿਸ ਥਾਂ ਤੇ ਲੜਕੀ ਦੀ ਮੈਰਿਜ ਕੀਤੀ ਸੀ
1: ਜੀ
0: ਉਹਨੇ ਹਾਲ ਸਿੰਘ ਵਾਲਾ ਸੀ
1: ਜੀ.
0: ਤਾਂ ਉੱਥੋਂ ਦੇ ਕੁਛ ਲੋਕਾਂ ਨੇ ਆਪਦੀਆਂ ਰਿਸ਼ਤੇਦਾਰੀਆਂ 'ਚ ਜਦੋਂ ਕਿਸੇ ਲੜਕੀ ਦਾ ਡਿਸਪਿਊਟ ਹੋਇਆ
1: ਜੀ
0: ਤਾਂ ਉਹਨਾਂ ਨੇ ਮੇਰੇ ਕੋਲ ਭੇਜਣ ਲੱਗ ਗਏ
1: ਜੀ.
0: ਵੀ ਜਿਵੇਂ ਪਹਿਲਾ ਕੇਸ ਆਇਆ ਗਿੱਦੜ ਵੇ ਤੋਂ
1: ਜੀ,
0: ਉਹ ਗਿੱਦੜ ਵੇ ਨੂੰ ਮੈਂ ਕਿਹਾ ਤੁਸੀਂ ਤੁਹਾਨੂੰ ਕਿਵੇਂ ਮੇਰਾ ਰੈਫਰੈਂਸ ਮਿਲਿਆ, ਕਿੱਥੋਂ ਆਏ ਹੋ ਤੁਸੀਂ? ਉਹਨਾਂ ਨੇ ਦੱਸਿਆ ਵੀ ਸਾਡੇ ਮਾਸੜ ਜੀ ਨੇ ਹਾਲ ਸਿੰਘ ਵਾਲੇ ਆ
1: ਜੀ.
0: ਸਾਨੂੰ ਉਹਨਾਂ ਨੇ ਦੱਸਿਆ ਵੀ ਲੜਾਈ ਲੜਨੀ ਹੈ ਤੁਸੀਂ ਜਦ ਰਹਿ ਮਸ਼ਵਰਾ ਲੈਣਾ ਤਾਂ ਰਤਨ ਸਿੰਗਲਾ ਜੀ ਕੋਲੇ ਬਠਿੰਡੇ ਜਾਓ
1: ਜੀ,
0: ਕਿਉਂਕਿ ਅਸੀਂ ਨੰਬਰ ਉੱਥੇ ਪਬਲਿਕ ਕੀਤਾ ਸੀ
1: ਜੀ
0: ਨਿਹਾਲ ਸਿੰਘ ਵਾਲੇ ਚ
1: ਜੀ ਜੀ.
0: ਤਾਂ ਉਹ ਜਦੋਂ ਸਾਡੇ ਕੋਲੇ ਮੇਰੇ ਕੋਲ ਆਏ ਤਾਂ ਮੈਂ ਆਖਿਆ ਯਾਰ ਵੀ ਮੇਰੇ ਵਰਗਾ ਦਰਦ ਹੀ ਇਹਨਾਂ ਦਾ.
1: ਬਿਲਕੁਲ.
0: ਮੈਂ ਉਸ ਕੇਸ ਨੂੰ ਸੁਣਿਆ ਪੂਰਾ ਸਮਝਿਆ ਤੇ ਉਹਦੇ ਵਿੱਚ ਉਹ ਲੜਕੀ ਨੂੰ ਬਹੁਤ ਟੋਰਚਰ ਕੀਤਾ ਗਿਆ ਸੀ
1: ਜੀ.
0: ਉਹਦੀ ਇੱਕ ਬੇਟੀ ਵੀ ਸੀ
1: ਜੀ.
0: ਉਸ ਤੋਂ ਬਾਅਦ ਮੈਂ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਦੇ ਕੀੜੇ ਨੂੰ ਮੇਰਾ ਜਾਗਿਆ ਦੁਆਰਾ ਤਾਂ ਉਸ ਸਫਲਤਾ ਪ੍ਰਾਪਤ ਕੀਤੀ
1: ਜੀ.
0: ਕਿਉਂਕਿ ਅਸੀਂ ਲੀਗਲੀ ਲੜਾਈ ਅਲੱਗ ਹੈ ਇੱਕ
1: ਜੀ,
0: ਜਿਹੜੀ ਬਰੀਕੀਆਂ ਨੂੰ ਜਾਣਨਾ

0: ਅਸਲ ਚ ਜਾਨਣਾ
1: ਜੀ,
0: ਤਾਂ ਮੈਂ ਉਹ ਸ਼ੁਰੂ ਕਰਤਾ ਪ੍ਰੋਸੈਸਿੰਗ
1: ਜੀ।
0: ਤਾਂ ਮੈਂ ਲੜਕੀ ਨੂੰ ਵੀ ਕੁਛ ਸਮਝਾਉਂਦਾ ਵੀ ਚਲੋ ਕੱਲ ਨੂੰ ਰੀਮੈਰਿਜ ਵੀ ਹੋਣੀ ਹੈ
1: ਜੀ।
0: ਤਾਂ ਹੌਲੀ ਹੌਲੀ ਕਰਦੇ ਕਰਦੇ ਮੇਰੇ ਕੋਲੇ ਏਦਾਂ ਦੇ ਮਸਲੇ ਆਉਣ ਲੱਗ ਗਏ ਕਰੋਨਾ ਤੋਂ ਪਹਿਲਾਂ।
1: ਜੇ ਆਪਾਂ ਮਤਲਬ ਕਹਿ ਸਕਦੇ ਹਾਂ ਕਿ ਜਿਹੜਾ ਕਾਨੂੰਨ ਹੈ ਉਹ ਤੁਹਾਨੂੰ ਇੱਕ ਫਾਈਨੈਂਸ਼ਲੀ ਔਰ ਇੱਕ ਆਪਾਂ ਕਹਿ ਸਕਦੇ ਸਮਾਜਿਕਲੀ ਤੁਹਾਨੂੰ ਇੱਕ ਸਟੇਟਸ ਦੁਆਰਾ ਦੇ ਦਿੰਦਾ ਜਾਂ ਤੁਹਾਡਾ ਸਟੇਟਸ ਸੈੱਟ ਕਰ ਦਿੰਦਾ। ਜਿਹੜਾ ਇੱਕ ਇਮੋਸ਼ਨਲੀ ਜਿਹੜਾ ਤੁਹਾਡਾ ਸਿਸਟਮ ਹਿੱਲਦਾ ਉਹਨੂੰ ਸੈੱਟ ਕਰਨ ਵਾਸਤੇ ਜਿਹੜੇ ਸਮਾਜ ਸੇਵੀ ਨੇ ਉਹ ਸਾਡੀ ਬਹੁਤ ਮਦਦ ਕਰਦੇ ਨੇ ਸਰੋਤਿਓ। ਤੇ ਇਸੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਮੈਮ ਕਿਰਨ ਸਿੰਗਲਾ ਨਾਲ ਕਿ ਮੈਮ ਤੁਸੀਂ ਸੀਨੀਅਰ ਕਾਉਂਸਲਰ ਹੋ ਔਰ ਤੁਸੀਂ ਜਿਹੜੀ ਕਾਉਂਸਲਿੰਗ ਕਰਦੇ ਹੋ ਜਦੋਂ ਤੁਸੀਂ ਇੱਕ ਟੁੱਟੇ ਹੋਏ ਬੰਦੇ ਨਾਲ, ਤੁਹਾਨੂੰ ਮਤਲਬ ਉਹਨਾਂ ਦੀ ਜੜ ਪਕੜਨ ਲਈ ਫਿਰ ਤੁਸੀਂ ਕਿਹੜਾ ਫਾਰਮੂਲਾ ਵਰਤਦੇ ਹੋ? ਕਿਉਂਕਿ ਏਦਾਂ ਦੀਆਂ ਜਿਹੜੀਆਂ ਗੱਲਾਂ ਨਾ ਉਹ ਬੱਚੇ ਆਪਦੇ ਮਾਂ ਪਿਓ ਨੂੰ ਵੀ ਨਹੀਂ ਦੱਸਦੇ, ਆਪਦੇ ਦੋਸਤਾਂ ਨੂੰ ਵੀ ਨਹੀਂ ਦੱਸਦੇ, ਕਈ ਗੱਲਾਂ ਦਿਲ 'ਚ ਹੁੰਦੀਆਂ ਉਹ ਫਿਰ ਦਿਲ ਦੀ ਗੱਲ ਤੁਸੀਂ ਬਾਹਰ ਕਿਹੜਾ ਮਤਲਬ ਗੁਰਮੰਤਰ ਹੈ ਤੁਸੀਂ ਜਿਹੜਾ ਉਹਨਾਂ ਤੋਂ ਕਢਾਉਂਦੇ ਹੋ ਕਿਵੇਂ?
2: ਉਹ ਇਸ ਤਰ੍ਹਾਂ ਹੀ ਜਦੋਂ ਅਸੀਂ ਆਪਦੀ ਸਮੱਸਿਆ ਦੱਸਦੇ ਹਾਂ ਅਗਲੇ ਨੂੰ
1: ਜੀ,
2: ਤੇ ਅਗਲੇ ਨੂੰ ਦੱਸਣਾ ਸੌਖਾ ਹੋ ਜਾਂਦਾ
1: ਜੀ।
2: ਤੇ ਅਗਲੇ ਨੂੰ ਐਂ ਲੱਗਦਾ ਹੈਗਾ ਵੀ ਇਹ ਵੀ ਇਸ ਦੁੱਖ ਨੂੰ ਹੰਢਾ ਚੁੱਕੇ ਹੈਗੇ
1: ਜੀ।
2: ਤੇ ਉਦੋਂ ਬਾਅਦ ਫਿਰ ਉਹਨਾਂ ਨੂੰ ਆਪਦੀ ਗੱਲ ਦੱਸਣੀ ਸੌਖੀ ਹੋ ਜਾਂਦੀ ਹੈ। ਤੇ ਉਹ ਬਿਲਕੁਲ ਹੀ ਐਂ ਦੱਸਦੇ ਵੀ ਆਪਦੀਆਂ ਗੱਲਾਂ ਤਾਂ ਤੁਹਾਡੇ ਨਾਲ ਹੀ ਮਿਲਦੀਆਂ ਨੇਗੀਆਂ
1: ਜੀ।
2: ਤੇ ਇਸ ਗੱਲ ਨਾਲ ਅਸੀਂ ਫਿਰ ਮਿਲ ਕੇ ਸਾਰੀ ਉਹ ਗੱਲਾਂ ਸ਼ੁਰੂ ਕਰਦਾ ਸਾਡੇ ਕੋਲ
1: ਜੀ
2: ਵੀ ਆਏ ਹੋਇਆ ਸਰ, ਤੇ ਵੀ ਆਪਦਾ ਪੂਰਾ ਹੌਲਾ ਹੋਣਾ ਉਹ ਨਾਲ ਦੀ ਨਾਲ ਹੀ ਆਟੋਮੈਟਿਕ ਹੀ ਵੀ ਤਿਆਰ ਹੋ ਜਾਂਦਾ ਹੈਗਾ ਵੀ ਜਦੋਂ ਕੁਛ ਗੱਲਾਂ ਅਸੀਂ ਆਪਦੇ ਸਮੱਸਿਆ ਦੀ ਵੀ ਦੱਸਦੇ ਵੀ ਸਾਡਾ ਵੀ ਆਏ ਹੋਇਆ ਸੀਗਾ ਪਰ ਅਸੀਂ ਆਏ ਹੋਲਡ ਹੋ ਕੇ ਲੜੇ, ਤੇ ਵੀ ਇਹ ਚ ਘਬਰਾਉਣ ਵਾਲੀ ਕੋਈ ਗੱਲ ਨੀ ਹੁੰਦੀ ਵੀ ਇਹ ਤਾਂ ਵੀ ਬੰਦਾ ਸਿੱਧੇ ਰਸਤੇ ਨਾ ਚੱਲਿਆ ਹੋਵੇ ਨਾ ਜਾਣਕਾਰੀ ਹੋਵੇ ਜਿਹਦੀ ਵਜ੍ਹਾ ਨਾਲ ਬੰਦਾ ਟੋਲਦਾ ਹੈਗਾ ਜਾਂ ਘਰੇ ਬੈਠਾ ਹੀ ਡਿਪਰੈਸ ਹੋ ਜਾਂਦਾ ਹੈਗਾ ਵੀ ਹੁਣ ਕੀ ਕਰੀਏ, ਕੁੜੀ ਨੂੰ ਘਰੇ ਬਿਠਾ ਲਿਆ ਤੇ ਹੱਲ ਕੋਈ ਹੈ ਨੀ ਗਾ। ਤੇ ਜਦੋਂ ਵੀ ਕਿਸੇ ਹੱਲ ਵਾਲੇ ਕੋਲ ਜਾਂਦਾ ਹੈਗਾ ਬੰਦਾ
1: ਬਿਲਕੁਲ
2: ਉਦੋਂ ਪੂਰਾ ਮਜ਼ਬੂਤ ਹੋ ਜਾਂਦਾ ਬੰਦਾ, ਐਂ ਕਹਿ ਦਿੰਦਾ ਹੈਗਾ ਵੀ ਮੇਰੀ ਸਮੱਸਿਆ ਤਾਂ ਬਸ ਹੁਣ ਇਹਨਾਂ ਕੋਲੋਂ ਹੱਲ ਹੋ ਕੇ ਹੀ ਰਹੂਗੀ।
1: ਹਾਂ, ਇੱਕ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਸਮਾਜ ਸੇਵੀ ਨੇ ਉਹ ਕਿਸੇ ਆਸ ਨਾਲ ਆਉਂਦੇ ਨੇ, ਜਦੋਂ ਅੱਗੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਨਾਲ ਖੁਦ ਨਾਲ ਬੀਤੀ ਹੈ ਤਾਂ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਹੈ ਤਾਂ ਉਹ ਥੋੜਾ ਜਿਹਾ ਹੋਰ ਆਪਦੇ ਆਪ ਨੂੰ ਸੌਖਾ ਮਹਿਸੂਸ।
2: ਹਾਂਜੀ ਹਾਂਜੀ
1: ਸਿੰਗਲਾ ਸਾਹਿਬ, ਵਿਸ਼ਾ ਬੜਾ ਅੱਜ ਆਪਣਾ ਜਿਹੜਾ ਹੈ ਡੂੰਘਾ ਚਲਾ ਗਿਆ। ਅਗਰ ਆਪਾਂ ਇਸ ਵਿਸ਼ੇ ਤੇ ਹੋਰ ਡੂੰਘਾਈ ਚ ਜਾਈਏ ਤਾਂ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਜਿਹੜੇ ਵਿਵਾਹਿਕ ਜੋੜੇ ਨੇ ਉਹਨਾਂ ਦਾ ਆਪਸ ਵਿੱਚ ਡਿਸਪਿਊਟ ਪੈਣ ਦੇ ਜਿਹੜੇ ਮੁੱਖ ਚਾਰ ਪੰਜ ਜਿਹੜੇ ਕਾਰਨ ਨੇ ਜਿਹੜੇ ਹਰੇਕ ਤੇ ਹੀ ਲਾਗੂ ਹੁੰਦੇ ਨੇ, ਹਰੇਕ ਨਾਲ ਹੀ ਬੀਤਦੇ ਨੇ, ਤੁਸੀਂ ਕੀ ਸਮਝਦੇ ਵੀ ਉਹ ਕਿਹੜੇ ਹੁੰਦੇ ਆ?
0: ਬਰਾੜ ਸਾਹਿਬ, ਇਹਦੇ ਚ ਮੈਂ ਜਿੱਥੋਂ ਤੱਕ ਆਪਦੇ ਇਸ ਤਜਰਬੇ ਚ ਮੈਂ 40-50 ਕੇਸਾਂ ਨੂੰ ਰਹਿ ਮਸ਼ਵਰਾ ਦੇ ਕੇ ਜਾਂ ਉਹਨਾਂ ਚ ਹੈਲਪ ਕਰਕੇ ਉਹਨਾਂ ਨੂੰ ਦਿਸ ਵੇ ਔਰ ਦੈਟ ਵੇ ਰਿਜ਼ੋਲਵ ਕਰਾਉਣ ਦੀ ਕੋਸ਼ਿਸ਼ ਕੀਤੀ ਹੈ
1: ਜੀ,
0: ਜਿਹਦੇ ਵਿੱਚ ਪੁਲਿਸ ਤੋਂ ਵੀ ਬਹੁਤ ਅੱਛਾ ਸਹਿਯੋਗ ਮਿਲਿਆ
1: ਜੀ।
0: ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਵੀ ਪਹਿਲਾਂ ਤਾਂ ਅਸੀਂ ਬੱਚਿਆਂ ਨੂੰ ਜਦੋਂ ਪੜ੍ਹਾਈ ਵੇਲੇ ਮੈਟ੍ਰਿਕ ਤੱਕ ਤਾਂ ਕਾਮਨ ਸਬਜੈਕਟ ਹੁੰਦੇ ਆ, ਜਦੋਂ ਉਸ ਤੋਂ ਬਾਅਦ ਉਹਨਾਂ ਨੇ ਆਪਦਾ ਸ਼ੌਕ ਦਾ ਸਬਜੈਕਟ ਲੈਣਾ ਹੁੰਦਾ,
1: ਪ੍ਰੋਫੈਸ਼ਨਲ ਲੈਣਾ ਹੁੰਦਾ,
0: ਹਾਂ ਵੀ ਉਹ ਚਾਹੁੰਦੇ ਆ ਕੁਛ ਹੋਰ ਹੈ ਤੇ ਪੇਰੈਂਟਸ ਆਪਦੀਆਂ ਇੱਛਾਵਾਂ ਦੇ ਮੁਤਾਬਕ ਉਹਨਾਂ ਨੂੰ ਹੋਰ ਪਾਸੇ ਧੱਕ ਦਿੰਦੇ ਆ, ਜਿਹਨੂੰ ਬੱਚਿਆਂ ਨੂੰ ਉਸ ਸਟੇਜ ਤੇ ਮੰਨ ਲੈਣਾ ਪੈਂਦਾ
1: ਜੀ,
0: ਪਰ ਉਹ ਪਰਫਾਰਮੈਂਸ ਉਨੀ ਨਹੀਂ ਹੋ ਪਾਉਂਦੀ
1: ਜੀ।
0: ਚਾਹੇ ਉਹ ਪਿੰਡਾਂ ਦੇ ਬੱਚੇ ਆ ਚਾਹੇ ਸ਼ਹਿਰਾਂ ਦੇ, ਹਰ ਜਗ੍ਹਾ ਇੱਕੋ ਹੀ ਹਾਲ ਹੈ
1: ਜੀ।
0: ਕੋਈ ਗੇਮਾਂ ਚ ਅੱਛਾ ਹੁੰਦਾ ਬੱਚਾ, ਉਹਨੂੰ ਸਮਝਦੇ ਵੀ ਗੇਮ ਦੀ ਤਾਂ ਕੋਈ ਲੋੜ ਹੈ, ਪੜ੍ਹਾਈ ਕਰੋ। ਕੋਈ ਪੜ੍ਹਾਈ ਚ ਅੱਛਾ ਹੁੰਦਾ, ਉਹਦੇ ਕੁਛ ਪੇਰੈਂਟਸ ਨੂੰ ਇਹ ਹੁੰਦਾ ਵੀ ਅਸੀਂ ਤਾਂ ਗੇਮ ਖੇਡਣੀ ਚਾਹੁੰਦੇ ਸੀ, ਪੜ੍ਹਾਉਣਾ ਚਾਹੁੰਦੇ ਸੀ ਸਾਨੂੰ। ਇਸੇ ਤਰ੍ਹਾਂ ਨਾਲ ਜਦੋਂ ਉਸ ਤੋਂ ਅੱਗੇ ਉਹ ਜਾਂਦਾ ਬੱਚਾ ਬਾਹਰ ਪੜ੍ਹਨ ਕਿਤੇ, ਤਾਂ ਉਹ ਨਵੀਂ ਦੁਨੀਆਂ ਨੂੰ ਦੇਖਦਾ ਕੁਛ ਜਿਹਦੇ ਵਿੱਚ ਉਹ ਪਹਿਲਾਂ ਨਹੀਂ ਵਿਚਰਿਆ ਹੁੰਦਾ। ਉੱਥੇ ਉਹ ਬਹੁਤ ਨੈਚੁਰਲੀ ਜਦੋਂ ਅਸੀਂ ਬਾਹਰ ਭੇਜਾਂਗੇ ਕਿਤੇ ਹੋਰ ਸ਼ਹਿਰ ਚ ਭੇਜਾਂਗੇ ਤਾਂ ਉਹ ਆਪਦੇ ਪੀਅਰ ਗਰੁੱਪ ਚੋਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਜਾਣਦਾ, ਨਵੀਆਂ ਜਾਣਨ ਤੋਂ ਬਾਅਦ ਉਹਨੂੰ ਲੱਗਦਾ ਵੀ ਮੈਂ ਆਪਦੀਆਂ ਇੱਛਾਵਾਂ ਦੇ ਮੁਤਾਬਕ ਮੈਨੂੰ ਐਂ ਨੀ ਕੀਤਾ, ਮੈਨੂੰ ਐਂ ਨੀ ਕੀਤਾ, ਮੈਂ ਆਪਦਾ ਐਂ ਕਰਾਂ
1: ਜੀ।
0: ਉਸ ਤੋਂ ਬਾਅਦ ਆਉਂਦੀ ਹੈ ਉਹਦੇ ਵਿਆਹ ਦੀ ਗੱਲ, ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਪੇਰੈਂਟਸ ਨੂੰ ਫਿਰ ਕੀ ਹੁੰਦਾ ਵੀ ਵਿਆਹ ਤਾਂ ਸਾਡੀ ਮਰਜ਼ੀ ਨਾਲ ਹੀ ਹੋਣਾ ਚਾਹੀਦਾ। ਬਹੁਤ ਸਾਰੇ ਬੱਚਿਆਂ ਦੀ ਮੈਨੂੰ ਇਹ ਸ਼ਿਕਾਇਤ ਮਿਲੀ ਜਾਂ ਉਹਨਾਂ ਦੀ ਭਾਵਨਾ ਦਾ ਮੈਂ ਦੇਖਿਆ ਕਿ ਉਹ ਕਹਿੰਦੇ ਵੀ ਜਿਵੇਂ ਲੜਕੀ ਹੈ, ਲੜਕੀਆਂ ਦੇ ਕੇ ਇਸ ਜ਼ਿਆਦਾ ਪੇਰੈਂਟਸ ਮਤਲਬ ਇਸ ਗੱਲ ਚ ਸੋਚਦੇ ਆ ਵੀ ਮੁੰਡਾ ਤਾਂ ਚਾਹੇ ਬਾਹਰ ਕਿਸੇ ਹੋਰ ਜਾਤੀ ਨਾਲ ਵੀ ਵਿਆਹ ਕਰਾ ਲਏ, ਆਪਦੀ ਪਸੰਦ ਦੀ ਕੁੜੀ ਨਾਲ ਵੀ, ਕੁੜੀ ਦੇ ਮਾਮਲੇ ਚ ਨਾ ਆਇਆ ਹੋਵੇ
1: ਬਿਲਕੁਲ,
0: ਤਾਂ ਉਹ ਫਿਰ ਕੀ ਹੁੰਦਾ ਉਹ ਡਿਸਟਰਬ ਹੁੰਦੇ ਆ ਬੱਚੇ
1: ਜੀ।
0: ਬੱਚੇ ਜਦੋਂ ਡਿਸਟਰਬ ਹੁੰਦੇ ਆ ਆਪਦੀ ਮਰਜ਼ੀ ਨਾਲ ਨਹੀਂ ਪਸੰਦ ਦਾ ਬੱਚਾ ਨਹੀਂ, ਮੈਂ ਨਹੀਂ ਕਹਿੰਦਾ ਵੀ ਸਾਰੇ ਉਹ ਬੱਚਿਆਂ ਦੇ ਡਿਸੀਜਨ ਅੱਛੇ ਹੀ ਹੁੰਦੇ ਆ
1: ਬਿਲਕੁਲ,
0: ਪਰ ਜੇ ਉਹਨੂੰ ਘਰ ਦੇ ਵਿੱਚ ਪੇਰੈਂਟਸ ਆਪਦਾ ਬੈਠ ਕੇ ਬੱਚਿਆਂ ਨਾਲ ਸਲਾਹ ਮਸ਼ਵਰਾ ਕਰਨ ਇੱਕ ਦੂਜੇ ਨਾਲ ਤਾਂ ਉਹਦੇ ਰਿਜ਼ਲਟ ਅੱਛੇ ਹੋ ਸਕਦੇ ਆ
1: ਜੀ।
0: ਉਹ ਚੀਜ਼ ਸਾਡੇ ਕੋਲ ਆ ਕੇ ਜਦੋਂ ਲੜਕੀਆਂ ਨੂੰ ਜਾਂ ਲੜਕਿਆਂ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਉਹ ਇਹ ਕਹਿੰਦੇ ਵੀ ਮੇਰਾ ਤਾਂ ਟੇਸਟ ਇਸ ਕਿਸਮ ਦਾ ਸੀ, ਮੇਰੀ ਤਾਂ ਪਰਸਨੈਲਿਟੀ ਇਸ ਕਿਸਮ ਦੀ ਸੀ, ਪਰ ਮੇਰੇ ਪੇਰੈਂਟਸ ਨੂੰ ਕੁਛ ਹੋਰ ਚਾਹੀਦਾ ਸੀ, ਮੇਰੀ ਮਦਰ ਨੂੰ ਕੁਛ ਹੋਰ ਚਾਹੀਦਾ ਸੀ, ਈਵਨ ਮੇਰੇ ਫਾਦਰ ਨੂੰ ਕੁਛ ਹੋਰ ਚਾਹੀਦਾ ਸੀ
1: ਜੀ।
0: ਇਸੇ ਤਰ੍ਹਾਂ ਨਾਲ ਲੜਕੀਆਂ ਵਾਲੇ ਪਾਸਿਓਂ ਤਾਂ ਕੀ ਹੋਇਆ ਕਿ ਬਹੁਤ ਸਾਰੇ ਪੇਰੈਂਟਸ ਜਦੋਂ ਆਉਂਦੇ ਨਾਲ ਉਹ ਨਾਲ ਬੈਠ ਕੇ ਗੱਲ ਕਰ

0: ਮੈਂ ਇੱਕ ਦੋ ਵਾਰੀ ਮਹਿਸੂਸ ਕੀਤਾ ਵੀ ਇਹ ਪੇਰੈਂਟਸ ਦੇ ਸਾਹਮਣੇ ਕੰਫਰਟੇਬਲ ਨਹੀਂ ਹੈ, ਭਾਵੇਂ ਉਹਨਾਂ ਦਾ ਸਭ ਤੋਂ ਵੱਧ ਨੇੜੇ ਦਾ ਰਿਸ਼ਤਾ ਮੇਰੇ ਨਾਲੋਂ ਵੱਧ ਨੇੜੇ ਦਾ ਰਿਸ਼ਤਾ ਉਹਨਾਂ ਦਾ, ਪਰੰਤੂ ਜਦੋਂ ਮੈਂ ਉਹਨਾਂ ਨੂੰ ਇਕੱਲੇ ਬਿਠਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਆਪਦੀ ਵਾਈਫ ਦੇ ਨਾਲ ਬਿਠਾ ਕੇ ਗੱਲਬਾਤ ਕੀਤੀ, ਤਾਂ ਉਹ ਪੇਰੈਂਟਸ ਦਾ ਮਜਬੂਨ ਕੁਛ ਹੋਰ ਹੁੰਦਾ ਸੀ, ਬੱਚੇ ਦਾ ਮਜਬੂਨ ਕੁਛ ਹੋਰ ਹੁੰਦਾ ਸੀ। ਤਾਂ ਫਿਰ ਮੈਂ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤਾ ਵੀ ਅਸੀਂ ਬੱਚੀ ਨਾਲ ਜਾਂ ਬੱਚੇ ਨਾਲ ਅਲੱਗ ਗੱਲ ਕਰੀਏ, ਪਹਿਲਾਂ ਨੂੰ ਜਾਣੀਏ ਵੀ ਸਮੱਸਿਆ ਕਿੱਥੋਂ ਆਈ। ਹੌਲੀ ਹੌਲੀ ਕਰਕੇ ਫਿਰ ਸਾਡਾ ਵੀ ਤਜਰਬਾ ਵੱਧਦਾ ਗਿਆ, ਕਿਉਂਕਿ ਸਾਡੇ ਵਾਸਤੇ ਇੱਕ ਨਵਾਂ ਫੀਲਡ ਸੀ, ਕਈ ਮਸਲਿਆਂ ਵਿੱਚ ਮੈਂ ਆਪਦੀ ਬੇਟੀ ਨੂੰ ਵੀ ਨਾਲ ਪਾਰਟੀਸਪੇਟ ਕਰਾਉਣਾ। ਤਾਂ ਅਸੀਂ ਇਹ ਚ ਕਾਮਯਾਬੀ ਹਾਸਲ ਕੀਤੀ। ਅੱਜ ਦੀ ਤਰੀਕ ਚ ਮੈਂ ਕਹਿ ਸਕਦਾ ਵੀ ਮੈਂ ਇਹਦੇ ਵਿੱਚ ਕਾਫੀ ਯੋਗਦਾਨ ਪਾ ਸਕਦਾ।
1: ਸਿੰਗਲਾ ਸਾਹਿਬ ਦੀ ਗੱਲ ਚੋਂ ਇੱਕ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਕਿ ਆਮ ਜਿਹੜੇ ਸੂਝਵਾਨ ਵਿਅਕਤੀ ਨੇ ਜਾਂ ਅਸੀਂ ਕਹਿ ਸਕਦੇ ਹਾਂ ਪੁਰਾਣੇ ਵਿਅਕਤੀ ਨੇ, ਤਜਰਬੇਕਾਰ ਵਿਅਕਤੀ ਨੇ, ਉਹ ਇਹ ਕਹਿੰਦੇ ਆ ਕਿ ਜਿਹੜੀ ਲਵ ਮੈਰਿਜ ਹੈ ਉਹ ਘੱਟ ਕਾਮਯਾਬ ਹੈ ਤੇ ਜਿਹੜੀ ਰਿਸ਼ਤਾ ਮਾਂ ਪਿਓ ਕਰਦੇ ਨੇ ਉਹ ਜ਼ਿਆਦਾ ਕਾਮਯਾਬ ਹੈ। ਮੈਮ ਤੁਸੀਂ ਇਸ ਗੱਲ ਨੂੰ ਕਿਵੇਂ ਸਮਝਦੇ ਹੋ ਕਿ ਜਿਹੜੀ ਲਵ ਮੈਰਿਜ ਹੈ ਉਹ ਜ਼ਿਆਦਾ ਕਾਮਯਾਬ ਹੈ ਜਾਂ ਜਿਹੜੀ ਅਸੀਂ ਇੱਕ ਸਮਾਜਿਕ ਤੌਰ ਤੇ ਆਪ ਮਾਂ ਪਿਓ ਕਰਦੇ ਨੇ ਉਹ ਕਾਮਯਾਬ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਗੱਲ ਹੈ?
2: ਲਵ ਮੈਰਿਜ ਦੇ ਵਿੱਚ ਤਾਂ ਇਹ ਬੱਚੇ ਕਈ ਵਾਰ ਪੇਰੈਂਟਸ ਨੂੰ ਨਾਲ ਹੀ ਲੈਂਦੇ ਜੀ, ਉਹਨਾਂ ਨੂੰ ਇਕੱਲੇ ਛੱਡ ਕੇ ਵੀ ਬਾਹਰ ਕੋਈ ਮੰਦਰ ਗੁਰਦੁਆਰੇ ਚ ਜਾ ਕੇ ਮੈਰਿਜ ਕਰਵਾ ਲੈਂਦੇ ਹੈਗੇ ਵੀ ਉਹ ਜਿਹੜੀ ਕਿ ਬਿਲਕੁਲ ਗਲਤ ਗੱਲ ਹੈਗੀ, ਤੇ ਜਿਹਦੇ ਵਿੱਚ ਪੇਰੈਂਟਸ ਨੇ ਇੰਨੀ ਬੱਚਿਆਂ ਦੀ ਪਰਵਰਿਸ਼ ਕੀਤੀ ਹੁੰਦੀ ਹੈਗੀ ਤੇ ਇੰਨਾ ਉਹਨਾਂ ਨੂੰ ਜ਼ਿੰਦਗੀ ਉਹਨਾਂ ਦੀ ਉਹ ਕੀਤੀ ਹੁੰਦੀ ਹੈ, ਸਫਲ ਬਣਾਈ ਹੁੰਦੀ ਹੈਗੀ, ਤੇ ਉਹਦੇ ਵਿੱਚ ਬੱਚੇ ਅਚਾਨਕ ਆਪਦੀ ਏਜ ਦੇ ਵਿੱਚ ਆ ਕੇ ਜੇ ਆਪਦੀਆਂ ਮਨ ਮਰਜ਼ੀਆਂ ਕਰਕੇ ਇਸ ਤਰ੍ਹਾਂ ਰਿਸ਼ਤਾ ਕਰਾਉਂਦੇ ਹੈਗੇ, ਉਹ ਬਿਲਕੁਲ ਗਲਤ ਹੈਗਾ ਜਿੰਨੀ ਦੇਰ ਪੇਰੈਂਟਸ ਸਹਿਮਤ ਨਹੀਂ ਹੁੰਦੇ। ਜੇ ਨਾਲ ਉਹ ਸਹਿਮਤ ਹੈਗੇ ਫਿਰ ਠੀਕ ਹੈ, ਫਿਰ ਕੋਈ ਗੱਲ ਨਹੀਂ ਗੀ। ਤੇ ਬਾਕੀ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਹੈ ਕਿ ਵੀ ਇਹ ਸਕੂਲ ਦੇ ਵਿੱਚ 10th ਤੱਕ ਇੱਕ ਸਬਜੈਕਟ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ ਵੀ ਗ੍ਰਹਿਸਤੀ ਦਾ ਕਿਵੇਂ ਜੋਇਆ ਜਾਂਦੀ ਹੈਗੀ, ਵੀ ਉਹ ਜ਼ਰੂਰੀ ਹੈਗੀ ਤਾਂ ਕਿ ਹਰ ਇੱਕ ਬੱਚਾ ਪੜ੍ਹ ਸਕੇ, ਤੇ ਉਦੋਂ ਬਾਅਦ ਬੱਚੇ ਜਿਹੜੇ ਹੁਣ ਪੜ੍ਹ ਲਿਖ ਕੇ ਉਦੋਂ ਬਾਅਦ ਆਏ ਸਮਝਦੇ ਹੈਗੇ ਮੈਂ ਤੇਰੇ ਨੂੰ ਅੱਗੇ ਹੈਗਾ, ਉਹ ਕੁੜੀ ਕਹਿ ਦਿੰਦੀ ਹੈਗੀ ਮੈਂ ਤੇਰੇ ਨੂੰ ਅੱਗੇ ਹੈਗੀ, ਮੈਂ ਵੀ ਬਰਾਬਰ ਪੜ੍ਹੀ ਵੀ ਹੈਗੀ ਓਨੇ ਹੀ ਕਮਾਉਣੀ ਹੈਗੀ, ਉਹ ਇਕੱਲੀਆਂ ਕਮਾਈਆਂ 'ਚ ਹੀ ਰਹਿ ਜਾਂਦੇ ਹੈਗੇ ਵੀ ਅਸਲੀ ਲਾਈਫ ਉਹਨਾਂ ਨੂੰ ਗ੍ਰਹਿਸਤੀ ਵਾਲੀ ਜਿਉਣੀ ਹੀ ਨਹੀਂ ਆਉਂਦੀ ਵੀ ਨਾ ਹੀ ਉਹਨਾਂ ਨੇ ਮਾਂ ਬਾਪ ਤੋਂ ਸਿੱਖੀ ਹੁੰਦੀ ਹੈਗੀ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ, ਉਹਨੇ ਸਾਰੀ ਵੀ ਆਪਦੀ ਜਿਹੜੀ ਲਾਈਫ ਹੁੰਦੀ ਹੈ ਉਹ ਪੜ੍ਹਾਈ 'ਚ ਕੱਢੀ ਹੁੰਦੀ ਹੈਗੀ। ਤੇ ਵੀ ਯਾਨੀ ਕਿ ਇਹ ਇੱਕ ਸਬਜੈਕਟ ਹੋਣਾ ਚਾਹੀਦਾ ਹੈਗਾ 10th ਤੱਕ ਤਾਂ ਕਿ ਵੀ ਹਰ ਕੋਈ ਪੜ੍ਹ ਸਕੇ ਵੀ ਇਹ ਗ੍ਰਹਿਸਤੀ 'ਚ ਵੀ ਇਸ ਤਰ੍ਹਾਂ ਜਿਉਣਾ ਹੈਗਾ ਜਾਂ ਇਸ ਤਰ੍ਹਾਂ ਲਵ ਮੈਰਿਜ ਕਰਾਉਣੀ ਹੈ ਕਿ ਨਹੀਂ ਕਰਾਉਣੀ ਉਹ ਵੀ ਉਹਦੇ ਵਿੱਚ ਜਾਣਕਾਰੀ ਹੋਣੀ ਚਾਹੀਦੀ ਹੈਗੀ, ਜਿਹਦੇ ਕਰਕੇ ਇਹ ਘਰ ਘਰ ਉਦੋਂ ਬਾਅਦ ਇਹ ਲਵ ਮੈਰਿਜ ਕਰਵਾ ਤਾਂ ਲੈਂਦੇ ਹੈਗੇ ਉਹ ਵੀ ਕੋਈ ਸਫਲ ਨਹੀਂ ਹੁੰਦੀ, ਉਹ ਵੀ 4 ਦਿਨਾਂ ਬਾਅਦ ਫਿਰ ਟੁੱਟ ਕੇ ਉਦੋਂ ਬਾਅਦ ਉਸੇ ਮਾਂ ਬਾਪ ਕੋਲ ਹੀ ਰੋਂਦੇ ਹੈਗੇ ਆ ਕੇ ਵੀ ਹੁਣ ਤੁਸੀਂ ਕਰੋ ਕੁਛ ਕੀ ਕਰ ਦਿਓਗੇ ਵੀ ਇਹ ਤਾਂ ਮੇਰਾ ਕਹਿਣਾ ਨਹੀਂ ਬਣਦੀ।
1: ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਬੱਚੇ ਜਿਹੜੀ ਕਿਸ਼ੋਰ ਅਵਸਥਾ ਦੇ ਵਿੱਚ ਹੁੰਦੇ ਨੇ ਤੇ ਜਿਹਨੂੰ ਟੀਨ ਏਜਸ ਕਹਿ ਦਿੰਦੇ ਆ, ਟੀਨ ਏਜਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪੜ੍ਹਾਈ ਸਾਡੇ ਸਿਲੇਬਸ ਦੇ ਵਿੱਚ ਜਾਂ ਸਾਡੇ ਸਕੂਲ ਕਾਲਜ ਦੇ ਵਿੱਚ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਉਸ ਉਮਰ ਬਾਰੇ ਉਹਦੇ ਮੈਰਿਟ ਤੇ ਡੀਮੈਰਿਟ ਉਹਦੇ ਚੰਗੇ ਤੇ ਮਾੜੇ ਦੋਨੇ ਗੱਲਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਦੇ ਸਕੇ, ਇਸ ਚੀਜ਼ ਦੀ ਤੁਸੀਂ ਸਮਝਦੇ ਹੋ ਕਮੀ ਹੈ?
2: ਹਾਂਜੀ ਹਾਂਜੀ ਬਿਲਕੁਲ ਜੀ।
1: ਤਾਂ ਸਭ ਤੋਂ ਬਹੁਤ ਹੀ ਸੋਹਣੀ ਗੱਲ ਨਿਕਲ ਕੇ ਆਈ ਹੈ ਕਿ ਉਸ ਉਮਰ ਦੇ ਵਿੱਚ ਉਹਨਾਂ ਨੂੰ ਇੱਕ ਸਿੱਖਿਆ ਦੀ ਲੋੜ ਹੁੰਦੀ ਹੈ, ਇੱਕ ਜਾਣਕਾਰੀ ਦੀ ਲੋੜ ਹੁੰਦੀ ਹੈ ਜਿਹੜੀ ਕਿ ਉਹਨਾਂ ਨੂੰ ਕਿਤੋਂ ਨਹੀਂ ਮਿਲਦੀ ਟੀਨ ਏਜ ਦੇ ਵਿੱਚ ਕਿਸ਼ੋਰ ਅਵਸਥਾ ਦੇ ਵਿੱਚ। ਤਾਂ ਉਹ ਆਪਦੀ ਸਰੀਰ ਬਾਰੇ, ਆਪਦੇ ਮਾਨਸਿਕ ਸੰਤੁਲਨ ਬਾਰੇ ਤੇ ਆਪਦੇ ਸੋਸ਼ਲ ਜਿਹੜਾ ਹੈਗਾ ਵਿਹਾਰ ਬਾਰੇ ਉਹਨਾਂ ਨੂੰ ਜਾਣਕਾਰੀ ਕਿਤੋਂ ਵੀ ਨਹੀਂ ਪ੍ਰਾਪਤ ਹੁੰਦੀ, ਜਿਹਦੇ ਕਰਕੇ ਕਈ ਵਾਰੀ ਇਹ ਜਿਹੜੀਆਂ ਗੱਲਾਂ ਉਹਨਾਂ ਨੂੰ ਬਾਅਦ 'ਚ ਔਖੀਆਂ ਕਰਦੀਆਂ। ਸਿੰਗਲਾ ਸਾਹਿਬ, ਹੁਣ ਆਪਾਂ ਇਸ ਗੱਲ 'ਤੇ ਆਉਂਦੇ ਹਾਂ ਕਿ ਬੱਚੇ ਕਹਿੰਦੇ ਆ ਕਿ ਸਾਡੀ ਮਾਂ ਪਿਓ ਨੇ ਸੁਣੀ ਨਹੀਂ, ਸਾਡੇ ਨਾਲ ਧੱਕਾ ਕੀਤਾ, ਸਾਨੂੰ ਸਬਜੈਕਟ ਵੀ ਆਪਦੀ ਮਰਜ਼ੀ ਨਾਲ ਦਵਾਏ, ਸਾਡਾ ਉਹਦੇ 'ਚ ਇੰਟਰਸਟ ਨਹੀਂ ਸੀਗਾ। ਯਾਨੀ ਕਿ ਮਾਂ ਪਿਓ ਦੀ ਸੋਚ ਤੇ ਬੱਚਿਆਂ ਦੀ ਸੋਚ ਅੱਡ ਅੱਡ ਚੱਲ ਰਹੀ ਹੈ, ਜਿਹਨੂੰ ਕੋਈ ਜਨਰੇਸ਼ਨ ਗੈਪ ਕਹਿੰਦਾ, ਕੋਈ ਕਮਿਊਨੀਕੇਸ਼ਨ ਗੈਪ ਕਹਿੰਦਾ, ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ?
0: ਬ੍ਰਾਂਡ ਸਾਹਿਬ, ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਸਵਾਲ ਪੁੱਛਿਆ
1: ਜੀ।
0: ਇਹਦੇ ਵਿੱਚ ਜਨਰੇਸ਼ਨ ਗੈਪ ਦਾ ਵੀ ਰੋਲ ਹੈ
1: ਜੀ,
0: ਕਿਉਂਕਿ ਅਸੀਂ ਜਦੋਂ ਹੁਣ ਮੰਨ ਲਓ ਮੈਂ 65 ਸਾਲ ਦਾ ਹੋ ਗਿਆ
1: ਜੀ,
0: ਮੇਰੇ ਕੋਲੋਂ ਬੱਚੇ ਕਿਉਂ ਗੱਲ ਕਰਦੇ ਆ
1: ਜੀ?
0: ਛੋਟੇ ਬੱਚੇ ਜਾਂ ਮੈਥੋਂ ਮਤਲਬ ਅੱਧੀ ਤੋਂ ਅੱਧੀ ਉਮਰ ਦੇ ਵੀ ਹੁੰਦੇ ਆ, ਕਈ ਤੀਜੇ ਹਿੱਸੇ ਦੀ ਉਮਰ ਦੇ ਹੁੰਦੇ ਆ, ਈਵਨ ਮੈਂ ਆਪਦੇ ਬੱਚਿਆਂ ਨਾਲ ਵੀ ਇੰਨਾ ਟ੍ਰਾਂਸਪੇਰੈਂਟ ਹੋ ਕੇ ਗੱਲ ਕਰਦਾ ਵੀ ਸਾਨੂੰ ਐਂ ਆਪਸ 'ਚ ਲੱਗਦਾ ਹੀ ਨਹੀਂ ਹੈ ਵੀ ਇਹ ਕੋਈ ਮੈਂ ਅਜੀਬ ਗੱਲ ਕਰਤੀ। ਜਦੋਂ ਕਿ ਬੱਚਿਆਂ ਨੂੰ ਦੇਖੋ ਉਹਨਾਂ ਦੀ ਐਡੋਲੀਸੈਂਟ ਏਜ ਤੋਂ ਬਾਅਦ ਉਹਨਾਂ ਦੇ ਵਿੱਚ ਸਰੀਰਕ ਬਦਲਾਵ ਆਉਂਦੇ ਆ, ਉਹਨਾਂ ਨੂੰ ਨਵੀਆਂ ਗੱਲਾਂ ਸਿੱਖਣ ਦਾ, ਕਿਸੇ ਨੈੱਟ ਤੇ ਜਾਂਦੇ ਆ ਕਿਤੇ ਹੋਰ, ਮਤਲਬ ਦੇਖੋ ਕੋਈ ਇਹ ਨਹੀਂ ਹੈ ਵੀ ਕਿਸੇ ਨਾਲ ਫਰੈਂਡਸ਼ਿਪ ਲੜਕੇ ਲੜਕੀ ਦੀ ਕੋਈ ਨਜਾਇਜ਼ ਗੱਲ ਹੋ ਗਈ
1: ਜੀ।
0: ਜਾਂ ਈਵਨ ਲਵ ਮੈਰਿਜ ਤੇ ਵੀ ਮੈਂ ਤੁਹਾਨੂੰ ਕਹਾਂ, ਲਵ ਮੈਰਿਜ ਲਵ ਕਮ ਅਰੇਂਜ ਮੈਰਿਜ ਹੀ ਹੋ ਜੇ
1: ਜੀ,
0: ਪੇਰੈਂਟਸ ਨਾਲ ਸਹਿਮਤ ਹੋ ਜਾਂਦੇ ਆ
1: ਜੀ,
0: ਤਾਂ ਜਦੋਂ ਅਸੀਂ ਇੱਕ ਦੂਜੇ ਦਾ ਬੈਠ ਕੇ ਪਰਿਵਾਰ ਦੇ ਵਿੱਚ ਵਿਚਾਰ ਕਰਾਂਗੇ, ਪੇਰੈਂਟਸ ਖੁੱਲ੍ਹ ਕੇ ਆਪਦੇ ਬੱਚਿਆਂ ਨਾਲ ਗੱਲ ਕਰਨਗੇ
1: ਜੀ,
0: ਤਾਂ ਉਹਦੇ ਰਿਜ਼ਲਟ ਬਹੁਤ ਅੱਛੇ ਨਿਕਲਦੇ ਆ
1: ਜੀ।
0: ਉਹੀ ਚੀਜ਼ਾਂ ਸਾਡੇ ਕੋਲੋਂ

0: ਕੇ ਬੱਚਿਆਂ ਨੂੰ ਮਿਲਦੀਆਂ। ਅਸੀਂ ਜਿਵੇਂ ਇੱਕ ਐਂ ਸਮਝ ਲਓ ਵੀ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਡੇ ਪੇਰੈਂਟਸ ਬਾਰੇ ਕੀ ਸ਼ਿਕਾਇਤ ਹੈ ਤੁਹਾਡੀ
1: ਜੀ,
0: ਤਾਂ ਜਦੋਂ ਉਹ ਐਂ ਲੱਗਦਾ ਸਾਨੂੰ ਜਦੋਂ ਉਹ ਖੁੱਲਦੇ ਆ
1: ਜੀ,
0: ਤਾਂ ਸਾਨੂੰ ਲੱਗਦਾ ਵੀ ਇਹ ਤਾਂ ਭੰਡਾਰ ਭਰਿਆ ਪਿਆ ਇਹਨਾਂ ਕੋਲੇ, ਪੇਰੈਂਟਸ ਦੀਆਂ ਜਿਹੜੇ ਕਿ ਸਭ ਤੋਂ ਇਹਨਾਂ ਦੀ ਜਾਨ ਨਾਲੋਂ ਵੱਧ ਪਿਆਰ ਕਰਦੇ ਆ, ਪਰ ਉਹ ਪੇਰੈਂਟਸ ਅਣਜਾਣਪਣੇ ਚ ਕਰਦੇ ਆ, ਉਹਨਾਂ ਨੂੰ ਇਸ ਗੱਲ ਦੀ ਜਾਂ ਤਾਂ ਸਮਝ ਨੀ ਹੁੰਦੀ, ਕਈਆਂ ਨੂੰ ਪੜ੍ਹੇ ਲਿਖੇ ਬਹੁਤ ਹੁੰਦੇ ਆ ਪਰ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਗੱਲ ਕਰਨ ਦਾ ਮਤਲਬ ਹੀ ਨਹੀਂ ਬਣਦਾ। ਜਦੋਂ ਕਿ ਦੇਖੋ ਵੀ ਜ਼ਿੰਦਗੀ ਜਿਹੜੀ ਜਿਉਣੀ ਹੈ, ਜਿਹੜੇ ਵਾਸਤੇ ਅੱਜ ਝਗੜਿਆਂ ਦਾ ਵਾਧਾ ਹੋ ਰਿਹਾ ਹੈ, ਜਿਹਦੇ ਨਾਲ ਅੱਜ ਦੀ ਜਨਰੇਸ਼ਨ ਵਿਆਹ ਕਰਾਉਣ ਤੋਂ ਭੱਜਣ ਲੱਗ ਗਈ, ਉਹਦਾ ਰੀਜ਼ਨ ਹੈ ਵੀ ਉਹ ਦੇਖਦੇ ਆ ਵੀ ਫਲਾਣੇ ਦਾ ਵੀ ਝਗੜਾ, ਧਮਕੇ ਦਾ ਵੀ ਝਗੜਾ, ਇਹਦੋਂ ਤਾਂ ਅਸੀਂ ਇੰਡੀਪੈਂਡੈਂਟ ਰਹੀਏ। ਤਾਂ ਪੇਰੈਂਟਸ, ਹੁਣ ਦੇਖੋ ਸਮਾਜ ਚ ਕਿੰਨਾ ਵੱਡਾ ਬਦਲਾਵ ਆ ਰਿਹਾ ਹੈ ਇਸ ਗੱਲ ਦਾ, ਹਰ ਕਾਸਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਔਰ ਸਾਡੇ ਕੋਲ ਹਰ ਕਾਸਟ ਦੇ ਬੱਚੇ ਆਉਂਦੇ ਆ ਜਾਂ ਪੇਰੈਂਟਸ ਲੈ ਕੇ ਆਉਂਦੇ ਆ ਪਹਿਲਾਂ, ਪਰ ਉਹ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਤੁਸੀਂ ਐਂ ਨੀ ਜੀ, ਇਹ ਸਾਡੇ ਮੁਤਾਬਕ ਐਂ ਸਮਝਾਓ ਇਹਨਾਂ ਨੂੰ, ਜਿਹੜਾ ਕਿ ਪੋਸੀਬਲ ਨਹੀਂ ਹੈ। ਅਸੀਂ ਫਿਰ ਉਹਨਾਂ ਨੂੰ ਕੱਲਮ ਕੱਲੀ ਜਦੋਂ ਗੱਲ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ ਵੀ ਜੇ ਤੁਹਾਡਾ ਹੁਣ ਤੁਹਾਡੀ ਕਾਉਂਸਲਿੰਗ ਕਰਤੀ, ਤੁਹਾਨੂੰ ਸਮਝਾਤਾ ਲੜਕਿਆਂ ਨੂੰ ਵੀ ਲੜਕੀਆਂ ਨੂੰ ਵੀ, ਤਾਂ ਉਸ ਤੋਂ ਬਾਅਦ ਵੀ ਤੁਸੀਂ ਸਾਡੇ ਨਾਲ ਗੱਲ ਕਰਨੀ ਹੈ, ਉਹ ਸਾਡੇ ਨਾਲ ਟੈਲੀਫੋਨ ਤੇ ਗੱਲ ਕਰਦੇ ਆ, ਜਦੋਂ ਕੋਈ ਉਹਨਾਂ ਦੀ ਸਮੱਸਿਆ ਆਉਂਦੀ ਹੈ ਅਸੀਂ ਉੱਥੇ ਆਪ ਹੀ ਨਜਿੱਠ ਦਿੰਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਵੀ ਪੇਰੈਂਟਸ ਕੋਲ ਤੁਹਾਨੂੰ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਸਾਡਾ ਕਿਹਾ ਅਗਲਾ ਕਿਉਂ ਮੰਨਦਾ, ਅਗਲਾ ਕਹਿੰਦਾ ਇਹਨਾਂ ਦਾ ਕੋਈ ਇੰਟਰਸਟ ਨਹੀਂ ਸਾਡੇ ਚ, ਪੇਰੈਂਟਸ ਨੂੰ ਇੱਕ ਗਰੰਟਡ ਸਮਝਣ ਲੱਗ ਜਾਂਦੇ ਆ, ਇਸੇ ਤਰ੍ਹਾਂ ਪੇਰੈਂਟਸ ਬੱਚਿਆਂ ਨੂੰ ਗਰੰਟਡ ਸਮਝਣ ਲੱਗ ਜਾਂਦੇ ਆ। ਇਹ ਸਮੱਸਿਆ ਦੀ ਜੜ ਮਤਲਬ ਇੱਥੋਂ ਸ਼ੁਰੂ ਹੁੰਦੀ ਹੈ, ਇਹਦੇ ਫਿਰ ਰੈਪਰਕਸ਼ਨ ਤੁਸੀਂ ਦੇਖੋ ਵੀ ਕਿੰਨੀਆਂ ਆਪਾਂ ਸੁਣਦੇ ਹਾਂ ਵੀ ਮੁੰਡਿਆਂ ਨੇ ਕੁੜੀਆਂ ਨੂੰ ਮਾਰਤਾ ਜਾਂ ਵੱਢਤਾ ਜਾਂ ਮਚਾਤਾ, ਇਸੇ ਤਰ੍ਹਾਂ ਲੜਕੀਆਂ ਵੀ ਹੁਣ ਇਹੀ ਵਿੱਚੋਂ ਕੰਮ ਕਰਨ ਲੱਗ ਗਈਆਂ, ਕਿਸੇ ਹੋਰ ਸਟੇਟ ਦਾ ਨੀਲੇ ਡਰਮ ਵਾਲਾ ਕੇਸ ਸੁਣਿਆ, ਬੜੇ ਕੇਸ ਇੱਦਾਂ ਦੇ ਆ ਜਿਹਦੇ ਵਿੱਚ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਕਿ ਉਹ ਕਿੰਨਾ ਸਫ਼ਰ ਕਰਨਗੇ, ਉਹਨਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੁੰਦਾ ਕਦੇ, ਇਸ ਕਰਕੇ ਜਨਰੇਸ਼ਨ ਗੈਪ ਵੀ ਇੱਕ ਵੱਡਾ ਕਾਰਨ ਹੈ।
1: ਇੱਕ ਕਹਾਵਤ ਹੈਗੀ ਹੈ ਜੀ ਕਿ ਜੇ ਦਿਲ ਖੋਲਿਆ ਹੁੰਦਾ ਯਾਰਾਂ ਨਾਲ ਤਾਂ ਕਾਹਨੂੰ ਖੋਲਣਾ ਪੈਂਦਾ ਔਜ਼ਾਰਾਂ ਨਾਲ, ਕਹਿਣ ਦਾ ਮਤਲਬ ਇਹ ਹੈ ਕਿ ਉਹ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦੇ, ਨਾ ਪੇਰੈਂਟਸ ਸੁਣਦੇ ਆ ਨਾ ਕੋਈ ਹੋਰ ਸੁਣਨ ਵਾਲਾ ਹੁੰਦਾ। ਕਈ ਸਰੋਤੇ ਜਾਂ ਕਈ ਸੂਝਵਾਨ ਸੱਜਣ ਜਿਹੜੇ ਹੈਗੇ ਉਹ ਇਹ ਵੀ ਕਹਿਣਗੇ ਕਿ ਕਿਹੜਾ ਵਿਸ਼ਾ ਲੈ ਕੇ ਬਹਿ ਗਏ, ਠੀਕ ਹੈ ਇਹ ਤਾਂ ਜਵਾਕਾਂ ਨੂੰ ਵਿਗਾੜਨ ਵਾਲੀ ਗੱਲ ਹੈ, ਜਵਾਕ ਹੋਰ ਵਿਗੜ ਜਾਣਗੇ। ਅਸੀਂ ਉਹਨਾਂ ਦੀ ਗੱਲ ਤੇ ਹੀ ਗੱਲ ਕਰ ਰਹੇ ਹਾਂ ਕਿ ਬੱਚੇ ਵਿਗੜ ਨਹੀਂ ਰਹੇ, ਬੱਚੇ ਡਿਸਟਰਬ ਹੋ ਰਹੇ ਨੇ, ਭਾਵੇਂ ਤਾਂ ਉਹ ਮੈਰਿਜ ਕਰਾ ਕੇ ਹੋ ਰਹੇ ਨੇ, ਭਾਵੇਂ ਉਹ ਅਰੇਂਜ ਮੈਰਿਜ ਨਾਲ ਹੋ ਰਹੇ ਨੇ। ਸਾਡਾ ਵਿਸ਼ਾ ਅੱਜ ਦਾ ਇਹ ਹੈ ਵੀ ਵਿਆਹ ਜ਼ਿਆਦਾ ਵਿਗੜ ਰਹੇ ਨੇ, ਵਿਆਹ ਵਿਗੜਨ ਕਰਕੇ ਨਵੀਂ ਜਨਰੇਸ਼ਨ ਹੈ ਜਿਹੜੀ ਉਹ ਵਿਆਹ ਵੱਲ ਮੂੰਹ ਨਹੀਂ ਕਰ ਰਹੀ, ਵਿਆਹ ਕਰਾਉਣਾ ਨਹੀਂ ਚਾਹੁੰਦੀ, ਜਿਹੜਾ ਕਿ ਇਸ ਤੋਂ ਵੀ ਵੱਡਾ ਘਾਤਕ ਸਾਬਤ ਹੋਣ ਵਾਲਾ ਵਿਆਹ ਨਾ ਕਰਾਉਣਾ। ਤਾਂ ਅਸੀਂ ਉਸ ਵਿਸ਼ੇ ਤੇ ਅੱਜ ਗੱਲ ਕਰ ਰਹੇ ਹਾਂ। ਤਾਂ ਕਿਰਨ ਮੈਮ, ਅਸੀਂ ਅਗਰ ਇਹ ਗੱਲ ਕਰੀਏ ਕਿ ਆਮ ਦੇਖਿਆ ਜਾਂਦਾ ਕਿ ਪੇਰੈਂਟਸ ਜਿਹੜੇ ਹੈਗੇ ਆ ਉਹ ਇਹ ਚਾਹੁੰਦੇ ਆ ਕਈ ਪੇਰੈਂਟਸ ਕਿ ਜੇ ਸਾਡੇ ਬੱਚੇ ਨੇ ਕਿਤੇ ਹੋਰ ਮੈਰਿਜ ਕਰਵਾਉਣੀ ਹੈ ਜਾਂ ਉਹ ਕਿਤੇ ਹੋਰ ਮਤਲਬ ਕਿਸੇ ਨੂੰ ਪਸੰਦ ਕਰ ਰਹੇ ਨੇ ਤਾਂ ਉਹ ਸਾਨੂੰ ਦੱਸਣ। ਤਾਂ ਕਈ ਬੱਚੇ ਤਾਂ ਪੇਰੈਂਟਸ ਨਾਲ, ਮਾਂ ਪਿਓ ਨਾਲ ਜਾਂ ਚਾਚੀ ਤਾਈ ਨਾਲ ਜਾਂ ਭਰਜਾਈ ਨਾਲ ਕਿਸੇ ਨਾਲ ਵੀ ਗੱਲ ਆਪਣੀ ਖੋਲ੍ਹ ਕੇ ਅਤੇ ਮਾਂ ਪਿਓ ਤੱਕ ਗੱਲ ਪਹੁੰਚਾ ਦਿੰਦੇ ਨੇ। ਡਾਇਰੈਕਟ ਕਈ ਵਾਰੀ ਪਹੁੰਚਾਉਣੀ ਬੜੀ ਔਖੀ ਹੁੰਦੀ ਹੈ, ਸਾਡਾ ਸਮਾਜ ਔਰ ਸਾਡੇ ਸੰਸਕਾਰ ਵੀ ਜਿਹੜੇ ਇਸ ਗੱਲ ਦੀ ਕਈ ਥਾਂ 'ਤੇ ਆਗਿਆ ਨਹੀਂ ਦਿੰਦੇ। ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਦੀ ਗੱਲ ਉਦੋਂ ਸਾਨੂੰ ਸੁਣਨੀ ਚਾਹੀਦੀ ਹੈ ਜਾਂ ਉਹ ਬੱਚਿਆਂ ਨੂੰ ਕਿਵੇਂ ਸਮਝਾਉਣਾ ਚਾਹੀਦਾ, ਕਿਉਂਕਿ ਜਿਹੜੀ ਉਮਰ ਹੁੰਦੀ ਹੈ ਨਾ, ਉਮਰ ਦੀ ਜਿਹੜੀ ਕੋਈ ਸੋਚ ਸਮਝ ਇੰਨੀ ਨਹੀਂ ਹੁੰਦੀ, ਉਹ ਦਿਲ ਦੀ ਵੱਧ ਸੁਣਦੇ ਨੇ। ਤੁਹਾਨੂੰ ਕੀ ਲੱਗਦਾ ਕਿ ਉਦੋਂ ਫਿਰ ਮਾਂ ਪਿਓ ਨੂੰ ਕਿਵੇਂ ਵਿਚਰਨਾ ਚਾਹੀਦਾ ਬੱਚੇ ਨਾਲ?
2: ਉਹ ਇਸ ਤਰ੍ਹਾਂ ਜੀ, ਜ਼ਰੂਰੀ ਨਹੀਂ ਹੈ ਵੀ ਬੱਚੇ ਹੀ ਗਲਤ ਹੋਣ
1: ਜੀ।
2: ਬੱਚਿਆਂ ਨੇ ਚਲੋ ਜੇ ਇਸ ਤਰ੍ਹਾਂ ਗੱਲ ਕਰ ਵੀ ਲਈ ਆਪਦੇ ਪੇਰੈਂਟਸ ਕੋਲ ਵੀ ਰੱਖਤੀ
1: ਜੀ,
2: ਤੇ ਉਦੋਂ ਬਾਅਦ ਪੇਰੈਂਟਸ ਨੂੰ ਉਹਦੇ ਤੇ ਡੂੰਘਾ ਸੋਚਣਾ ਚਾਹੀਦਾ ਹੈਗਾ, ਜਾਂ ਆਪਦੇ ਕੋਈ ਦੋਸਤ ਮਿੱਤਰ ਕੋਲ ਗੱਲ ਕਰਨੀ ਚਾਹੀਦੀ ਹੈ ਵੀ ਆਹ ਗੱਲ ਸਮੱਸਿਆ ਆ ਗਈ ਤੇ ਵੀ ਸਾਨੂੰ ਕੀ ਕਰਨਾ ਚਾਹੀਦਾ। ਜੇ ਬੱਚੇ ਨੇ ਗੱਲ ਹੀ ਨਾ ਰੱਖੀ ਹੋਵੇ ਚੱਲ ਫੇਰ ਤਾਂ ਗੱਲ ਵੱਖਰੀ ਹੈਗੀ, ਜੇ ਬੱਚਾ ਗੱਲ ਰੱਖਦਾ ਹੈਗਾ ਤੇ ਉਦੋਂ ਆਪਾਂ ਇਗਨੋਰ ਮਾਰ ਕੇ ਵੀ ਇੱਥੇ ਤੂੰ ਐਂ ਕਰ ਹੀ ਨਹੀਂ ਸਕਦੀ ਤੇ ਫਿਰ ਉਹ ਬੱਚਾ ਆਪਦੀ ਮਨਮਰਜ਼ੀ ਕਰੂਗਾ ਨਾ
1: ਜੀ।
2: ਮਨਮਰਜ਼ੀ ਕਰਨ ਦਾ ਮੌਕਾ ਦੇਵਾਂਗੇ ਤਾਂ ਫਿਰ ਉਹ ਗੱਲ ਉਹਨਾਂ ਦੇ ਰਿਸ਼ਤੇ ਵੀ ਵਿਗੜਨਗੇ
1: ਜੀ,
2: ਉਹਨਾਂ ਦੀ ਬੋਲਬਾਣੀਆਂ ਵੀ ਬੰਦ ਹੋਊਗੀ
1: ਜੀ।
2: ਤੇ ਜਾਂ ਜਿਵੇਂ ਉਹ ਕਹਿੰਦੇ ਨੇਗੇ ਵੀ ਪੇਰੈਂਟਸ ਕਹਿੰਦੇ ਨੇਗੇ ਉਹ ਵੀ ਸਾਡੇ ਮੁਤਾਬਕ ਐਂ ਗੱਲ ਕਰ, ਤੇ ਉਹ ਬੱਚਾ ਕਹਿੰਦਾ ਵੀ ਨਹੀਂ ਮੈਂ ਤਾਂ ਹੁਣ ਕਰ ਚੁੱਕਿਆ ਉਹਦੇ ਨਾਲ, ਤੇ ਫਿਰ ਉਹਦੇ ਵਿੱਚ ਉਹ ਪੇਰੈਂਟਸ ਵੀ ਬਹੁਤ ਪਿਸਦੇ ਹੈਗੇ ਤੇ ਬੱਚੇ ਵੀ ਉਹ ਲੜਕੀ ਵੀ ਪਿਸਣ ਵਾਲੀ ਗੱਲ ਹੁੰਦੀ ਹੈਗੀ ਜਦੋਂ ਉਹ ਆਪਦੀ ਮਰਜ਼ੀ ਨਾਲ ਚੱਲੀ ਜਾਂਦੀ ਹੈ। ਇਹ ਤਾਂ ਹੈ ਨਹੀਂ ਗਾ ਵੀ ਉਹਨੇ ਸਾਰਾ ਕੁਛ ਠੀਕ ਹੀ ਦੇਖ ਲਿਆ ਆਪਦੇ ਆਪ ਨੂੰ ਤੇ ਕੱਲ ਨੂੰ ਤਾਂ ਪ੍ਰੈਕਟੀਕਲੀ ਉਹੀ ਗ੍ਰਹਿਸਥੀ ਚ ਹੀ ਜਾਣਾ ਹੈਗਾ ਤੇ ਗ੍ਰਹਿਸਥੀ ਚ ਜਾ ਕੇ ਉਹਨੂੰ ਕੋਈ 100 ਸਮੱਸਿਆਵਾਂ ਆ ਸਕਦੀਆਂ ਨੇਗੀਆਂ ਤੇ ਉਦੋਂ ਤਾਂ ਪੇਰੈਂਟਸ ਹੀ ਹੈਲਪ ਕਰਦੇ ਹੈਗੇ ਤੇ ਉਹ ਫਿਰ ਕੀ ਹੈਲਪ ਕਰਨਗੇ, ਉਹਨਾਂ ਦੇ ਮਨ ਚ ਤਾਂ ਪਹਿਲਾਂ ਹੀ ਉਹਨਾਂ ਦੇ ਉਹ ਜ਼ਖਮ ਹੋਏ ਵੇ ਹੁੰਦੇ ਹੈਗੇ ਜਿਹੜੇ ਕਿ ਬੱਚਿਆਂ ਨੇ ਦਿੱਤੇ ਹੁੰਦੇ ਹੈਗੇ। ਤੇ ਇਸ ਕਰਕੇ ਪੇਰੈਂਟਸ ਨੂੰ ਵੀ ਬੱਚਿਆਂ ਨਾਲ ਫਰੈਂਡ

0: ਹੋਣਾ ਜ਼ਰੂਰੀ ਹੈਗਾ।
1: ਹਾਂ ਜੇ ਖੁਦ ਨਹੀਂ ਫਰੈਂਡਲੀ ਹੋ ਸਕਦੇ ਤਾਂ ਕਿਸੇ ਨੂੰ ਵਿੱਚ ਮਤਲਬ ਪਾ ਸਕਦੇ ਆ ਹਨਾ, ਜਿਨ੍ਹਾਂ ਦੇ
0: ਹਾਂਜੀ
1: ਨਾਲ ਬੱਚਾ ਕੰਫਰਟੇਬਲ ਆ। ਇਹਦਾ
0: ਹਾਂਜੀ
1: ਮਤਲਬ ਜਿਹੜੀ ਅੜੀ ਹੈ,
0: ਅੜੀ
1: ਇੱਕ
0: ਹੈ ਉਹ
1: ਅੜੀ,
0: ਅੜੀ ਨਹੀਂ ਹੋਣੀ
1: ਹਾਂ
0: ਚਾਹੀਦੀ,
1: ਅੜੀ ਮਾੜੀ ਹੈ, ਬੱਚੇ ਦੀ ਵੀ ਮਾੜੀ ਹੈ ਔਰ ਮਾਂ ਪਿਓ ਦੀ ਵੀ
0: ਮਾਂ
1: ਮਾੜੀ ਹੈ।
0: ਦੀ ਮਾੜੀ ਹੈ,
1: ਅੜੀ ਨਾਲ ਕਈ ਵਾਰੀ ਜਿਹੜੇ ਅੜਨਗੇ ਸੋ ਝੜਨਗੇ ਹਨਾ,
0: ਹਾਂਜੀ
1: ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ, ਅੜਨਾ ਨਹੀਂ ਹੈ, ਅਸੀਂ ਮਤਲਬ ਉਸ ਮਸਲੇ ਦਾ ਹੱਲ ਭਾਲਣਾ। ਤਾਂ ਸਰੋਤਿਓ, ਅਸੀਂ ਓਵਰਆਲ ਅੱਜ ਦੇ ਪ੍ਰੋਗਰਾਮ ਤੋਂ ਇਹ ਸਿੱਟੇ ਤੇ ਪਹੁੰਚੇ ਆ ਕਿ ਜਿਹੜੇ ਬੱਚੇ ਲਵ ਮੈਰਿਜ ਕਰਾਉਂਦੇ ਨੇ ਉਹ ਕੱਲਾ ਦਿਲ ਦੇਖਦੇ ਨੇ, ਦਿਮਾਗ ਨਹੀਂ ਦੇਖਦੇ ਜਾਂ ਤਜਰਬਾ ਨਹੀਂ ਦੇਖਦੇ। ਪਰ ਅਸੀਂ ਮਾਂ ਪਿਓ ਨੂੰ ਇੱਥੇ ਗੁਜ਼ਾਰਿਸ਼ ਕਰਦੇ ਹਾਂ ਕਿ ਜਦੋਂ ਉਹ ਬਚਪਨ ਤੋਂ ਲੈ ਕੇ ਇਸ ਉਮਰ ਤੱਕ ਬੱਚੇ ਨੂੰ ਹਰ ਗੱਲ ਦੇ ਵਿੱਚ ਹੈਲਪ ਕਰ ਰਹੇ ਨੇ, ਉਹਨੂੰ ਸਮਝਾ ਰਹੇ ਨੇ, ਉਹਨੂੰ ਸੇਧ ਦੇ ਰਹੇ ਨੇ, ਹਨਾ ਉਹਦੇ ਅੱਗੇ ਲੱਗ ਕੇ ਮਤਲਬ ਉਹਨੂੰ ਦੱਸਦੇ ਨੇ, ਰਾਹ ਦਿਖਾਉਂਦੇ ਨੇ, ਤਾਂ ਇਸ ਪੋਜੀਸ਼ਨ ਦੇ ਵਿੱਚ ਆ ਕੇ ਵੀ ਉਹਨਾਂ ਨੂੰ ਆਪਦਾ ਉਹੀ ਰੋਲ ਨਿਭਾਉਣਾ ਚਾਹੀਦਾ, ਨਾ ਕਿ ਅੜਨਾ ਚਾਹੀਦਾ। ਕੀ ਕਹਿੰਦੇ ਸਿੰਗਲਾ ਸਾਹਿਬ?
2: ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਸ ਨਾਲ, ਕਿਉਂਕਿ ਲੜਕੀਆਂ ਕਈ ਇਹ ਦੱਸਦੀਆਂ ਵੀ ਮੇਰੇ ਪਾਪਾ ਨੇ, ਮੇਰੀ ਮੰਮੀ ਨੇ, ਮੈਂ ਅੱਧੀ ਰਾਤ ਨੂੰ ਵੀ ਚੀਜ਼ ਮੰਗ ਲਾਂ
1: ਜੀ
2: ਤਾਂ ਮੈਨੂੰ ਹਾਜ਼ਰ ਕਰਦੇ ਆ
1: ਜੀ।
2: ਉਹ ਸਾਰੀ ਉਮਰ ਉਹਦੇ ਵਾਸਤੇ ਹਾਜ਼ਰ ਕਰਦੇ ਰਹਿੰਦੇ ਆ
1: ਜੀ,
2: ਬੱਚੇ ਨੂੰ ਵੀ ਪਤਾ ਲੱਗਦਾ
1: ਜੀ।
2: ਪਰ ਉਹ ਲੜਕੀਆਂ ਫਿਰ ਇਹ ਕਹਿੰਦੀਆਂ ਵੀ ਜਦੋਂ ਅਸੀਂ ਕੋਈ ਮੁੰਡਾ ਆਪਦੀ ਪਸੰਦ ਦਾ ਦੇਖ ਲਿਆ ਜਿਹਦੇ ਨਾਲ ਅਸੀਂ ਸਾਰੀ ਜ਼ਿੰਦਗੀ ਕੱਟਣੀ ਹੈ
1: ਜੀ,
2: ਉਦੋਂ ਉਹ ਇਸ ਗੱਲ ਤੇ ਅੜ ਜਾਂਦੇ ਆ। ਉਹ ਕਹਿੰਦੇ ਨਹੀਂ, ਸੁਣਨ ਨੂੰ ਤਿਆਰ ਨਹੀਂ ਹੁੰਦੇ। ਇਹ ਗਲਤ ਗੱਲ ਲੱਗੀ ਮੈਨੂੰ।
1: ਉੱਥੇ ਕਈ ਵਾਰੀ ਜਾਤੀਵਾਦ ਜਾਂ ਧਰਮਵਾਦ,
2: ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਫਾਈਨੈਂਸ਼ੀਅਲ
1: ਪੈਸਾ ਵੀ ਆ
2: ਜਾਂਦਾ ਹੈ,
1: ਤਾਂ ਜਿੱਥੇ ਮਤਲਬ ਅਸੀਂ ਇਹ ਸਮਝਦੇ ਕਿ ਪੇਰੈਂਟਸ ਆਪਦੀ ਮਰਜ਼ੀ ਨਾ ਕਰਦੇ, ਉੱਥੇ ਬੱਚੇ ਫਿਰ ਇਹ ਐਕਸਕਿਊਜ਼ ਰੱਖਦੇ ਆ ਕਿ ਸਾਡੀ ਪਸੰਦ ਨਹੀਂ ਹੈਗੀ, ਅਸੀਂ ਪਸੰਦ ਨਹੀਂ ਆ, ਸਾਨੂੰ ਧੱਕੇ ਨਾਲ ਵਿਆਹ ਹੋਇਆ ਮਾਂ ਪਿਓ ਦੀ ਮਰਜ਼ੀ ਨਾਲ। ਤੇ ਦੋਨੇ ਹੀ ਮਸਲੇ ਨੇ, ਲਵ ਮੈਰਿਜ ਦਾ ਮਸਲਾ ਵੀ ਉਲਝ ਜਾਂਦਾ ਤੇ ਜੇ ਉਹ ਮਤਲਬ ਸਹੀ ਢੰਗ ਤਰੀਕੇ ਨਾਲ ਸੁਲਝਾਇਆ ਨਾ ਜਾਵੇ, ਤੇ ਅਰੇਂਜ ਮੈਰਿਜ ਦਾ ਮਸਲਾ ਵੀ ਕਈ ਵਾਰੀ ਉਲਝ ਜਾਂਦਾ। ਹਾਂ, ਆਮ ਤੌਰ ਤੇ ਪੁਰਾਣੀ ਕਹਾਵਤ ਇਹ ਆ ਕਿ ਸਾਡੇ ਵੇਲੇ ਤਾਂ ਜਿਹਦੇ ਨਾਲ ਤੋਰ ਦਿੰਦੇ ਸੀ ਬਸ, ਅਸੀਂ ਤਾਂ ਉਹਦੇ ਲੜ ਲੱਗੀਆਂ ਰਹਿੰਦੀਆਂ ਸੀ, ਸਾਡੀ ਅਰਥੀ ਉਹਦੇ ਘਰੋਂ ਆਉਂਦੀ ਸੀ। ਉਹ ਗੱਲਾਂ ਜਿਹੜੀਆਂ ਹੁਣ ਨਹੀਂ ਹੈਗੀਆਂ, ਅਰਥੀ ਆਉਂਦੀ ਸੀ ਜਾਂ ਸਾਰੀ ਉਮਰ ਅਸੀਂ ਉੱਥੇ ਹੀ ਕੱਟੀਆਂ, ਕੱਟਣਾ ਤੇ ਜ਼ਿੰਦਗੀ ਜਿਉਣਾ ਫਰਕ ਹੈ। ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਆ ਜਾਂ ਕੋਈ ਵੀ ਹੈ ਉਹ ਜ਼ਿੰਦਗੀ ਕੱਟੇ ਨਾ, ਉਹ ਜ਼ਿੰਦਗੀ ਜਿਉਵੇ।
2: ਬਿਲਕੁਲ ਜੀ, ਇਸ ਗੱਲ ਤੇ ਵਿੱਚ ਮੈਂ ਹੋਰ ਐਡੀਸ਼ਨ ਕਰੂੰਗਾ
1: ਜੀ
2: ਵੀ ਮੇਰੇ ਜੋ ਹੁਣ ਤੱਕ ਦੇ ਤਜਰਬੇ ਦੇ ਵਿੱਚੋਂ ਨਿਕਲਿਆ
1: ਜੀ
2: ਕਿ ਜ਼ਿੰਦਗੀ ਕਿਸੇ ਦੀ ਖਤਮ ਕਰਨ ਨਾਲੋਂ ਤਾਂ ਚੰਗਾ ਇਹ ਹੈ ਕਿ ਉਹ ਵੱਖ ਹੋ ਲੈਣ
1: ਜੀ।
2: ਇਹ ਕੋਈ ਸਟਿਗਮਾ ਨਹੀਂ ਰਿਹਾ ਅੱਜ ਦੀ ਡੇਟ 'ਚ
1: ਜੀ
2: ਵੀ ਜੇ ਆਪਾਂ ਕਹੀਏ ਵੀ ਜੀ ਡਾਈਵੋਰਸ ਹੋ ਗਿਆ ਤਾਂ ਬਹੁਤ ਵੱਡੀ ਇਹ ਪਤਾ ਨਹੀਂ ਕੀ ਸਾਨੂੰ ਦੁਨੀਆ ਤੋਂ ਅਲੱਗ ਗੱਲ ਹੋ ਗਈ
1: ਜੀ ਜੀ ਜੀ।
2: ਇਸ ਕਰਕੇ ਬੜਾ ਓਪਨਲੀ ਸਾਨੂੰ ਪਹਿਲਾਂ ਵੀ ਵਿਆਹ ਤੋਂ ਬੱਚਿਆਂ ਦੀ ਛੋਟੀ ਉਮਰ ਤੋਂ ਹੀ ਲੈ ਕੇ ਉਹਨਾਂ ਨਾਲ ਇੰਨਾ ਘੁਲਣਾ ਮਿਲਣਾ ਚਾਹੀਦਾ, ਉਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ, ਉਹਨਾਂ ਦੇ ਛੋਟੀਆਂ ਛੋਟੀਆਂ ਗੱਲਾਂ ਦੇ ਆਂਸਰ ਪ੍ਰੋਪਰ ਤਰੀਕੇ ਨਾਲ ਦੇਣੇ ਚਾਹੀਦੇ ਆ, ਨਾ ਕਿ ਕੋਈ ਵੀ ਇਹ ਗੱਲ ਨਹੀਂ ਕਰਨੀ ਤੂੰ, ਉਹ ਇਹ ਗੱਲ ਨਹੀਂ ਕਰਨੀ ਤੂੰ, ਫਿਰ ਕੀ ਕਰਦਾ ਬੱਚਾ, ਉਹ ਬਾਹਰੋਂ ਪੁੱਛਣ ਦੀ ਕੋਸ਼ਿਸ਼ ਕਰਦਾ, ਕੋਈ ਨੈੱਟ ਤੋਂ ਦੇਖਣ ਦੀ ਕੋਸ਼ਿਸ਼ ਕਰਦਾ। ਹੁਣ ਉੱਥੇ ਫਿਰ ਤੁਹਾਨੂੰ ਪਤਾ ਵੀ ਉਹਨਾਂ ਨੂੰ ਗੁੰਮਰਾਹ ਕਰਨ ਵਾਲਾ ਬਹੁਤ ਸਿਸਟਮ ਹੋ ਜਾਂਦਾ, ਸਾਰੇ ਉਹਨਾਂ ਦੇ ਦੋਸਤ ਮਿੱਤਰ ਸੰਸੀਅਰ ਨਹੀਂ ਹੋ ਸਕਦੇ, ਬਹੁਤ ਸਾਰੇ ਭਰਮ ਭੁਲੇਖੇ ਹੁੰਦੇ ਆ।
1: ਰਤਨ ਸਿੰਗਲਾ ਜੀ, ਇੰਟਰਵਿਊ ਤੋਂ ਕਾਫੀ ਲੋਕਾਂ ਨੂੰ ਇਹ ਲੱਗਿਆ ਹੋਊਗਾ ਕਿ ਸਾਨੂੰ ਰਤਨ ਸਿੰਗਲਾ ਸਾਹਿਬ ਨੂੰ ਮਿਲਣਾ ਚਾਹੀਦਾ, ਕਈ ਵਾਰੀ ਕਿਸੇ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੁੰਦੀ ਹੈ, ਤਾਂ ਫਿਰ ਕਿਵੇਂ ਮਿਲਣਾ ਤੁਹਾਨੂੰ?
2: ਬਰਾੜ ਸਾਹਿਬ, ਮੈਂ 24 ਘੰਟੇ ਘਰੇ ਹੁੰਦਾ, 451 ਕਮਲਾ ਨਹਿਰੂ ਨਗਰ ਚ ਮੇਰਾ ਕੁਟੀਆ
1: ਜੀ,
2: ਜਦੋਂ ਮਰਜ਼ੀ ਖੁੱਲੇ ਦੁਆਰੇ ਆ।
1: ਸਿੰਗਲਾ ਸਾਹਿਬ, ਅੱਜ ਜਿਹੜਾ ਵਿਸ਼ਾ ਹੈ ਬਹੁਤ ਲੰਮਾ ਹੈ, ਇਹ ਇਸ ਤੇ ਅੱਗੇ ਵੀ ਚਰਚਾ ਆਪਾਂ ਸਮੇਂ ਟੂ ਸਮੇਂ ਕਰਦੇ ਰਵਾਂਗੇ, ਤੇ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਤੂੰ ਹੋਵੇ ਤੇ ਇੱਕ ਮੈਂ ਹੋਵਾਂ ਦੇ ਵਿੱਚ ਆ ਕੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ।
1: ਤੇ ਇਸ ਦੇ ਨਾਲ ਹੀ ਸਰੋਤਿਓ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ, ਮੈਨੂੰ ਸਤਪਾਲ ਬਰਾੜ ਨੂੰ ਦਿਓ ਆਗਿਆ, ਧੰਨਵਾਦ।

ਜੀ ਤੁਸੀਂ ਸੁਣ ਰਹੇ ਸੀ ਸਿਲਸਿਲਾ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਜਿਸ ਨੂੰ ਪੇਸ਼ ਕਰ ਰਹੇ ਸਰ ਸਤਪਾਲ ਬਰਾੜ ਤੇ ਅੱਜ ਦੀ ਜੋੜੀ ਸੀਗੀ ਜੀ ਸ਼੍ਰੀਮਾਨ ਰਤਨ ਸਿੰਗਲਾ ਤੇ ਸ਼੍ਰੀਮਤੀ ਕਿਰਨ ਸਿੰਗਲਾ ਦੀ ਤੇ ਭੈਣੋ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ ਮੇਰੇ ਨਾਲ ਵੀ ਇੱਕ ਭੈਣ ਬੈਠੀ ਹੈ ਗੈਸ ਕਰੋ ਕਿਹੜੀ ਜੀ ਬਿਲਕੁਲ ਜੀ ਕਰਮਜੀਤ ਕੌਰ ਮੇਰੇ ਕੋਲ ਬੈਠੀ ਹੈ ਤੇ ਕਰਮ ਨੇ ਬੜੇ ਖੂਬਸੂਰਤ ਗੀਤ ਭੈਣੋ ਤੁਹਾਡੇ ਲਈ ਕੱਢੇ ਨੇ ਉਹ ਗੀਤ ਤੁਹਾਨੂੰ

1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

0: ਬਿਲਕੁਲ ਜੀ ਭੈਣੋ, ਅੱਜ ਮੇਲੇ ਸਾਡੇ ਹੋ ਗਏ ਤੇ ਮੇਲੇ ਨਾਲ ਵਿਛੋੜੇ ਵੀ ਹੋ ਗਏ, ਕਿਉਂਕਿ ਸਮਾਂ ਹੋ ਗਿਆ ਪ੍ਰੋਗਰਾਮ ਨੂੰ ਖਤਮ ਕਰਨ ਦਾ। ਤੇ ਪ੍ਰੋਗਰਾਮ ਘਰ ਪਰਿਵਾਰ, ਮੈਨੂੰ ਦੀਪਾ ਚਾਪੜਾ ਨੂੰ ਇੱਥੇ ਹੀ ਖਤਮ ਕਰਨ ਦੀ ਦੇਵ ਆ ਗਿਆ। ਨਮਸਕਾਰ, ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
2: ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ 101.1 ਮੈਗਾਹਰਟਸ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਹੁਣ ਸਮਾਂ ਹੋ ਰਿਹਾ ਹੈ 1:09 ਅਤੇ 40 ਸੈਕਿੰਡ ਦਾ। ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਮੈਲਬੌਰਨ ਵਿਚ ਭਾਰਤ ਆਸਟ੍ਰੇਲੀਆ ਸੀਈਓ ਫੋਰਮ ਚ ਹਿੱਸਾ ਲਿਆ। ਦੋਵਾਂ ਆਗੂਆਂ ਨੇ ਭਾਰਤ ਤੇ ਆਸਟ੍ਰੇਲੀਆ ਦੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਅਨਿਸ਼ਚਿਤਤਾ, ਸਪਲਾਈ ਲੜੀ ਚ ਵਿਘਨ ਤੇ ਊਰਜਾ ਸੰਕਟ ਦੇ ਦੌਰ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਸਮੇਂ ਭਾਰਤ ਅਤੇ ਆਸਟ੍ਰੇਲੀਆ ਲਈ ਕੁਦਰਤੀ ਤੇ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਕੁਦਰਤੀ ਤੇ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਚ ਰਿਕਾਰਡ ਸਮੇਂ ਵਿਚ ਹੋਏ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਨੇ ਦੋਵਾਂ ਮੁਲਕਾਂ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਤੇ ਉਨ੍ਹਾਂ ਦੇ ਜੀਵਨ ਫਲਸਫੇ ਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕੱਲ੍ਹ ਜ਼ਿਲ੍ਹਾ ਪਠਾਨਕੋਟ ਦੇ ਪਿੰਡਾਂ ਲਈ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਤੇ ਆਧਾਰਿਤ ਪਿੰਡਾਂ 'ਚ ਦਸਤਾਵੇਜ਼ੀ ਫਿਲਮਾਂ ਦਿਖਾਉਣ ਦਾ ਵਿਸ਼ੇਸ਼ ਉੱਦਮ ਕੀਤਾ ਗਿਆ। ਉਨ੍ਹਾਂ ਕਿਹਾ,
1: ਸ੍ਰੀ ਗੁਰੂ ਅਰਦਾਸ ਮਹਾਰਾਜ ਦੀ ਜਨਮ ਸਥਾਨ ਕਾਂਸੀ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਟ੍ਰੇਨਾਂ ਵੀ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ। ਪਠਾਨਕੋਟ ਤੋਂ, ਗੁਰਦਾਸਪੁਰ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ, ਫਗਵਾੜਾ, ਬਠਿੰਡਾ, ਸੰਗਰੂਰ, ਸਾਰੀਆਂ ਥਾਵਾਂ ਤੋਂ। ਸੋ ਜਿੱਥੇ ਉਹ ਕੰਮ ਚੱਲ ਰਿਹਾ ਉਹਦੇ ਨਾਲ ਦੀ ਨਾਲ ਗੁਰੂ ਸਾਹਿਬ ਦੀ ਜੀਵਨੀ ਦੇ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਡਾਕੂਮੈਂਟਰੀ ਫਿਲਮ ਜਿਹੜੀ ਆ ਉਹ ਬਣਾਈ ਗਈ ਆ। ਸੋ ਪਿੰਡ ਪਿੰਡ ਜਿਹੜਾ ਆ ਇਸ ਫਿਲਮ ਨੂੰ ਦਿਖਾਉਣ ਦੇ ਲਈ ਬੈਨ ਹੈ, ਪਿੰਡ ਕਟਾਰੂ ਚੱਕ ਤੋਂ ਦੀ ਸ਼ੁਰੂਆਤ ਕੀਤੀ। ਸੋ ਮੈਂ ਸਭ ਲੋਕਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਜਿੱਥੇ ਵੀ ਇਹ ਬੈਨ ਆਵੇ ਇਹਦਾ ਭਰਮਾ ਸਵਾਗਤ ਕੀਤਾ ਜਾਵੇ।
0: ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਨੀਆ ਨੇ ਕੱਲ੍ਹ ਨੰਬਰਦਾਰ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਤੇ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਕੱਲ੍ਹ ਚੰਡੀਗੜ੍ਹ ਵਿਚ ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣਾਏ ਜਾ ਰਹੇ ਸਿਹਤ ਕਾਰਡਾਂ ਲਈ ਨੰਬਰਦਾਰਾਂ ਵਾਸਤੇ ਇਕ ਦਿਨ ਵਿਸ਼ੇਸ਼ ਤੌਰ ਤੇ ਰਾਖਵਾਂ ਰੱਖਣ ਦੀ ਮੰਗ ਕੀਤੀ। ਇਸ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕਰਨਗੇ ਕਿ ਨੰਬਰਦਾਰਾਂ ਦੀ ਸਹੂਲਤ ਲਈ ਸਿਹਤ ਕਾਰਡ ਬਣਾਉਣ ਵਾਸਤੇ ਇਕ ਦਿਨ ਵਿਸ਼ੇਸ਼ ਤੌਰ ਤੇ ਨਿਰਧਾਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਛੇਤੀ ਹੀ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਨੰਬਰਦਾਰਾਂ ਵਾਸਤੇ ਇਕ ਦਿਨ ਰਾਖਵਾਂ ਰੱਖਣ ਦੀ ਹਦਾਇਤ ਕੀਤੀ ਜਾਵੇਗੀ। ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸਰਕਾਰ ਬਾਗਬਾਨੀ ਯੋਜਨਾਵਾਂ ਤਹਿਤ ਫੁੱਲਾਂ ਦੇ ਬੀਜ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ 3 ਸਾਲਾਂ ਤੱਕ ਪ੍ਰਤੀ ਏਕੜ ਲਾਗਤ ਉੱਤੇ 40% ਸਬਸਿਡੀ ਜਾਂ ਇਸ ਤੋਂ ਵੱਧ 14,000 ਰੁਪਏ ਪ੍ਰਤੀ ਏਕੜ ਦੇ ਰਹੀ ਹੈ। ਸ੍ਰੀ ਭਗਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਆਪਣੇ ਨਜ਼ਦੀਕੀ ਬਾਗਬਾਨੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਸੂਬੇ 'ਚ ਨਹਿਰੀ ਸਿੰਚਾਈ ਨੂੰ ਮਜ਼ਬੂਤ ਕਰਨ, ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਉਣ ਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਾਸਤੇ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਰਸੂਲਪੁਰ, ਜਮਾ ਰਾਏ ਪੱਟੀ ਅਤੇ ਦੁਮਣੀ ਵਾਲਾ ਸਿਸਟਮਾਂ ਦੇ ਪੁਨਰ ਨਿਰਮਾਣ, ਨਵੀਨੀਕਰਨ ਤੇ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ, ਜਿਸ ਦੇ ਕਰੀਬ 64 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨਾਂ ਨੂੰ ਫਾਇਦਾ ਹੋਏਗਾ। ਸਿੰਚਾਈ ਲਈ ਟਿਊਬਵੈੱਲਾਂ ਤੇ ਨਿਰਭਰਤਾ ਘਟਣ ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਵੀ ਉਤਸ਼ਾਹ ਮਿਲੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਮੇਂ ਦੇ ਨਾਲ ਪੁਰਾਣੀਆਂ ਇੱਟਾਂ ਦੀ ਲਾਈਨਿੰਗ ਦੇ ਖਰਾਬ ਹੋਣ, ਜੋੜਾਂ ਵਿੱਚੋਂ ਮਸਾਲਾ ਨਿਕਲ ਜਾਣ, ਬਰਸਾਤੀ ਨੁਕਸਾਨ, ਦਰਖਤਾਂ ਦੀਆਂ ਜੜ੍ਹਾਂ ਤੇ ਚੂਹਿਆਂ ਦੇ ਬਿੱਲਾਂ ਕਾਰਨ ਨਹਿਰਾਂ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ। ਇਸ ਕਾਰਨ ਖਾਸ ਕਰਕੇ ਟੇਲ ਸਿਰਿਆਂ ਤੱਕ ਲੋੜੀਂਦੀ ਮਾਤਰਾ 'ਚ ਪਾਣੀ ਨਹੀਂ ਪਹੁੰਚ ਪਾ ਰਿਹਾ। ਪੰਜਾਬ ਸਰਕਾਰ ਵੱਲੋਂ ਸਾਲ 2025-26 ਦੌਰਾਨ ਇਹਨਾਂ ਨਹਿਰੀ ਪ੍ਰਣਾਲੀਆਂ ਦਾ ਵਿਆਪਕ ਪੁਨਰ ਨਿਰਮਾਣ ਤੇ ਨਵੀਨੀਕਰਨ ਕਰਵਾ ਕੇ ਇਸ ਸਮੱਸਿਆ ਦੂਰ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਦੇ ਕੈਸ਼ੀਅਰ ਜਾਨਕੀ ਦਾਸ

0: ਕਤਲ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਚੰਡੀਗੜ੍ਹ ਦੇ ਪੁਲਿਸ ਕਪਤਾਨ ਅਨੁਰਾਗ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਹੁਣ ਪਾਕਿਸਤਾਨ ਨਾਲ ਸਬੰਧ ਸਾਹਮਣੇ ਆ ਰਹੇ ਨੇ। ਪੁਲਿਸ ਨੇ ਇਸ ਮਾਮਲੇ 'ਚ ਤਰਨ ਤਾਰਨ ਦੇ ਰਹਿਣ ਵਾਲੇ ਆਕਾਸ਼ ਸਚਿਨ ਸਿੰਘ ਅਤੇ ਗੁਰਮੀਤ ਸਿੰਘ ਉਰਫ ਬਾਦਸ਼ਾਹ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਧਰਮਿੰਦਰ ਸਿੰਘ ਜੋ ਇਸ ਸਮੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ, ਉਸ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਮੁਲਜ਼ਮ ਧਰਮਿੰਦਰ ਸਿੰਘ ਦੇ ਕਹਿਣ 'ਤੇ ਇਸ ਅਪਰਾਧ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਕਿਲੋ ਆਇਸ ਡਰੱਗ, ਹਥਿਆਰ ਅਤੇ 8 ਲੱਖ ਰੁਪਏ ਦੀ ਨਕਲੀ ਕਰੰਸੀ ਵੀ ਬਰਾਮਦ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ ਤੇ ਚੰਪਾਵਤ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:15 ਦਾ। ਹੁਣ ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਨੇ ਕਰਮਜੀਤ ਕੌਰ।
2: ਹੈਲੋ ਫਰਮਾਇਸ਼।

0: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਪਹਿਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ
1: ਹੈਲੋ ਮੈਡਮ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਗੁਰਮੇਲ ਸਿੰਘ ਸਰੀਏਵਾਲਾ ਜੀ।
0: ਗੁਰਮੇਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ, ਤੇ ਗੀਤ ਦੱਸ ਦਿਓ ਜੀ।
1: ਧੰਨਵਾਦ ਮੈਡਮ ਜੀ। ਪਹਿਲਾਂ ਤਾਂ ਗੀਤ ਹੈਗਾ ਜੀ ਸੁਣਾਤੀ, ਫਿਰ ਮੈਂ ਗੀਤ ਸੁਣਾਵਾਂ ਜੀ।
0: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ ਜੀ ਮੈਡਮ, ਸ਼ੁਕਰੀਆ।

0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।
1: लो जी 0164-22-431 नंबर डायल हो चुका है। देखते हैं जी अगले कॉलर साढ़े ना कौन ते कित्थों जुड़े ने।
2: हेलो,
3: हाँ जी, आप जी गर्मजीत मैम,
2: सत श्री अकाल जी, कौन ते कित्थों गल करते हो?
3: मैं जी हरबंस सिंह बोलदा, पिंड ढड्डे डिस्ट्रिक्ट बठिंडा तो जी।
2: हरबंस सिंह जी, बहुत बहुत स्वागत है जी तुहाडा इस प्रोग्राम दे तहत।
3: धन्यवाद जी तुहाडा भी। ਕਰਨ ਜੀ ਆਪਣਾ ਤੁਸੀਂ ਪਹਿਲਾਂ ਵੀ ਇਲੈਕਸ਼ਨ ਦਾ ਤੁਹਾਡੀ ਸਿਲੈਕਸ਼ਨ ਦਾ ਹੁਣ ਹੋਈ ਆ ਮਾਰਚ ਅਪ੍ਰੈਲ ਦਾ
2: ਜੀ ਜੀ, ਤੇ
3: ਤੁਸੀਂ ਪਹਿਲਾਂ ਵੀ ਕੰਮ ਕਰਦੇ ਰਹੇ?
2: ਹਾਂਜੀ ਹਾਂਜੀ
3: ਹਾਂ, ਮੈਨੂੰ ਵੀ ਦੇਖਿਆ ਜਾ ਪਹਿਲਾਂ।
2: ਅੱਛਾ ਅੱਛਾ,
3: ਮੈਨੂੰ ਹੋ ਗਏ 10 ਸਾਲ ਸੁਣਦੇ ਰੇਡੀਓ।
2: ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ।
3: ਤੁਹਾਡੇ ਪੇਸ਼ਕਾਰੀ ਬਹੁਤ ਵਧੀਆ,
2: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਤੇ ਗੀਤ ਦੱਸ ਦਿਓ ਜੀ ਆਪਣਾ, ਕਿਹੜਾ ਸੁਣਨਾ ਚਾਹੋਗੇ ਅੱਜ?
3: ਰਾਜ ਫਿਲਮ ਦੇ ਲਾ ਦਿਓ ਜੀ, ਅਲਕਾ ਜਾਨ ਦੀ ਬਾਜ਼ ਵਿੱਚ।
2: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
3: ਧੰਨਵਾਦ, ਸ਼ੁਕਰੀਆ ਜੀ, ਓਕੇ ਮੈਮ।

ਲਓ ਜੀ, 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ ਅਤੇ ਦੀਪਾ ਮੈਡਮ ਨਾ ਬੜਾ ਹੀ ਐਂ ਜੇ ਸੋਚ ਰਿਹਾ ਕਿ ਵੀ ਅੱਜ ਸਰੋਤਿਆਂ ਨਾਲ ਮੇਰੀ ਗੱਲ ਨਹੀਂ ਹੋ ਰਹੀ, ਅਤੇ ਮੈਂ ਚਾਹੁੰਦੀ ਸੀ ਕਿ ਵੀ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ 4 ਚੈਨਲ ਲਗਾ ਦੇਣ ਪ੍ਰੋਗਰਾਮ ਨੂੰ, ਅਤੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾ ਦਿੰਦੇ ਹਾਂ ਫਿਰ।

0: ਜੀ ਬਿਲਕੁਲ, ਗੀਤ ਦੇ ਬੋਲਾਂ ਦੀ ਤਰ੍ਹਾਂ ਸਾਨੂੰ ਆਪਣੀ ਜ਼ੁਬਾਨ ਤੋਂ ਫਿਰਨਾ ਨਹੀਂ ਚਾਹੀਦਾ ਹੈ ਨਾ, ਆਪਣੀ ਜ਼ੁਬਾਨ ਤੇ ਕਾਇਮ ਰਹਿਣਾ ਚਾਹੀਦਾ। ਤੇ ਆਕਾਸ਼ਵਾਣੀ FM ਬਠਿੰਡਾ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਸਮਾਂ 1:46 ਦਾ ਤੇ ਇੱਕ ਸਰੋਤਾ ਆਏ ਨੇ ਜੀ, ਕਰਦੇ ਆ ਉਹਨਾਂ ਦਾ ਸਵਾਗਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਲ ਚਾਲ ਠੀਕ ਨੇ ਜੀ ਤੁਹਾਡੇ?
1: ਹਾਂ ਠੀਕ ਆ ਜੀ, ਵਧੀਆ ਜੀ
0: ਜੀ। ਤੇ ਗੀਤ ਕਿਹੜਾ ਸੁਣੋਗੇ?
1: ਜਾਨਵਰ ਫਿਲਮ ਦਾ ਗੀਤ ਸੁਣਾ ਦਿਓ ਜੀ, ਮੌਸਮ ਦੀ ਤਰ੍ਹਾਂ ਬਦਲਦਾ ਮੈਂ ਜਾਊਂਗੀ
0: ਜੀ। ਬਿਲਕੁਲ ਬਿਲਕੁਲ, ਮੌਸਮ ਦੀ ਤਰ੍ਹਾਂ ਨਹੀਂ ਬਦਲਾਂਗੇ। ਤੇ ਗੀਤ ਆ ਗਿਆ ਜੀ ਤੁਹਾਡੇ ਰੇਡੀਓ ਤੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ
1: ਜੀ।
0: ਜੀ।

0: ਮਲਕੀਤ ਜੀ ਗੱਲ ਸੁਣੋ, ਦੇਖੋ ਜੋ ਹੁਣ ਹੈ ਨਾ ਸਾਡੇ ਵੀ ਆਫਿਸ ਦੇ ਵਿੱਚ ਨਵੇਂ ਅਨਾਊਂਸਰ ਆਏ ਨੇ ਹੈ ਨਾ, ਤੇ ਨਵਿਆਂ ਨੂੰ ਅਸੀਂ ਮੌਕਾ ਦੇ ਰਹੇ ਹਾਂ, ਤੇ ਓਦਾਂ ਹੀ ਤੁਸੀਂ ਵੀ ਹੈ ਨਾ ਬਹੁਤ ਸਿਆਣੇ ਹੋ, ਤੁਸੀਂ ਨਵੇਂ ਜਿਹੜੇ ਸਰੋਤਾ ਜੁੜਦੇ ਨੇ ਉਹਨਾਂ ਨੂੰ ਮੌਕਾ ਦਿੰਦੇ ਹੋ, ਤੇ ਤੁਸੀਂ ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਮੈਨੂੰ ਦੱਸੋ ਜੀ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਤੁਸੀਂ ਲੈ ਕੇ?
1: ਨਾ ਫਿਲਮ ਦਾ ਸੁਣਨਾ, ਚਿੱਠੀ ਆਈ ਹੈ, ਸੁਣਾ ਦਿਓ ਜੀ।
0: ਜੀ ਬਹੁਤ ਹੀ ਬਾਕਮਾਲ, ਬਹੁਤ ਹੀ ਖੂਬਸੂਰਤ ਗੀਤ ਦੀ ਫਰਮਾਇਸ਼ ਤੁਸੀਂ ਕੀਤੀ ਹੈ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਚੰਗਾ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।

0: ਬਿਲਕੁਲ ਜੀ ਸਰੋਤਿਓ, ਤੁਹਾਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਤੇ ਕਰਮ, ਅੱਜ ਜਿਹੜੇ ਸਰੋਤਿਆਂ ਨੇ ਗੀਤ ਚਲਵਾਏ ਆਪਣੇ ਤੋਂ, ਤੁਹਾਡੀ ਫਰਮਾਇਸ਼ ਮੈਚ ਕਰਦੀ ਸੀ ਉਹਨਾਂ ਨਾਲ?
1: ਕਾਫੀ ਕਾਫੀ ਮਤਲਬ ਸੌਂਗ ਇਹੋ ਜਿਹੇ ਆ ਜਿਹੜੇ ਮੈਨੂੰ ਵੀ ਪਸੰਦ ਤੇ ਸਰੋਤਿਆਂ ਨੂੰ ਵੀ ਪਸੰਦ ਹੁੰਦੇ ਨੇ।
0: ਵਾਹ ਜੀ ਵਾਹ! ਤੇ ਜਦੋਂ ਆਪਣੀ ਪਸੰਦ ਸਰੋਤਿਆਂ ਨਾਲ ਮਿਲ ਜਾਏ ਤਾਂ ਫਿਰ ਤਾਂ ਕਿਆ ਬਾਤ,
1: ਸੋਨੇ ਤੇ
0: ਕਿਆ
1: ਸੁਹਾਗੇ ਵਾਲੀ ਗੱਲ ਹੈ।
0: ਬਿਲਕੁਲ, ਤੇ ਆਪਾਂ ਦੋਨੇ ਉਮੀਦ ਕਰਦੇ ਹਾਂ ਕਿ ਇਹ ਸਰੋਤਿਆਂ ਨੂੰ ਅੱਜ ਦਾ ਹੈਲੋ ਫਰਮਾਇਸ਼ ਬਹੁਤ ਵਧੀਆ ਲੱਗਿਆ ਹੋਣਾ, ਹੈ ਨਾ?
1: ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਹੋਊਗਾ।
0: ਹਾਂ, ਤੇ ਕਿਤੇ ਆਪਣੀਆਂ ਗੱਲਾਂ 'ਚ ਕਿਤੇ ਸਮਾਂ ਨਾ ਬੀਜੇ ਕਰਮ।
1: ਹਾਂਜੀ ਹਾਂਜੀ,
0: ਤੇ ਚਲੋ ਆਪਾਂ ਦੋਨੇ ਸਰੋਤਿਆਂ ਤੋਂ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਆਗਿਆ ਲੈਂਦੇ ਹਾਂ, ਪਰ ਥੋੜੀਆਂ ਜੀਆਂ ਦੋ ਕੁ ਸਤਰਾਂ ਸੁਣਾਉਂਦੇ ਹਾਂ।

0: ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਮੈਨੂੰ ਦੀਪਾ ਛਾਬੜਾ ਨੂੰ
1: ਤੇ
0: ਤੇ
1: ਮੈਨੂੰ ਕਰਮਜੀਤ ਨੂੰ
0: ਹੈਲੋ ਹੈਲੋ ਫਰਮਾਇਸ਼ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦੇਵ ਆ ਗਿਆ। ਨਮਸਕਾਰ,
1: ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 1:59 ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

आकाशवाणी दे दिल्ली केंद्र तो। FM बैंड 121.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਘੜੀ ਦਾ ਸਮਾਂ ਹੈ ਠੀਕ 2:30 ਦਾ ਅਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

0: ਇਸ਼ਕ ਜਿਹਾ ਹੋ ਗਿਆ ਲੱਗਦਾ ਤੇ ਕਰਮ ਕਦੇ ਤੁਹਾਨੂੰ ਇਸ਼ਕ ਹੋਇਆ?
1: ਹਾਂਜੀ ਸਰੋਤਿਆਂ ਨਾਲ
0: ਹਾਂ, ਕਰਮ ਤਾਂ ਬੜੀ ਸਿਆਣੀ ਹੈ। ਮੈਨੂੰ ਸੀਗਾ ਕਿ ਕਰਮ ਚੁੱਪ ਕਰ ਜਾਏਗੀ ਕਿ ਮੈਡਮ ਨੂੰ ਦੱਸਾਂ ਕਿ ਨਾ, ਤੇ ਇਹ ਜਵਾਬ ਮੈਂ ਦੱਸਣਾ ਸੀ। ਹੁਣ ਦੇਖੋ, ਕਰਮ ਬਾਲੀ ਸਿਆਣੀ ਹੈ ਤੇ ਇਹਨੂੰ ਸਰੋਤਿਆਂ ਨਾਲ ਹੈਗਾ ਪਿਆਰ, ਤੇ ਸਰੋਤਿਆਂ ਨਾਲ ਇਸ਼ਕ ਜਿਹਾ ਤਾਂ ਸਾਨੂੰ ਵੀ ਹੋ ਚੱਲਿਆ। ਤੇ ਸਰੋਤਿਆਂ ਦੇ ਇਸ਼ਕ ਦੇ ਵਿੱਚ ਅਸੀਂ ਹੁਣ ਖੱਤ ਪੜਨ ਲੱਗੇ ਹਾਂ ਕਿ ਕਿਹੜੇ ਕਿਹੜੇ ਸਰੋਤਿਆਂ ਨੇ ਸਾਡੇ ਵੱਲ ਭੇਜੇ ਸੀ। ਜੀ ਕਰਮ, ਤੁਹਾਡੇ ਕੋਲ ਕਿਹੜੇ ਕਿਹੜੇ ਖੱਤ ਨੇ?
1: ਜੀ, ਪਹਿਲਾ ਖੱਤ ਸਾਡੇ ਕੋਲ ਪਹੁੰਚਿਆ ਹੈ ਜੀ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ। ਤੇ ਇਸੇ ਦੇ ਨਾਲ ਹੀ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ,
0: ਹਾਂਜੀ,
1: ਸ਼ਹਿਰੀਮਾਨ ਦਾ ਗੀਤ ਇਹ ਸੁਣਨਾ ਚਾਹੁੰਦੇ ਨੇ। ਤੇ ਇਹ ਖੱਤ ਪਹੁੰਚਿਆ ਹੈ ਜੀ ਸਾਡੇ ਕੋਲ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਵਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ।
0: ਕਰਮ, ਤੁਸੀਂ ਸਾਹ ਲੈ ਲਓ, ਅਗਲੇ ਖੱਤ ਮੈਂ ਪੜ੍ਹ ਦਿੰਦੀ ਹਾਂ। ਪਿੰਡ ਫੁੱਲੋ ਮਿੱਠੀ ਤੋਂ ਸਤਿ ਸ਼੍ਰੀ ਅਕਾਲ, ਸਾਨੂੰ ਕਹਿ ਰਹੇ ਨੇ ਹਰਜਸ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ, ਤੇ ਨਾਲ ਹੀ
1: ਅਗਲਾ ਖੱਤ ਸਾਡੇ ਕੋਲ ਇਸੇ ਗੀਤ ਨੂੰ ਸੁਣਨਾ ਚਾਹੇ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਵੰਸ਼ ਤੇ ਹਾਰਦਿਕ ਬੱਤਾ।
0: ਜੀ, ਤੇ ਸੁਰੀਲੀ ਦੁਪਹਿਰ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ ਰਾਮ ਸਿੰਘ ਟੇਲਰ, ਲਕਸ਼ਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਜਸਪ੍ਰੀਤ ਜੱਸੀ, ਪੋਤਰਾ ਗੁਣਤਾਜ ਵੀਰ, ਦੋਤਾ ਸੁਖਮਨ ਵੀਰ ਸਿੰਘ ਹੁਸਨਰ ਤੋਂ, ਤੇ ਨਾਲ ਹੀ
1: ਜੀ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ, ਸ਼੍ਰੀ ਮਨਜੀਤ ਸਿੰਘ ਘੁੜਿਆਣਾ, ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ।
0: ਜੀ ਜੀ ਤੇ ਇਹਨਾਂ ਦੇ ਦੋਸਤ ਵੀ ਪਹੁੰਚੇ ਨੇ ਕਰਮ, ਦੋਸਤਾਂ ਦੇ
1: ਹਾਂਜੀ
0: ਨਾਮ ਵੀ
1: ਹਾਂਜੀ,
0: ਦੱਸ ਦਿਓ।
1: ਇਹਨਾਂ ਦੇ ਦੋਸਤ ਵੀ ਪਹੁੰਚੇ ਨੇ ਜੀ, ਬਲਤੇਜ ਸਿੰਘ ਘੁੜਿਆਣਾ, ਕੁਲਵੰਤ ਗਿੱਲ ਮਲੋਟ ਤੋਂ ਇਹ ਫਰਮਾਇਸ਼ ਕਰ ਰਹੇ ਨੇ ਜੀ।
0: ਜੀ, ਫਰਮਾਇਸ਼ ਇਹਨਾਂ ਦੀ ਅਸੀਂ ਕੱਢ ਲਈ ਹੈ ਤੇ ਇਸੇ ਹੀ ਗੀਤ ਦੀ ਫਰਮਾਇਸ਼ ਲਈ ਆਏ ਨੇ ਜੀ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਤੇ ਇਹਨਾਂ ਦੇ ਨਾਲ ਹੋਰ ਪਹੁੰਚੇ ਨੇ ਜੀ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ, ਮੰਡੀ ਕਲਾਂ ਤੋਂ ਪਹੁੰਚੇ ਨੇ, ਤੇ ਨਾਲ ਹੀ ਨਮਸਕਾਰ ਦੇ ਨਾਲ ਪਹੁੰਚੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜ਼ਾ, ਪੂਨਮ ਗਗਨੇਜ਼ਾ, ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤਾ ਅਹੁਜਾ। ਤੇ ਕਰਮ, ਤੁਹਾਡੇ ਕੋਲ ਖਤ ਕਿਹੜਾ ਆਇਆ?
1: ਜੀ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ KS ਮਾਨ।
0: ਜੀ
1: ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਮਹਿਸ ਗੇਟ ਨਾਭਾ ਤੋਂ, ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ।
0: ਜੀ ਤੇ ਨਮਸਕਾਰ ਦੇ ਨਾਲ ਪਹੁੰਚੇ ਨੇ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ, ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਨਾਲ ਹੀ ਕਰਮ ਭੈਣ ਜਿਹੜੀ ਮੇਰੇ ਨਾਲ ਬੈਠੀ ਹੈ ਇਸ ਦੀ ਵੀ ਫਰਮਾਇਸ਼ ਤੇ ਅਗਲਾ ਗੀਤ ਸ਼ਹਿਰੀਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ।

0: ਜੀ ਕਰਮ, ਜਦੋਂ ਤੱਕ ਤੁਸੀਂ ਗੀਤ ਨੂੰ ਟਿਊਨ ਕਰਦੇ ਹੋ ਉਦੋਂ ਤੱਕ ਮੈਂ ਅਗਲੇ ਸਰੋਤਿਆਂ ਦੇ ਨਾਂ ਵੀ ਸ਼ਾਮਿਲ ਕਰ ਦਿੰਦੀ ਹਾਂ ਜੀ। ਇੱਥੇ ਕਹਿੰਦੇ ਜੀ ਕਰਮਜੀਤ ਜੀ, ਤੁਹਾਡਾ ਨਾਂ ਸਪੈਸ਼ਲ ਲਿਖ ਕੇ ਭੇਜਿਆ ਸਰੋਤਿਆਂ ਨੇ
1: ਅੱਛਾ, ਬੜਾ ਪਿਆਰ ਹੋ ਗਿਆ ਨਾ ਉਹਨਾਂ ਨੂੰ।
0: ਜੀ।

ਸਰੋਤਿਆਂ ਨੂੰ ਕਰਮਜੀਤ ਨਾਲ ਹੋ ਗਿਆ ਜੀ ਪਿਆਰ ਤੇ ਸਤਿ ਸ਼੍ਰੀ ਅਕਾਲ। ਕਰਮਜੀਤ ਨੂੰ ਕਰ ਰਹੇ ਨੇ ਨਛੱਤਰ ਸਿੰਘ ਪਿੰਡ ਲਾਲਬਾਈ ਤੋਂ, ਤੇ ਇਹਨਾਂ ਨੇ ਅੱਗੇ ਕਿਹਾ ਕਿ ਮੈਸੇਜ ਸਾਡਾ ਜ਼ਰੂਰ ਪੜਿਓ। ਦੇਖੋ ਜੀ ਮੈਸੇਜ ਤੁਹਾਡਾ ਅਸੀਂ ਸ਼ਾਮਿਲ ਕਰ ਰਹੇ ਹਾਂ। ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਵਾ ਤੋਂ ਬਾਬੂ ਸਿੰਘ ਢਿੱਲੋਂ, ਪਿੰਡ ਢਿੱਲਵਾਂ ਤੋਂ ਪ੍ਰਗਟ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ, ਤੇ ਨਾਲ ਹੀ ਪਹੁੰਚੇ ਨੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਪੂਰਾ ਹੀ ਖੁਸ਼ਦਿਲ ਪਰਿਵਾਰ ਆਪਣੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ, ਤੇ ਨਾਲ ਹੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ, ਸ਼ੁਭਮ ਧੀਮਾਨ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ ਧੀਮਾਨ, ਚਿਰਾਗ, ਰਜਤ, ਰਾਜੇਸ਼ ਧੀਮਾਨ, ਇਹ ਸਾਰੇ ਨਾਲ ਪਹੁੰਚੇ ਨੇ ਜੀ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ, ਅਤੇ ਨਾਲ ਹੀ ਪਿੰਡ ਕੁੜਿਆਣਾ ਤੋਂ, ਮੈਨੂੰ ਲੱਗਦਾ ਕਿ ਇਹਨਾਂ ਦਾ ਅਸੀਂ ਨਾਂ ਸ਼ਾਮਿਲ ਕੀਤਾ, ਮਨਜੀਤ ਕੌਰ ਬਠਿੰਡਾ, ਦੀਪਇੰਦਰ ਸਿੰਘ ਚੇਅਰਮੈਨ ਵੀ ਇਹਨਾਂ ਦੇ ਨਾਲ ਪਹੁੰਚੇ ਨੇ, ਅਤੇ ਬਰਾੜ ਜੀ ਦਾ ਪਰਿਵਾਰ ਸਾਡੇ ਕੋਲ ਪਹੁੰਚਿਆ ਜੀ ਸੁਰੀਲੀ ਦੁਪਹਿਰ ਦੇ ਵਿੱਚ। ਕਹਿੰਦੇ ਨੇ ਜੀ ਹਰਜਿੰਦਰ ਸਿੰਘ ਬਰਾੜ VPO ਜੀ ਦਾ ਡਿਸਟ੍ਰਿਕਟ ਬਠਿੰਡਾ ਤੋਂ, ਕਹਿੰਦੇ ਆ ਕਿ ਅਸੀਂ ਆਪਣੀ ਹਾਜ਼ਰੀ ਲਵਾਉਣ ਆਏ ਹਾਂ ਜੀ ਇੱਥੇ, ਅਤੇ ਹਾਜ਼ਰੀ ਲਵਾਉਣ ਨਾਲ ਹੀ ਪਹੁੰਚੇ ਨੇ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਪਹੁੰਚੇ ਨੇ, ਅਤੇ ਨਾਲ ਹੀ ਪੰਜਾਬੀ ਸੌਂਗ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਪਹੁੰਚੇ ਨੇ ਜੀ VPO ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਇਸ ਤੋਂ ਇਲਾਵਾ ਪਿੰਡ ਤੇ ਡਾਕਖਾਨਾ ਖੁਈਆਂ ਸਰਵਰ, ਤਹਿਸੀਲ ਅਬੋਰ, ਜ਼ਿਲ੍ਹਾ ਫਾਜ਼ਿਲਕਾ, ਰਮੇਸ਼, ਬਿੱਲਾ ਚਾਵਲਾ, ਰਾਈਜਲ, ਹੇਜਲ, ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿੱਜੂ, ਬੱਬੂ, ਵਿਹੂ ਚਾਵਲਾ ਅਤੇ ਚਾਵਲਾ ਪਰਿਵਾਰ ਕਹਿੰਦਾ ਜੀ ਸਾਡੀ ਹਾਜ਼ਰੀ ਲਵਾ ਦਿਓ ਜੀ। ਦੇਖੋ ਜੀ ਲਵਾਤੀ ਜੀ ਤੁਹਾਡੀ ਹਾਜ਼ਰੀ, ਅਤੇ ਨਾਲ ਹੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ ਤੋਂ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਅਤੇ ਇਹ ਵੀ ਹਾਜ਼ਰੀ ਲਵਾ ਰਹੇ ਨੇ, ਅਤੇ ਨਾਲ ਹੀ ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਤੋਂ ਪਹੁੰਚੇ ਨੇ ਕਰਮ ਸਾਡੇ ਕੋਲ, ਵੀਨਾ ਰਾਣੀ, ਆਸ਼ਾ ਰਾਣੀ, ਤੇਜਸ, ਨਿੰਮਲ, ਹਰਗੁਣ, ਨਿੰਮਲ, ਮੰਜੂ ਵਾਲਾ, ਮਨੋਜ ਕੁਮਾਰ, ਬੇਗਰਾਜ ਟੇਲਰ, ਮਾਸਟਰ ਮੋਹਨ ਲਾਲ, ਟੇਲਰ ਮਾਸਟਰ ਜਲੇਬੀ ਵਾਲਾ ਚੌਂਕ ਤੋਂ, ਸਿਰਕੀ ਬਾਜ਼ਾਰ ਤੋਂ, ਪਿੰਡ ਰਾਮੇਆਣਾ ਤੋਂ ਪਹੁੰਚੇ ਨੇ ਪ੍ਰਕਾਸ਼ਨ ਟੇਲਰ ਮਾਸਟਰ ਜੀ, ਦੇਸ ਰਾਜ ਮੰਡਾਈਆਂ ਅਤੇ ਸਮੂਹ ਪਰਿਵਾਰ ਅਤੇ ਉਹਨਾਂ ਦੇ ਆਂਢੀ ਗੁਆਂਢੀ, ਅਤੇ ਤਰਸੇਮ ਜੱਸਰ ਜੀ ਦਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ 'ਤੇ।

0: ਜੀ ਗੀਤ ਇਹੀ ਲੈ ਕੇ ਕੁਛ ਹੋਰ ਵੀ ਸਰੋਤੇ ਸਾਡੇ ਕੋਲ ਫਰਮਾਇਸ਼ ਲੈ ਕੇ ਆਏ ਸਨ, ਮੈਂ ਫਟਾਫਟ ਮੈਂ ਉਹਨਾਂ ਦੇ ਨਾਮ ਵੀ ਸ਼ਾਮਿਲ ਕਰਦੀ ਹਾਂ। ਗੁਲਾਲ ਸਿੰਘ ਮਾਹੀ ਨੰਗਲ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਨਾਲ ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀ ਨੰਗਲ, ਬੱਬੂ ਟੇਲਰ, ਜਸਵੀਰ ਮਾਹੀ, ਅਤੇ ਇਹਨਾਂ ਦੇ ਨਾਲ ਹੀ ਪਹੁੰਚੇ ਨੇ ਜੀ ਅੱਗੇ ਗੁਰਮੀਤ ਸਿੰਘ ਸਿਰੇਵਾਲਾ ਤੋਂ, ਅਤੇ ਰਣਜੀਤ ਕੌਰ ਦਾ ਨਾਂ ਇਹਨਾਂ ਨੇ ਲਿਆ ਨਾਲ, ਮੇਨ ਬਾਜ਼ਾਰ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ, ਅਤੇ ਸਾਨੂੰ ਸਤਿ ਸ਼੍ਰੀ ਅਕਾਲ ਵੀ ਕਹਿ ਰਹੇ ਨੇ। ਜੀ ਪਤਾ ਹੀ ਨਹੀਂ ਲੱਗਿਆ ਸਮਾਂ ਜਲੀ ਬੜੀ ਜਲਦੀ ਬੀਤ ਗਿਆ ਕਰਮ, ਤੇ ਆਪਾਂ ਇਜਾਜ਼ਤ ਲੈ ਲਈਏ ਸਰੋਤਿਆਂ ਤੋਂ
1: ਜੀ। ਇਸੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ
0: ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ,
1: ਧੰਨਵਾਦ।

0: ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ। ਸਮਾਂ 2:59 ਤੇ 53 ਸਕਿੰਟ ਦਾ ਹੋ ਗਿਆ ਹੈ ਕਿ ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ ਪ੍ਰੋਗਰਾਮ ਹੈਲੋ ਫਰਮਾਇਸ਼।
1: ये है विविध भारती राष्ट्रीय सेवा देश की।

ਹੁਣੇ ਤੁਸੀਂ ਸੁਣ ਰਹੇ ਸੀ ਵਿਵਤ ਭਾਰਤੀ ਮੁੰਬਈ ਦੇ ਪ੍ਰੋਗਰਾਮ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 5:18। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਮੈਂ ਸਤਪਾਲ ਬਰਾੜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਵਾਣੀ। ਕਿਸਾਨ ਵਾਣੀ ਦੇ ਤਹਿਤ ਹਰ ਵਾਰ ਦੀ ਤਰ੍ਹਾਂ ਅੱਜ ਅਸੀਂ ਸੁਣਾਂਗੇ ਸਿਲਸਿਲਾ ਖੁੰਡ ਚਰਚਾ, ਤੇ ਭਾਗ ਰਹੇਗਾ 386। ਅੱਜ ਦਾ ਖੁੰਡ ਚਰਚਾ ਦਾ ਵਿਸ਼ਾ ਹੈ ਜੀ ਕਿਸਾਨਾਂ ਦਾ ਵਾਤਾਵਰਨ ਨਾਲ ਸੰਬੰਧ, ਤੇ ਇਸ ਸਿਲਸਿਲੇ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਨੇ ਜੀ ਕੁਲਵਿੰਦਰ ਸਿੰਘ ਚਾਨੀ ਕਰ ਰਹੇ ਨੇ ਅੰਗਦ ਦਾ ਰੋਲ, ਤੇ ਸਤਪਾਲ ਬਰਾੜ ਭੂਰੇ ਦੇ ਕਿਰਦਾਰ ਦੇ ਵਿੱਚ, ਤੇ ਫੀਲਾ ਕੁਲਵਿੰਦਰ ਸਿੰਘ ਔਲਖ, ਆਲੇਖ ਕੁਲਵਿੰਦਰ ਸਿੰਘ ਔਲਖ ਦਾ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਪ੍ਰੋਗਰਾਮ ਖੁੰਡ ਚਰਚਾ, ਵਿਸ਼ਾ ਹੈ ਕਿਸਾਨਾਂ ਦਾ ਵਾਤਾਵਰਨ ਨਾਲ ਸੰਬੰਧ।

0: ਓਏ ਪੂਰਿਆ, ਓਏ ਪੂਰਿਆ, ਓਏ ਕੋਡਾ ਸਿੱਧਾ ਜਾ, ਫੇਰ ਹੋਲੀ ਯਾਰ। ਓਏ ਪਹਿਲਾਂ ਇੱਧਰ ਕਰਕੇ ਰਾਂ ਆਪਦਾ ਕੰਨ ਮੜਾ ਜਾ। ਓਏ ਦਾਮੀ ਪੱਟਿਆ ਗਿਆ ਮੇਰਾ ਤਾਂ, ਓ ਤੈਨੂੰ ਗੱਲ ਦੱਸਦਾ ਇੱਕ।
1: ਓ ਫਿਲਿਆ, ਓ ਕਿਉਂ ਖੋਰੂ ਪਾਇਆ ਯਾਰ, ਕੀ ਹੋ ਗਿਆ ਤੈਨੂੰ? ਓ ਜਰਾਂਦ ਰੱਖ, ਓਏ ਸੁਣਦੇ ਆ ਤੇਰੀ ਵੀ। ਓ ਮੈਂ ਕਿਹਾ ਖੁੰਡ ਮੜਾ ਜਾ ਇੱਧਰ ਨੂੰ ਖਿੱਚ ਲਈਏ। ਓ ਇੱਧਰ ਛਾਂ ਸੀ, ਇੱਧਰ ਧੁੱਪ ਵਾਲੀ ਆ।
0: ਓਏ ਖੁੰਡ ਤੇਰੇ ਨਾਲ ਮੈਂ ਖਿਚਾ ਦਿਉਂ। ਓਏ ਤੂੰ ਇੱਧਰ ਕਿਰਾਂ, ਗੌਰ ਤਾਂ ਫਰਮਾ। ਓਏ ਆਪਣਾ ਭਤੀਜ ਰੇਡੀਓ ਤੇ ਬੋਲੂਗਾ ਹੁਣ ਰੇਡੀਓ ਤੇ।
1: ਓ ਯਾਰ ਕਿਉਂ ਜਬਲੀਆਂ ਮਾਰਦਾ ਹੁੰਦਾ ਫਿਲਿਆ? ਓ ਘੰਟਾ ਕੁ ਪਹਿਲਾਂ ਤਾਂ ਭਤੀਜ ਮੈਨੂੰ ਖੇਤ ਟੱਕਰਿਆ। ਓਏ ਐਡੀ ਛੇਤੀ ਰੇਡੀਓ ਸਟੇਸ਼ਨ ਤੇ ਵੀ ਪਹੁੰਚ ਗਿਆ ਉਹ, ਕੀ ਕਹਿੰਦਾ? ਓ ਤੈਨੂੰ ਭੁਲੇਖਾ ਲੱਗਿਆ ਹੋਣਾ।
0: ਓ ਯਾਰ ਐਵੇਂ ਭੁਲੇਖਾ ਲੱਗ ਗਿਆ ਹੋਣਾ ਯਾਰ, ਹੈ? ਓਏ ਰੇਡੀਓ ਵਾਲੀ ਭੈਣ ਜੀ ਜਮਾ ਟਕਾ ਟਕਾ ਕੇ ਬੋਲੀ ਜਾਂਦੀ ਸੀ, ਆ ਹੁਣ ਤੁਸੀਂ ਸੁਣੋਗੇ ਫਲਾਨੇ ਕਾਲਜ ਦੇ ਆ ਸਟੂਡੈਂਟ ਤੋਂ, ਹੈ, ਆ ਅੰਗਤ ਤੋਂ ਇੱਕ ਰਚਨਾ। ਓਏ ਆਪਣੇ ਪਿੰਡ ਦਾ ਨਾਂ ਵੀ ਬੋਲਿਆ ਸੀ ਯਾਰ ਉਹਨੇ, ਹੈ? ਓਏ ਉਹ ਤੋਂ ਪਹਿਲਾਂ ਪਤਾ ਕੀ ਕਹਿੰਦੀ? ਅਗਰ ਸੁਣੋ ਇੱਕ ਸੰਦੇਸ਼ ਤੇ ਉਹਨੇ ਆ ਮਸ਼ਹੂਰੀ ਜੀ ਚਲਾਤੀ ਯਾਰ, ਹੈ? ਤੇ ਮੈਂ ਚੱਕ ਕੇ ਰੇੜੀਆ ਆ ਤੁਹਾਡੇ ਬਣੀ ਖਿੱਚਦੀ ਸਪੀਡ। ਮੈਂ ਕਿਹਾ ਜਦੋਂ ਨੂੰ ਮਸ਼ਹੂਰੀ ਮੁੱਕੂ ਉਦੋਂ ਨੂੰ ਤਾਂ ਮੈਂ ਤੁਹਾਡੇ ਕੋਲੇ ਪਹੁੰਚ ਹੀ ਜੂ। ਓਏ ਮੇਰੇ ਤਾਂ ਭਜਦੇ ਦਾ ਦਮ ਪੱਟਿਆ ਗਿਆ ਯਾਰ, ਹੈ? ਤੂੰ ਯਕੀਨ ਨੀ ਕਰਦਾ ਯਾਰ ਭੂਰਿਆ।
1: ਓਏ ਯਕੀਨ ਵੀ ਕਰ ਲਾਂਗੇ, ਤੂੰ ਸੁਣਾ ਤਾਂ ਸਹੀ ਭਤੀਜ ਕੀ ਕਹਿੰਦਾ।
0: ਲੈ ਸੁਣ ਲਾ, ਆ ਵੇਖੀ ਹੁਣ ਆਜੂ ਮਸ਼ਹੂਰੀ ਤੋਂ ਬਾਅਦ, ਹੈ? ਵੇਖੀ ਕਿਵੇਂ ਸਿਰੇ ਲਾਉਂਦਾ ਆਪਦੀ ਗੱਲ। ਇਹ ਆ ਲੈ ਚੱਕ, ਸੁਣ ਫਿਰ, ਆ ਗਿਆ ਆ ਗਿਆ।

ਵਾਤਾਵਰਨ ਜਿਹੜਾ ਕਿ ਸਾਨੂੰ ਬਚਾਉਂਦਾ ਹੈ, ਸਾਨੂੰ ਵੀ ਉਸਨੂੰ ਬਚਾਉਣ ਦੀ ਬਹੁਤ ਲੋੜ ਹੈ। ਇਸ ਨਾਲ ਸੰਬੰਧਿਤ ਇੱਕ ਕਵਿਤਾ ਸਾਂਝੀ ਕਰਨੀ ਚਾਹਾਂਗਾ ਕਿ ਸਭ ਨੂੰ ਜਿਹੜੀ ਸੰਭਾਲੇ ਤਾਂ ਇੱਥੋਂ ਧਰਤ ਸੰਭਾਲੀ ਜਾਂਦੀ ਨਹੀਂ, ਜੇ ਨਾ ਸੰਭਲਿਆ ਫਿਰ ਤਾਂ ਇੱਥੋਂ ਲਾਸ਼ਰਤ ਸੰਭਾਲੀ ਜਾਂਦੀ ਨਹੀਂ। ਬੁੱਧੀਮਾਨਾ ਬੁੱਧੀ ਵਾਲੀ ਤਾਂ ਇੱਥੋਂ ਚੜ੍ਹਤ ਸੰਭਾਲੀ ਜਾਂਦੀ ਨਹੀਂ, ਬੰਦਾ ਹੈ ਪਰ ਬੰਦਿਆਂ ਵਾਲੀ ਪੜ੍ਹਤ ਸੰਭਾਲੀ ਜਾਂਦੀ ਨਹੀਂ। ਸ਼ਰਤਾਂ ਲਾਉਂਦਾ ਫਿਰਦੈਂ ਪੁਲਾੜ 'ਚ ਜ਼ਿੰਦਗੀ ਜਿਉਣ ਦੀਆਂ, ਜ਼ਿੰਦਗੀ ਤੇਰੀ ਬਚਾਵੇ ਉਜ਼ੋਨ ਪਰਤ ਸੰਭਾਲੀ ਜਾਂਦੀ ਨਹੀਂ। ਵਕਤ ਦੇ ਵਿੱਚ ਨਲਾਇਕੀ ਤੇਰੀ ਪਾ ਦਿਓ ਸਭ ਜੀਵਾਂ ਨੂੰ, ਵਕਤ ਦੇ ਵਿੱਚ ਨਲਾਇਕੀ ਤੇਰੀ ਪਾ ਦਿਓ ਸਭ ਜੀਵਾਂ ਨੂੰ, ਪਛਤਾਵੇਂਗਾ ਲੰਘ ਗਿਆ ਜਦ ਵਕਤ ਸੰਭਾਲੀ ਜਾਂਦੀ ਨਹੀਂ। ਸਭ ਨੂੰ ਜਿਹੜੀ ਸੰਭਾਲੇ ਤਾਂ ਇੱਥੋਂ ਧਰਤ ਸੰਭਾਲੀ ਜਾਂਦੀ ਨਹੀਂ, ਜੇ ਨਾ ਸੰਭਲਿਆ ਫਿਰ ਤਾਂ ਇੱਥੋਂ ਲਾਸ਼ਰਤ ਸੰਭਾਲੀ ਜਾਂਦੀ ਨਹੀਂ। ਧੰਨਵਾਦ।

0: ਉਹ ਪਰ ਮੈਨੂੰ ਤਾਂ ਸੱਚ ਜਾ ਨਹੀਂ ਆ ਰਿਹਾ।
1: ਓਏ ਹੁਣ ਯਾਰ ਭੂਰਿਆ, ਤੈਨੂੰ ਦੱਸ ਕਿਵੇਂ ਸੱਚ ਆਊਗਾ ਹੈਂ।
0: ਓ ਯਾਰ ਤੂੰ ਕਹਿੰਦਾ ਭਤੀਜ ਰੇਡੀਏ ਤੇ ਬੋਲਦਾ, ਉਹ ਤਰਿਆਉਂਦਾ ਯਾਰ, ਐਡੀ ਛੇਤੀ ਹੁਣ ਰੇਡੀਓ ਟੇਸਣ ਤੋਂ ਇੱਥੇ ਵੀ ਪਹੁੰਚ ਗਿਆ ਯਾਰ।
1: ਓਏ ਭੂਰਿਆ ਯਾਰ, ਓਏ ਫੋਨ ਫੋਨ ਲਾ ਕੇ ਸੁਣਾਇਆ ਹੂ ਭਤੀਜ ਨੇ ਆਪਦਾ ਗੀਤ ਹੈਂ। ਓਏ ਅੱਜ ਕੱਲ ਤਾਂ ਆਹ ਮਗਲੈਲ ਜਿਹੀ ਗੱਲ ਸਿਰੇ ਲੱਗ ਜਾਂਦੀ ਹੈ ਕਿ ਨਹੀਂ।
0: ਓਏ ਰਹਿਣ ਦੇ, ਓਏ ਰਹਿਣ ਦੇ, ਉਹ ਰੇਡੀਓ ਵਾਲਿਆਂ ਨੂੰ ਤਾਂ ਫੋਨ ਉਹੀ ਨਹੀਂ ਲੱਗਦਾ ਛੇਤੀ ਛੇਤੀ।
2: ਰੇਡੀਓ ਵਾਲਿਆਂ ਨੂੰ ਫੋਨ ਲਾ ਕੇ ਕਾਹਦੀ ਫਰਮਾਇਸ਼ ਕਰਨੀ ਆ ਤਾਇਆ ਜੀ। ਸਤਿ ਸ੍ਰੀ ਅਕਾਲ ਦੋਵਾਂ ਨੂੰ।
1: ਓ ਸਤਿ ਸ੍ਰੀ ਅਕਾਲ ਭਤੀਜ, ਸਤਿ ਸ੍ਰੀ ਅਕਾਲ।
0: ਓਏ ਭਤੀਜ, ਆ ਫੀਲੇ ਨੇ ਵੀ ਤੇਰੇ ਵਾਂਗੂ ਗਾਣ ਗਾਉਣੀ ਸੁਣਾਉਣਾ ਹੋਊ।
1: ਓਏ ਕਿਉਂ ਝੇਡਾ ਕਰਦਾ ਯਾਰ ਭੂਰਿਆ ਹੈਂ। ਓਏ ਗਾਉਣ ਸੁਣਾਉਣ ਨੂੰ ਮੈਂ ਕੀ ਦੱਸ ਦਾਰਾ ਸਿੰਘ ਆ ਯਾਰ ਹੈਂ, ਮਾਰਦਾ ਭਕਾਈ।
2: ਉਹ ਪਰ ਦਾਰਾ ਸਿੰਘ ਤਾਂ ਪਹਿਲਵਾਨ ਸੀ ਯਾਰ ਤਾਇਆ।
0: ਉਹ ਪਰ ਭਤੀਜ, ਉਹ ਗੀਤ ਨਾ ਬੁੱਸਿਆ ਗਿਆ ਸੀਗਾ, ਮੁਰਝਾਇਆ ਗਿਆ।
1: ਹਾਂ ਓਏ, ਹਮ ਵੀ ਸਰਦਾਰ ਭਰਪੂਰ ਸਿੰਘ ਕੀ ਬਾਤ ਸੀ ਨਾ 101% ਐਗਰੀ ਕਰਤੇ ਹੈ। ਬਈ ਗੀਤ ਤਾਂ ਨਾ ਕੋਈ ਢੁਕਵਾਂ ਜਿਹਾ ਹੋਣਾ ਚਾਹੀਦਾ ਸੀ, ਆ ਸਾਨੂੰ ਵੀ ਲੋਰ ਜੀ ਆ ਜਾਂਦੀ ਭੋਰਾ। ਓਏ ਮੈਂ ਤਾਂ ਰੇਡੀਓ ਤੇ ਲਾ ਕੇ ਨਾ ਗੀਤ ਤੇ ਨੱਚਣ ਹੀ ਲੱਗ ਜਾਂਦਾ ਉਹਨੇ ਗੀਤ ਪਰ ਨਾ ਭਤੀਜ,

0: ਓਏ ਠੀਕ ਆ ਹੁਣ, ਉਹ ਗਾਉਣ ਗੂਣ ਤਾਂ ਮੇਰੇ ਵਾਸਤੇ ਸਾਰੇ ਹੀ ਠੀਕ ਹੈ, ਉਹ ਲੋਰ ਲੋਰ ਹੁਣ ਕਿੱਥੇ ਆਉਂਦੀ ਹੈ ਇਸ ਉਮਰ ਚ।
1: ਓਏ ਚੱਲ ਕੋਈ ਨੀ, ਤੇਰੀ ਮੰਨ ਲੈਨੇ ਆ। ਓਏ ਪਰ ਆਹ ਭਤੀਜ ਅਰੇ ਤਾਂ ਅਜੇ ਗੱਭਰੂ ਮੁੰਡੇ ਆ ਯਾਰ, ਕਿ ਨਹੀਂ ਆ ਤੇਰੀ ਉਮਰ ਚ ਤਾਂ ਨਾ ਭਤੀਜ। ਓਏ ਅਸੀਂ ਭਾਈ ਸਾਹਿਬ ਕਲੀਆਂ ਵਾਲੇ ਚੰਗਿਆੜੇ ਕੱਢ ਦਿੰਦੇ ਸੀ ਚੰਗਿਆੜੇ, ਹਾਂ ਆ ਚਿੱਬ ਕੱਢਣ ਵਾਲੀ ਗੱਲ ਸਿਰੇ ਲਾ ਦਿੰਦੇ ਸੀ, ਕਿ ਨਹੀਂ।
2: ਓ ਯਾਰ ਤਾਇਆ, ਜਿਹੋ ਜਿਹਾ ਪ੍ਰੋਗਰਾਮ ਸੀ ਉਹੋ ਜੇ ਮੈਂ ਚਿੱਬ ਕੱਢਿਆ ਆ ਹੁਣ, ਹੁਣ ਮੈਂ ਉੱਥੇ ਬੱਬੂ ਮਾਨ ਦਾ ਗੀਤ ਕਿੱਥੇ ਸੁਣਾਉਂਦਾ ਯਾਰ।
0: ਉਹ ਪਰ ਭਤੀਜ ਐਂ ਦੱਸ ਵੀ ਤੁਰਿਆ ਤਾਂ ਤੂੰ ਇੱਥੇ ਫਿਰਦਾ ਯਾਰ, ਤੇ ਬੋਲੀ ਰੇੜੂ ਚ ਜਾਣਾ, ਇਹ ਗੱਲ ਹਿਸਾਬ ਚ ਨੀ ਆਈ।
1: ਹੋਰ ਯਾਰ ਭਤੀਜ, ਯਾਰ ਇਹ ਕੀ ਜਾਦੂ ਹੈ? ਓਏ ਇਹ ਤਾਂ ਦੱਸ, ਲਾਖ ਹੈ ਯਾਰ ਗੱਲ ਸਿਰੇ, ਆ ਸਾਡੀ ਕਨਫਿਊਜ਼ਨ ਤਾਂ ਦੂਰ ਕਰ ਯਾਰ, ਕਿ ਨਹੀਂ ਭੁਰਿਆ?
0: ਆਹੋ ਬਈ ਦੱਸ ਤਾਂ ਸਹੀ।
2: ਲੈ ਫਿਰ ਤਾਇਆ, ਤੁਹਾਡੀ ਕਨਫਿਊਜ਼ਨ ਦੂਰ ਕਰ ਦਿੰਦੇ ਆ। ਅਸਲ ਚ ਸਾਡੇ ਕਾਲਜ ਚ ਕਈ ਦਿਨ ਪਹਿਲਾਂ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਇੱਕ ਪ੍ਰੋਗਰਾਮ ਦੀ ਰਿਕਾਰਡਿੰਗ ਹੋਈ ਸੀ, ਤੇ ਮੈਂ ਵਾਤਾਵਰਨ ਨਾਲ ਸੰਬੰਧਿਤ ਉੱਥੇ ਚਾਰ ਲੈਣਾ ਬੋਲਤੀਆਂ। ਉਹ ਮੈਂ ਸੋਚਿਆ ਵੀ ਆਪਾਂ ਕਿਸਾਨ ਪਰਿਵਾਰ ਚੋਂ ਆ, ਤੇ ਕਿਸਾਨ ਪਰਿਵਾਰ ਦਾ ਤਾਂ ਵਾਤਾਵਰਨ ਨਾਲ ਨੌ ਮਾਸ ਦਾ ਰਿਸ਼ਤਾ, ਕਿ ਨਹੀਂ?
0: ਉਹ ਕਿਉਂ ਫਿਲਿਆ, ਇਹਨੂੰ ਕਹਿੰਦੇ ਆ ਸਿਆਣਪ, ਜੈਸਾ ਬੋਲ ਤੈਸਾ ਢੋਲ।
1: ਓਏ ਐ ਤਾਂ ਤੇਰੀ ਗੱਲ ਸਹੀ ਆ ਭੂਰੀਆ, ਤੇ ਜੇ ਕਿਤੇ ਹੁੰਦਾ ਝੰਡੇ ਅਰਗਾ ਤੇ ਉਹਨੇ ਪਤੰਦਰ ਨੇ ਹੋਰ ਹੀ ਹੇਕ ਕੱਢ ਮਾਰਨੀ ਸੀਗੀ। ਵੀ ਬਾਕੀ ਗੱਲ ਛੱਡੋ ਯਾਰ, ਆਹ ਤਾਂ ਭਤੀਜ ਨਾ ਜਿਹੜੀ ਤੂੰ ਗੱਲ ਕੀਤੀ ਆ ਯਾਰ, ਆ ਕਿਸਾਨ ਤੇ ਵਾਤਾਵਰਨ ਦੇ ਨੌ ਮਾਸ ਵਾਲੇ ਰਿਸ਼ਤੇ ਦੀ ਗੱਲ ਯਾਰ, ਇਹ ਮੇਰੇ ਤਾਂ ਨੀ ਹਜਮ ਹੋਈ, ਲੱਗੀ ਨੀ ਗੱਲ ਸਿਰੇ ਯਾਰ।
2: ਉਹ ਆਹੋ ਤਾਇਆ ਸਿਆ, ਉਹ ਵਾਤਾਵਰਨ ਕਰਕੇ ਮਿਲਦੀ ਹਰ ਚੀਜ਼ ਤਾਂ ਤੈਨੂੰ ਹਜ਼ਮ ਹੋ ਜਾਂਦੀ ਹੈ, ਪਰ ਗੱਲ ਨੀ ਹਜ਼ਮ ਹੁੰਦੀ।
0: ਉਹ ਬਈ ਵਾਹੀ ਮਾਨ ਬੰਦਾ ਤਾਂ ਨਾ, ਉਹ ਕੁਦਰਤ ਦਾ ਦਿੱਤਾ ਹੀ ਖਾਂਦਾ, ਕਿਉਂ ਫੀਲਿਆ?
1: ਓਏ ਐਂ ਨੀ ਗੱਲ ਜੀ ਯਾਰ ਬਣਦੀ, ਹੈਂ ਬੁਝਾਰਤਿਆਂ ਜੀਆਂ ਨਾ ਪਾਓ ਯਾਰ, ਹੈਂ ਜਾਂ ਤਾਂ ਬਈ ਪੂਰੀ ਬਾਤ ਸੁਣਾਓ ਸਾਨੂੰ, ਹੈਂ ਦੱਸੋ ਵੀ ਗੱਲ ਕੀ ਹੈ, ਹੈਂ ਓਏ ਮਾੜੀ ਜੀ ਵਿਸਥਾਰ ਮੇ ਲਗਾਓ ਬਾਤ ਸਿਰੇ ਯਾਰ, ਫੇਰ ਹੀ ਸਮਝ ਲੱਗੂ, ਕਿ ਨਹੀਂ ਭੁਰਿਆ?
2: ਵਿਸਥਾਰ ਚ ਤੈਨੂੰ ਫੇਰ ਦੱਸੂ ਤਾਇਆ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਆਪਾਂ ਫਸਲ ਬੀਜਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਦੇਖਦੇ ਆ?
1: ਲੈ ਉਹ ਇਹਦੇ ਚ ਕੀ ਹੈ ਬਈ, ਆਪਾਂ ਤਾਂ ਇਹੀ ਵੇਖੀਦਾ ਵੀ ਆਹ ਭੂਰੇ ਨੇ ਕੀ ਬੀਜਿਆ ਤੇ ਜਾਗਰ ਨੇ ਕੀ ਬੀਜਿਆ, ਉਹ ਆਈ ਵੇਖਾ ਵਿਖਾਈ ਦੇ ਵਿੱਚ ਚੱਕ ਦੇਈਦੇ ਆ ਫੱਟੇ।
0: ਬੀਜਣ ਵੇਲੇ ਆਪਾਂ ਸਭ ਤੋਂ ਪਹਿਲਾਂ ਵੇਖਦੇ ਆ ਰੁੱਤ।
2: ਹਾਂ ਤਾਇਆ, ਸਭ ਤੋਂ ਪਹਿਲਾਂ ਆਪਾਂ ਰੁੱਤ ਦੇਖਦੇ ਆ ਤੇ ਉਹਦੇ ਹਿਸਾਬ ਨਾਲ ਹੀ ਕੋਈ ਫਸਲ ਬੀਜਦੇ ਆ। ਕੁਦਰਤ ਨਾਲ ਕਿਸਾਨ ਦਾ ਸਿੱਧਾ ਸੰਬੰਧ ਹੈ, ਹੋ ਗਿਆ ਨਾ ਫਿਰ ਨੌ ਮਾਸ ਦਾ ਰਿਸ਼ਤਾ।
1: ਓਏ ਅੱਛਾ ਅੱਛਾ ਅੱਛਾ, ਓਏ ਹਾਂ ਇਹ ਗੱਲ ਸਿਰੇ ਲਾਉਣੀ ਸੀ, ਊ ਜਿਵੇਂ ਤੂੰ ਕਹਿਣਾ ਨਾ ਭਤੀਜ, ਯਾਰ ਐਂ ਜੇ ਤਾਂ ਲੱਗਦਾ ਵੀ ਨੌ ਮਾਸ ਦਾ ਰਿਸ਼ਤਾ ਹੁੰਦਾ ਜਿਵੇਂ, ਕਿ ਨਹੀਂ ਭੂਰਿਆ?
0: ਓ ਯਾਰ ਕਮਲਿਆ, ਉਹ ਹੁੰਦਾ ਕੀ ਆ ਜਦੋਂ ਤੈਨੂੰ ਦੱਸ ਹੀ ਦਿੱਤਾ ਵੀ ਹੈਗੀ ਆ।
2: ਓ ਚੱਲ ਕੋਈ ਨੀ ਯਾਰ ਤਾਇਆ, ਆ ਫੀਲੇ ਤਾਂ ਆਈ ਕਿ ਨਹੀਂ ਹੁੰਦਾ ਹੋਣਾ, ਤਾਂ ਹੀ ਤਾਂ ਮੰਨਦਾ ਨੀ ਅਗਲਾ। ਤੇ ਨਾਲੇ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਤਾਇਆ, ਪਰ ਕਿਸਾਨ ਨੇ ਜੇ ਆਉਣ ਵਾਲੇ ਸਮੇਂ ਚ ਕਿਸਾਨ ਰਹਿਣਾ ਹੈ ਤਾਂ ਉਹਨੂੰ ਵਾਤਾਵਰਨ ਦਾ ਹੋ ਕੇ ਰਹਿਣਾ ਪਊ।
1: ਓ ਯਾਰ ਭਤੀਜ, ਫੇਰ ਬੁਝਾਰਤਾਂ ਜੀਆਂ ਪਾਈ ਜਾਂਦਾ, ਓਏ ਤੂੰ ਕਹਿਣਾ ਕੀ ਚਾਹੁੰਦਾ ਯਾਰ, ਹੈ ਓਏ ਸਿੱਧੀ ਸਿੱਧੀ ਗੱਲ ਦੱਸ ਯਾਰ ਪਤੰਦਰਾ, ਐਵੇਂ ਵਿੰਗ ਵਲੇਵੇਂ ਜੇ ਪਾਈ ਜਾਂਦਾ ਯਾਰ, ਹੈ?
2: ਸਿੱਧੀ ਸਿੱਧੀ ਗੱਲ ਇਹ ਆ ਤਾਇਆ ਵੀ ਸਾਨੂੰ ਪੌਣ ਪਾਣੀ ਤੇ ਧਰਤੀ ਬਚਾਉਣ ਲਈ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ, ਤੇ ਕਿਸਾਨ ਇਹਦੇ ਵਿੱਚ ਸਭ ਤੋਂ ਵੱਧ ਮਦਦ ਕਰ ਸਕਦਾ।
0: ਓਏ ਨਾ ਬਈ ਭਤੀਜ, ਬਾਕੀ ਗੰਦ ਪਾਈ ਜਾਣ ਤੇ ਕੱਲਾ ਕਿਸਾਨ ਟੱਕਰਾਂ ਮਾਰੀ ਜਾਵੇ, ਇਹ ਗੱਲ ਕਿੱਧਰ ਨੂੰ ਗਈ ਬਈ?
1: ਹਾਂ ਆਹ ਗੱਲ ਕੀਤੀ ਆ ਮੇਰੇ ਯਾਰ ਭੂਰੇ ਨੇ, ਹੈ ਉਹ ਯਾਰ ਕੱਲੇ ਵਾਹੀਵਾਨ ਬੰਦੇ ਦਾ ਕੀ ਫਰਜ਼ ਬਣਦਾ ਯਾਰ ਭਲਾ, ਹੈ ਓਏ ਆਪਣੇ ਤਾਂ ਨੀ ਆਈ ਗੱਲ ਹਿਸਾਬ ਚ ਵੀ ਮੈਂ ਤੁਹਾਨੂੰ ਦੱਸਾਂ ਗੱਲ, ਲੱਗੀ ਨੀ ਗੱਲ ਸਿਰੇ ਭਤੀਜ?
2: ਉਹ ਇਸ ਕਰਕੇ ਤਾਇਆ ਵੀ ਕਿਸਾਨ ਹੀ ਹੈ ਜਿਹੜਾ ਕੁਦਰਤ ਦੇ ਸਭ ਤੋਂ ਵੱਧ ਨੇੜੇ ਰਹਿੰਦਾ, ਮਿੱਟੀ ਉਹ ਫਰੋਲਦਾ, ਪਾਣੀ ਨੂੰ ਅੰਮ੍ਰਿਤ ਵਾਂਗ ਉਹ ਵਰਤਦਾ, ਤੇ ਖੁੱਲੀਆਂ ਹਵਾਵਾਂ ਦਾ ਆਨੰਦ ਵੀ ਕਿਸਾਨ ਹੀ ਮਾਣਦਾ।
0: ਹਾਂ ਇਹ ਗੱਲ ਤਾਂ ਬਈ ਠੀਕ ਆ, ਉਹ ਐਵੇਂ ਤਾਂ ਨੀ ਗਾਉਣ ਬਣਦੇ ਜੱਟਾਂ ਤੇ ਵੀ ਜਦੋਂ ਸਾਡਾ ਢਿੱਡ ਭਰਨ ਵਾਲੀ ਤੇ ਨੰਗ ਢੱਕਣ ਵਾਲੀ ਕੁਦਰਤ ਹੈ ਨਾ, ਤਾਂ ਫਿਰ ਸੰਭਾਲਣਾ ਵੀ

0: ਤੈਨੂੰ ਹੀ ਪਊ ਉਹਨੂੰ।
1: ਓਏ ਭੂਰਾ ਸਿਆ, ਓਏ ਅਸੀਂ ਪਹਿਲਾਂ ਇਹਨਾਂ ਖੇਤਾਂ ਦਾ ਢਿੱਡ ਭਰਦੇ ਆ, ਹੈ ਤੇ ਫੇਰ ਇਹ ਸਾਡਾ ਢਿੱਡ ਭਰਦੇ ਆ। ਓ ਯਾਰ ਥੋੜੀਆਂ ਰੇਹਾਂ ਸਪਰੇਹਾਂ ਪਾਉਣੇ ਆ ਯਾਰ ਆਪਾਂ ਭਲਾ, ਹੈ ਤੂੰ ਵਿੱਚ ਦੀ ਹੋਰ ਹੀ ਟੇਸ਼ਨ ਫੜ ਲੈਣਾ ਯਾਰ।
2: ਬਸ ਆਹੀ ਚੀਜ਼ਾਂ ਤੋਂ ਬਚਣਾ ਆਪਾਂ ਤਾਂ ਆ, ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਖਾਣ ਪੀਣ, ਸਾਫ਼ ਪਾਣੀ ਤੇ ਸ਼ੁੱਧ ਹਵਾ ਦੇ ਸਕੀਏ।
0: ਲੱਗਦਾ ਫੀਲਿਆ ਭਤੀਜ ਨਾ ਕੋਈ ਨਵੀਂ ਦਵਾਈ ਦਵੂਈ ਜਾਂ ਸਕੀਮ ਲਿਆਇਆ ਹੋਊ, ਕੀ ਕਹਿੰਦਾ?
1: ਓਏ ਭੂਰਿਆ, ਓ ਯਾਰ ਇਹ ਭਤੀਜ ਵਰਗੇ ਨਾ ਆਦੀ ਹੋ ਗਏ ਆਹ ਬਜ਼ਾਰੂ ਚੀਜ਼ਾਂ ਦੇ। ਓਏ ਤਾਂ ਹੀ ਤਾਂ ਇਹਨਾਂ ਦਾ ਧਿਆਨ ਆ ਖੇਤਾਂ ਵਨੀ ਘੱਟ ਤੇ ਮੰਡੀ ਵਨੀ ਵੱਧ ਹੁੰਦਾ ਯਾਰ, ਹੈਂ। ਓਏ ਤਾਂ ਹੀ ਆਪਣੇ ਨਾਲ ਆਹ ਨੋ ਮਾਸ ਦੀਆਂ ਗੱਲਾਂ ਨਹੀਂ ਕਰਨ ਲੱਗ ਜਾਂਦਾ ਆ ਕੇ, ਕਿ ਨਹੀਂ?
0: ਓ ਯਾਰ ਚੱਲ ਇਹ ਗੱਲ ਤਾਂ ਮੰਨ ਲਈ ਵੀ ਕਿਸਾਨ ਦਾ ਕੁਦਰਤ ਬਿਨਾ ਜਮਾ ਨੀ ਕੁਛ ਵੱਟੀ ਦਾ, ਪਰ ਹੁਣ ਇਹ ਵੀ ਗੱਲ ਤਾਂ ਸਿਰੇ ਲਾਓ ਵੀ ਕਿਸਾਨ ਕਰੇ ਕੀ, ਗੱਲ ਤਾਂ ਸਿਰੇ ਲਾਓ ਕਿਸੇ ਹਿਸਾਬ ਨਾਲ।
2: ਬਸ ਤਾਂ ਆ ਕਰਨਾ ਤਾਂ ਕੀ ਹੈ, ਆਪਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ। ਮੰਨੋ ਵੀ ਆਪਾਂ ਹਵਾ ਨੂੰ ਸ਼ੁੱਧ ਰੱਖਣ ਦੀ ਗੱਲ ਕਰ ਰਹੇ ਹਾਂ, ਉਹਦੇ ਲਈ ਉਹਨਾਂ ਸਾਰੇ ਕੰਮਾਂ ਤੋਂ ਆਪਾਂ ਨੂੰ ਗੁਰੇਜ਼ ਕਰਨਾ ਪਊ ਜਿਹਦੇ ਨਾਲ ਹਵਾ ਗੰਧਲੀ ਹੁੰਦੀ ਹੈ।
0: ਉਹ ਯਾਰ ਫੇਰ ਭਤੀਜ ਉਹੀ ਗੱਲ, ਉਹ ਗੰਧਲੀ ਕਰਨ ਨੂੰ ਆਪਾਂ ਕਿਹੜਾ ਯਾਰ ਇੱਥੇ ਬੰਬ ਚਲਾਉਂਦੇ ਹਾਂ।
2: ਉਹ ਬਥੇਰੇ ਬੰਬ ਚਲਾਉਣੇ ਆ ਦਾਇਆ, ਆਪਾਂ ਕਦੇ ਕਣਕ ਦੀ ਨਾੜ ਸਾੜਦੇ ਹਾਂ ਤੇ ਕਦੇ ਪਰਾਲੀ ਨੂੰ ਅੱਗ ਲਾ ਕੇ ਧੂੰਆਂ ਧੋਰ ਕਰ ਦਿੰਦੇ ਹਾਂ, ਇਹ ਬੰਬਾਂ ਨਾਲੋਂ ਘੱਟ ਆ ਕਿਤੇ।
1: ਲੈ ਯਾਰ ਭਤੀਜ ਤੂੰ ਫੇਰ ਉਹੀ ਗੱਲ ਕਰਦਾ ਯਾਰ, ਨਾ ਤੈਨੂੰ ਕਿਸਾਨਾਂ ਦਾ ਆਹ 6 ਮਹੀਨਿਆਂ ਤੋਂ 5-7 ਦਿਨ ਦਾ ਧੂੰਆਂ ਤਾਂ ਦਿਸ ਗਿਆ ਯਾਰ, ਪਰ ਆਹ ਜਿਹੜੀਆਂ ਫੈਕਟਰੀਆਂ ਨੀ ਦਿਸਦੀਆਂ, ਹੈਂ, ਉਹ ਜਿਹੜੀਆਂ ਦਿਨ ਰਾਤ ਆਪਦੇ ਭੂਪੜਿਆਂ ਜਿਹਾ ਤੋਂ ਧੂੰਆਂ ਹੀ ਕੱਢੀ ਜਾਂਦੀਆਂ ਯਾਰ, ਹੈਂ। ਤੂੰ ਤਾਂ ਯਾਰ ਹੋਰ ਹੀ ਗੱਲਾਂ ਕਰਦਾ ਯਾਰ ਭਤੀਜ, ਆ 4 ਅੱਖਰ ਕਾਹਦੇ ਪੜ ਗਿਆ ਯਾਰ ਭੂਰਿਆ, ਹੈਂ, ਇਹ ਹੁਣ ਵਾਹੀ ਮਾਣ ਬੰਦਿਆਂ ਦੇ ਯਾਰ ਪੇਸ਼ ਪਈ ਜਾਂਦਾ।
2: ਉਹ ਦਿਸਦੀਆਂ ਤਾਇਆ ਦਿਸਦੀਆਂ, ਉਹ ਤਾਂ ਹੀ ਤਾਂ ਕਹਿ ਰਿਹਾ ਵੀ ਜੇ ਬਾਕੀਆਂ ਕਰਕੇ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਤਾਂ ਘੱਟੋ ਘੱਟ ਅਸੀਂ ਤਾਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ।
0: ਓ ਯਾਰ ਓਏ ਆਪਣੇ 2-4 ਨਾਲ ਮੱਥਾ ਮਾਰਨ ਨਾਲ ਕੀ ਹੋਊ ਭਤੀਜ ਯਾਰ, ਓਏ ਬਾਕੀ ਵੀ ਤਾਂ ਗੌਰ ਕਰਨ।
2: ਓਏ ਆਹੀ ਗੱਲ ਮਾੜੀ ਆ ਸਾਡੀ ਤਾਇਆ, ਅਸੀਂ ਆਪ ਕੁਛ ਚੰਗਾ ਕਰਨ ਤੋਂ ਪਹਿਲਾਂ ਇਹ ਸੋਚਣ ਲੱਗ ਜਾਂਦੇ ਹਾਂ ਵੀ ਦੂਜਾ ਖੌਰੇ ਕਰੂ ਕਿ ਨਾ, ਪਰ ਮਾੜੇ ਕੰਮ ਦੀ ਭੱਜ ਕੇ ਰੀਸ ਕਰਦੇ ਹਾਂ, ਉਦੋਂ ਜਮ੍ਹਾਂ ਨਹੀਂ ਸੋਚਦੇ। ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਚੰਗੇ ਕੰਮ ਦੀ ਰੀਸ ਚੰਗੀ ਹੁੰਦੀ ਹੈ ਤੇ ਮਾੜੇ ਕੰਮ ਲਈ ਕੀਤੀ ਅੜੀ ਮਾੜੀ। ਓਏ ਆਪਾਂ ਆਪ ਤਾਂ ਪਹਿਲਾਂ ਚੱਜ ਦੇ ਕੰਮ ਨੂੰ ਹੱਥ ਪਾਈਏ।
1: ਓਏ ਚਲੋ ਠੀਕ ਹੈ ਸਤਿਕਾਰਯੋਗ ਭਤੀਜ ਸਾਹਿਬ, ਉਹ ਫੇਰ ਹੁਣ ਤੁਸੀਂ ਦੱਸੋ ਵੀ ਅਸੀਂ ਕਰਨਾ ਕੀ ਹੈ, ਹੈਂ। ਉਹ ਲਾ ਕੇ ਦੇਖ ਲੈਂਦੇ ਹਾਂ ਗੱਲ ਸਿਰੇ, ਆ ਜਿਵੇਂ ਤੂੰ ਕਹਿਣਾ ਕਿ ਨਹੀਂ ਭੂਰਿਆ।
2: ਉਹ ਕਰਨਾ ਤਾਂ ਬਸ ਇਹੀ ਹੈ ਤਾਇਆ ਵੀ ਨਾੜ ਪਰਾਲੀ ਸਾੜਨ ਤੋਂ ਗੁਰੇਜ਼ ਕਰੀਏ ਤੇ ਵੱਧ ਤੋਂ ਵੱਧ ਦਰਖਤ ਲਾਈਏ।
0: ਓ ਚੱਲ ਠੀਕ ਹੈ, ਪਰ ਨਾੜ ਪਰਾਲੀ ਨੂੰ ਅੱਗ ਨਾ ਲਾਵਾਂਗੇ, ਉਹ ਕਰ ਲਾਂਗੇ ਕੋਈ ਹੋਰ ਸਿਸਟਮ ਹੁੱਲਾ, ਪਰ ਇਹ ਰੁੱਖ ਕਿੰਨੇ ਕੁ ਲਾਵਾਂਗੇ ਯਾਰ, ਇਹ ਤਾਂ ਸਾਰੀ ਫਸਲ ਖਾ ਜਾਂਦੇ ਆ। ਓਏ ਹੁਣ ਫਸਲ ਬੀਜੀਏ ਕਿ ਦਰਖਤ ਲਾਈਏ?
1: ਓਏ ਭੂਰਿਆ ਓਏ ਕਿਉਂ ਝੁਰੀ ਜਾਂਦਾ ਯਾਰ, ਹੈਂ। ਓਏ ਜ਼ਰੂਰੀ ਤਾਂ ਨਹੀਂ ਪਤੰਦਰਾ ਵੀ ਸਾਰੇ ਵਾਹਣ ਦੇ ਵਿੱਚ ਆਹ ਬੋਹੜ ਪਿੱਪਲ ਲਾ ਕੇ ਗੱਲ ਸਿਰੇ ਲਾਉਣੀ ਹੈ। ਓਏ ਮੈਂ ਤਾਂ ਹੋਰੂ ਕਹਿਣਾ ਤੁਹਾਨੂੰ, ਹੈਂ, ਆ ਮੇਰੀ ਮੰਨੋ ਤਾਂ ਯਾਰ ਆ ਕਣਾਲਕ ਅੱਡ ਹੀ ਲਾ ਦਿੰਦੇ ਦਰਖਤ ਜੇ ਵੀ ਆਹ ਲਾਤੀ ਗੱਲ ਸਿਰੇ।
2: ਉਹ ਨਹੀਂ ਨਹੀਂ ਤਾਇਆ, ਜ਼ਰੂਰੀ ਨਹੀਂ ਕਿ ਕਨਾਲ 'ਚ ਇਕੱਠੇ ਹੀ ਦਰਖਤ ਲਾਉਣੇ ਆ, ਅਤੇ ਨਾ ਹੀ ਇਹ ਜ਼ਰੂਰੀ ਹੈ ਵੀ ਵੱਡੇ ਵੱਡੇ ਰੁੱਖ ਲਾਉਣੇ ਆ। ਓਏ ਆਪਾਂ ਫਲਦਾਰ ਫੁੱਲਦਾਰ ਅਤੇ ਅਨੇਕਾਂ ਪ੍ਰਕਾਰ ਦੇ ਛੋਟੇ ਛੋਟੇ ਪੌਦੇ ਵੀ ਲਗਾ ਸਕਦੇ ਹਾਂ ਜਿਹੜੇ ਫਸਲ ਦਾ ਨੁਕਸਾਨ ਵੀ ਨਹੀਂ ਕਰਦੇ ਤੇ ਫਲਾਂ ਤੇ ਫੁੱਲਾਂ ਦਾ ਵੀ ਫਾਇਦਾ ਦਿੰਦੇ ਆ।
0: ਓਏ ਆਹੋ ਭਤੀਜ, ਨਾਲੇ ਪੁੰਨ ਨਾਲੇ ਫਲੀਆਂ।
2: ਕਿਉਂ ਫੀਲੇ ਤਾਏ, ਆਏ ਤਾਂ ਭੂਰਾ ਤਾਇਆ ਪੂਰਾ ਸਕੀਮੀ ਹੈ ਤੇ ਸਿਆਣਾ ਹੈ, ਉਹ ਗੱਲ ਤਾਂ ਛੇਤੀ ਫੜ ਜਾਂਦਾ ਹੈ ਕਿ ਨਹੀਂ?
1: ਓਏ ਗੱਲ ਤਾਂ ਭਤੀਜ ਮੈਂ ਵੀ ਛੇਤੀ ਫੜ ਲੈਂਦਾ, ਆ ਬਸ ਮੇਰੀ ਸਪੀਡ ਹੀ ਸਕਾਟ ਵਾਲੀ ਹੈ। ਚੱਲ ਊ ਇੱਕ ਗੱਲ ਆ ਬਾਈ ਭੂਰਿਆ, ਹੈਂ, ਓਏ ਇਹ ਤਾਂ ਖੈਰ ਮੈਂ ਵੀ ਮੰਨਦਾ ਵੀ ਆਹ ਆਗੂ ਕੇ ਨਾ ਲਾਉਣ ਨਾਲ ਧਰਤੀ ਮੱਚਣੋਂ ਤਾਂ ਬਚ ਜਾਂਦੀ ਹੈ ਯਾਰ, ਉਹ ਤਗੜੀ ਬਣੀ ਰਹਿੰਦੀ ਹੈ ਕਿ ਨਹੀਂ?
0: ਓ ਯਾਰ ਚੱਲ ਤਗੜੀ ਤੁਕੜੀ ਕਰਨ ਨੂੰ ਤਾਂ ਆ ਰੂੜੀ ਰਾੜੀ ਵੀ ਸੁੱਟੀ ਜਾਂਦੀ ਆ।
2: ਹੁਣ ਮੈਨੂੰ ਲੱਗਦਾ ਤਾਇਆ ਵੀ ਕੁਝ ਨਾ ਕੁਝ ਗੱਲਾਂ ਤੁਹਾਡੇ ਪੱਲੇ ਪੈਣ ਲੱਗ ਗਈਆਂ, ਪਰ ਮਿੱਟੀ ਨੂੰ ਬਚਾਉਣ ਲਈ ਕੱਲੀ ਅੱਗ ਲਾਉਣੋਂ ਹਟਣ ਨਾਲ ਤੇ ਜਾਂ ਰੂੜੀ ਪਾਉਣ ਨਾਲ ਡੰਗ ਨਹੀਂ ਲੈਣਾ।
0: ਓਏ ਤੂੰ ਨਾ ਕਦੇ ਸਾਡੀ ਹਾਂ ਚ ਹਾਂ ਮਲਾਈ ਪਤੰਦਰਾ।
1: ਓ ਯਾਰ ਜਮਾ ਸਹੀ ਗੱਲ ਕਹੀ ਆ ਯਾਰ ਪੂਰਿਆ, ਓਏ ਭਤੀਜ ਨਾ ਆਪਣੀ ਕੋਈ ਗੱਲ ਵੀ ਸਿਰੇ ਲੱਗਣ ਨਹੀਂ ਦਿੰਦਾ ਯਾਰ, ਓਏ 4 ਅੱਖਰ ਕਾਹਦੇ ਪੜ ਗਿਆ ਯਾਰ, ਓਏ ਇਹ ਤਾਂ ਪਤੰਦਰਾ।

0: ਤਾਂ ਆਪਾਂ ਨੂੰ ਗੱਲ ਹੀ ਨੀ ਕਰਨ ਦਿੰਦਾ ਯਾਰ।
1: ਉਹ ਚੱਲ ਠੀਕ ਹੈ ਯਾਰ, ਉਹ ਸੁਣ ਲੈਣੇ ਆ, ਕੋਈ ਕੰਮ ਦੀ ਗੱਲ ਹੀ ਦੱਸੋ ਮੁੰਡਾ।
2: ਉਹ ਯਾਰ ਤਾਇਆ, ਤੁਸੀਂ ਸਟੈਂਡ ਨਾ ਇੱਕ ਪਾਸੇ ਰੱਖਿਆ ਕਰੋ, ਤੁਸੀਂ ਪਹਿਲਾਂ ਰਾਏ ਕਰ ਲੋ ਵੀ ਕੰਮ ਦੀ ਗੱਲ ਸੁਣਨੀ ਹੈ ਕਿ ਨਹੀਂ।
0: ਓਏ ਸੁਣਾ ਦੇ। ਓਏ ਐ ਦਾ ਪਤੰਦਰਾ ਬੈਠੀ ਸੁਣਨ ਨੂੰ ਹੈ।
2: ਤਾਂ ਫਿਰ ਸੁਣੋ, ਕੰਮ ਦੀ ਗੱਲ ਇਹ ਹੈ ਵੀ ਮਿੱਟੀ ਪ੍ਰਦੂਸ਼ਣ ਘਟਾਉਣ ਵਾਸਤੇ ਤੇ ਉਹਦੀ ਉਪਜਾਊ ਸ਼ਕਤੀ ਵਧਾਉਣ ਵਾਸਤੇ ਇੱਕ ਤਾਂ ਰਸਾਇਣਿਕ ਖਾਦਾਂ ਤੇ ਸਪਰੇਆਂ ਦੀ ਵਰਤੋਂ ਆਪਾਂ ਘਟਾਈਏ।
0: ਉਹ ਠੀਕ ਹੈ।
2: ਦੂਜਾ, ਹਰ ਇੱਕ ਦੋ ਸਾਲਾਂ ਬਾਅਦ ਇੱਕ ਖੇਤ 'ਚ ਫਸਲ ਬਦਲ ਕੇ ਬੀਜੀਏ, ਇਹਦੇ ਨਾਲ ਵੀ ਮਿੱਟੀ ਦੀ ਤਾਕਤ ਬਣੀ ਰਹਿੰਦੀ ਹੈ। ਆ ਬਸ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਹੀ ਧਿਆਨ ਰੱਖਣਾ ਆਪਾਂ। ਹੋਰ ਦੱਸੋ ਯਾਰ, ਪਹਾੜੋਂ ਪੱਥਰ ਲਿਆਉਣੇ ਆ?
0: ਓਏ ਪਹਾੜੋਂ ਪੱਥਰ ਤਾਂ ਨਹੀਂ ਲਿਆਉਣੇ ਯਾਰ, ਹੈ ਤੇ ਆ ਹਵਾ ਤੇ ਮਿੱਟੀ ਵਾਲੀ ਗੱਲ ਸਿਰੇ ਲਾਉਣ ਨਾਲ ਥੋੜੀ ਸਿਰੇ ਲੱਗ ਜੂ। ਓਏ ਪਾਣੀ ਵਾਲਾ ਚਾਨਣਾ ਵੀ ਪਾ ਮਾੜਾ ਜਾ, ਹੈ ਮੇਨ ਗੱਲ ਤਾਂ ਯਾਰ ਭਤੀਜ ਛੱਡੀ ਜਾਂਦੇ ਆ।
1: ਓ ਚੱਲ ਭਤੀਜ, ਲੱਗਦੇ ਹੱਥੇ ਵੀ ਦੱਸ ਦੇ ਵੀ ਕੀ ਪਾਉਣਾ ਪਾਣੀ ਚ ਤੇ ਕੀ ਨਹੀਂ ਪਾਉਣਾ, ਤਾਂ ਕਿ ਪਾਣੀ ਸਾਫ਼ ਸੁਥਰਾ ਰਹੇ। ਕਿਉਂ ਪੀ ਲਿਆ?
0: ਓਏ ਤੇਰੀਆਂ ਕਿਤਿੱਤਾਂ ਵੀ ਨਾ ਭੂਰਿਆ ਜਾਂਦੀਆਂ ਨੀ, ਤੂੰ ਵਿੱਚੋਂ ਵਿਚਾਲੇ ਨਾ ਗੱਲਾਂ ਕੱਢਣੀਆਂ ਛੱਡ ਦੇ। ਭਤੀਜ ਦੱਸ ਯਾਰ ਅੱਗੇ ਕੀ ਕਹਿੰਦਾ ਸੀ?
2: ਪਾਣੀ ਸਾਫ਼ ਸੁਥਰਾ ਰੱਖਣ ਤੋਂ ਵੱਧ ਫਿਕਰ ਸਾਨੂੰ ਪਾਣੀ ਬਚਾਉਣ ਦੀ ਹੋਣੀ ਚਾਹੀਦੀ ਹੈ ਤਾਇਆ।
1: ਪਾਣੀ ਬਚਾਉਣ ਦੀ? ਉਹ ਕਿਵੇਂ ਭਤੀਜ?
0: ਓਏ ਤੂੰ ਤਾਂ ਖੈਰ ਭੂਰਿਆ ਪਾਣੀ ਬਹੁਤ ਬਚਾਉਣਾ ਹੈ। ਓਏ ਮਸੀਂ ਕਿਤੇ ਮਹੀਨਾ ਮੱਸਿਆ ਤਾਂ ਨਹਾਉਂਦਾ ਯਾਰ, ਹੈਂ ਆਹ ਪੈਰ ਵੇਖੇ ਦੇ, ਆਹ ਵੇਖ ਕਿਵੇਂ ਮਨ ਮਨ ਮਿੱਟੀ ਚਿੰਬੜੀ ਖੜੀ ਹੈ।
1: ਮੈਂ ਤੂੰ ਮੇਰੇ ਪੈਰ ਚੱਟਣੇ ਆ? ਤੁਸੀਂ ਗੱਲ ਕਰ ਯਾਰ, ਭਤੀਜ ਬੋਲੀ ਜਾਂਦਾ ਐਵੇਂ।
2: ਪਹਿਲੀ ਗੱਲ ਤਾਂ ਕੋਸ਼ਿਸ਼ ਕਰੀਏ ਕਿ ਫਸਲਾਂ ਉਹ ਬੀਜੀਏ ਜਿਨ੍ਹਾਂ ਤੇ ਪਾਣੀ ਦੀ ਲਾਗਤ ਘੱਟ ਹੋਵੇ। ਦੂਜਾ ਮੀਂਹ ਦੇ ਪਾਣੀ ਨੂੰ ਸਾਂਭਣ ਦੇ ਪ੍ਰਬੰਧ ਕਰੀਏ ਤਾਂ ਜੋ ਲੋੜ ਪੈਣ ਤੇ ਵਰਤ ਸਕੀਏ।
1: ਓ ਭਤੀਜ, ਆ ਗੱਲਾਂ ਤਾਂ ਛੋਟੀਆਂ ਛੋਟੀਆਂ ਹੀ ਆ ਗੌਰ ਕਰਨ ਵਾਲੀਆਂ ਕਿ ਨਹੀਂ?
0: ਪਰ ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਤਾਂ ਬਈ ਸਿਰੇ ਲੱਗ ਗਈ, ਹੈ
2: ਉਹ ਕਿਹੜੀ ਤਾਇਆ?
0: ਵੀ ਵਾਤਾਵਰਨ ਤੇ ਕਿਸਾਨ ਦਾ ਨਾ ਓਏ ਸੱਚੀ ਨੌ ਮਾਸ ਦਾ ਰਿਸ਼ਤਾ ਬਈ। ਆ ਵਾਤਾਵਰਨ ਹੀ ਹੈ, ਆ ਕਿਸਾਨ ਨੂੰ ਬਚਾਈ ਆਉਂਦਾ ਤੇ ਕਿਸਾਨ ਜਿੰਨਾ ਹੋਰ ਕੋਈ ਬੰਦਾ ਵਾਤਾਵਰਨ ਨੂੰ ਨਹੀਂ ਸੰਭਾਲ ਸਕਦਾ। ਮੈਂ ਤੁਹਾਨੂੰ ਦੱਸਾਂ, ਬਸ ਲੱਗ ਗਈ ਗੱਲ ਸਿਰੇ ਬਈ। ਊਂ ਇੱਕ ਗੱਲ ਆ ਯਾਰ ਭੂਰਿਆ, ਆ ਭਤੀਜਣੇ ਦਾ ਬੂਸਿਆ ਜਿਹਾ ਗੀਤ ਸੁਣਾ ਕੇ ਠੰਡੇ ਜੇ ਕਰਤੇ ਸੀ, ਆ ਤੂੰ ਲਾ ਬਠਿੰਡੇ ਵਾਲਾ ਸਟੇਸ਼ਨ ਤੇ ਸੁਣਾ ਕੋਈ ਤਰਾਰਾ ਜਾ।
1: ਆ

ਕਿਸਾਨ ਵਿਰੋਧ ਕਿਸਾਨ ਭੈਣੋ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਖੁੰਡ ਚਰਚਾ, ਅਤੇ ਅੱਜ ਤੁਸੀਂ ਸੁਣ ਰਹੇ ਸੀਗੇ ਜੀ 386ਵਾਂ ਭਾਗ, ਅਤੇ ਅੱਜ ਦੇ ਖੁੰਡ ਚਰਚਾ ਦਾ ਵਿਸ਼ਾ ਸੀਗਾ ਕਿਸਾਨਾਂ ਦਾ ਵਾਤਾਵਰਨ ਨਾਲ ਸੰਬੰਧ। ਇਸ ਸਿਲਸਿਲੇ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਨ ਜੀ, ਅੰਗਦ ਦਾ ਕਿਰਦਾਰ ਕੀਤਾ ਕੁਲਵਿੰਦਰ ਸਿੰਘ ਚਾਨੀ ਨੇ, ਭੂਰੇ ਦਾ ਕਿਰਦਾਰ ਕੀਤਾ ਸਤਪਾਲ ਬਰਾੜ ਨੇ, ਅਤੇ ਫਿੱਲੇ ਦੇ ਕਿਰਦਾਰ ਦੇ ਵਿੱਚ ਸਨ ਕੁਲਵਿੰਦਰ ਸਿੰਘ ਔਲਖ, ਅਲੇਖ ਕੁਲਵਿੰਦਰ ਸਿੰਘ ਔਲਖ ਦਾ, ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਕਿਸਾਨ ਵੀਰੋ ਤੋਂ ਕਿਸਾਨ ਭੈਣੋ, ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਬਰਸਾਤਾਂ ਦਾ ਮੌਸਮ ਅੱਗੇ ਆ ਰਿਹਾ ਅਤੇ ਕਈ ਜਗ੍ਹਾ 'ਤੇ ਜਿਹੜੀ ਬਰਸਾਤ ਹੋ ਵੀ ਰਹੀ ਹੈ ਅਤੇ ਆਪਣੇ ਬਠਿੰਡਾ ਏਰੀਏ ਦੇ ਵਿੱਚ ਕਈ ਥਾਵਾਂ 'ਤੇ ਬਰਸਾਤ ਹੋ ਰਹੀ ਹੈ ਅਤੇ ਕਈਆਂ 'ਤੇ ਹਾਲੇ ਹੋਣੀ ਬਾਕੀ ਹੈ, ਤਾਂ ਅਸੀਂ ਗੱਲ ਕਰਾਂਗੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਜਿਹੜੇ ਡੇਅਰੀ ਪਸ਼ੂਆਂ ਦੀ ਸਾਂਭ ਸੰਭਾਲ ਉਹ ਆਪਾਂ ਕਿਵੇਂ ਕਰਨੀ ਹੈ। ਆਮ ਤੌਰ 'ਤੇ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਆ ਬਰਸਾਤੀ ਮੌਸਮ ਹੈ ਉਹ ਜੁਲਾਈ ਤੋਂ ਸਤੰਬਰ ਤੱਕ ਰਹਿੰਦਾ, ਅਤੇ ਜੁਲਾਈ ਤੋਂ ਸਤੰਬਰ ਦੇ ਮਹੀਨੇ ਵਿੱਚ ਤਾਪਮਾਨ ਜਿਹੜਾ ਕਿ ਮਈ ਜੂਨ ਤੋਂ ਥੋੜ੍ਹਾ ਜਿਹਾ ਘੱਟ ਜਾਂਦਾ, ਕਹਿਣ ਦਾ ਮਤਲਬ ਤਾਪਮਾਨ ਘੱਟ ਭਾਵੇਂ ਹੋ ਜਾਂਦਾ ਪਰ ਹਵਾ ਵਿੱਚ ਜਿਹੜੀ ਨਮੀ ਹੈ ਉਹ ਵੱਧ ਜਾਂਦੀ ਹੈ, ਅਤੇ ਹਵਾ ਵਿੱਚ ਜਿਹੜੀ ਨਮੀ ਦੀ ਵੱਧ ਮਾਤਰਾ ਹੁੰਦੀ ਹੈ ਨਾ ਉਹ ਪਸ਼ੂਆਂ ਲਈ ਥੋੜ੍ਹੀ ਜਿਹੀ ਜ਼ਿਆਦਾ ਖਤਰਨਾਕ ਹੁੰਦੀ ਹੈ। ਅਤੇ ਗਰਮੀ ਦੇ ਮੌਸਮ ਤੋਂ ਬਾਅਦ ਜਿਵੇਂ ਠੰਡੇ ਬਰਸਾਤੀ ਮੌਸਮ ਦਾ ਇੱਕਦਮ ਜਿਹੜਾ ਬਦਲਾਅ ਹੈ ਉਹ ਪਸ਼ੂਆਂ ਦੇ ਜਿਹੜੇ ਵਾਤਾਵਰਨ ਤਣਾਅ ਦੇ ਵਿੱਚ ਕਾਫੀ ਫਰਕ ਪਾਉਂਦਾ ਹੈ, ਯਾਨੀ ਕਿ ਪਸ਼ੂਆਂ ਨੂੰ ਤਣਾਅ ਪੈਦਾ ਹੁੰਦਾ ਜਿਹਦੇ ਕਰਕੇ ਪਸ਼ੂਆਂ ਦੇ ਜਿਹੜੇ ਦੁੱਧ ਹੈ ਉਹਦੇ ਉਤਪਾਦਨ 'ਚ ਫਰਕ ਪੈਂਦਾ, ਉਹਨਾਂ ਦੇ ਪ੍ਰਜਨਨ 'ਚ ਫਰਕ ਪੈਂਦਾ, ਸਰੀਰਕ ਵਾਧੇ 'ਤੇ ਇੱਕ ਫਰਕ ਪੈਂਦਾ, ਜਿਹੜੀ ਖੁਰਾਕ ਦੀ ਸਮਰੱਥਾ ਉਹਨਾਂ ਦੀ ਖਾਣ ਦੀ ਆ ਉਹਦੇ 'ਤੇ ਵੀ ਮਾੜਾ ਅਸਰ ਪੈਂਦਾ। ਅਤੇ ਇਸ ਤਰ੍ਹਾਂ ਦੇ ਬਰਸਾਤੀ ਮੌਸਮ ਵਿੱਚ ਪਸ਼ੂਆਂ ਦੀ ਜਿਹੜੀ ਸੰਭਾਲ ਕਰਨੀ ਹੈ ਉਹਦੇ ਆਪਾਂ ਕੁਝ ਜਿਹੜੇ ਨੁਕਤੇ ਹੈ ਉਹ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ।

ਕਿਸਾਨ ਵੀਰੋ ਤੋਂ ਕਿਸਾਨ ਭੈਣੋਂ, ਪਹਿਲਾ ਜਿਹੜਾ ਨੁਕਤਾ ਹੈ ਉਹ ਬੜਾ ਹੀ ਸਿੱਧਾ ਅਤੇ ਆਪਾਂ ਆਮ ਹੀ ਜਿਹੜਾ ਉਹ ਪਿੰਡਾਂ ਦੇ ਵਿੱਚ ਵਰਤਦੇ ਹਾਂ, ਤੇਜ਼ ਮੀਂਹ ਪੈਣ ਤੋਂ ਬਾਅਦ ਜਿਹੜੇ ਪਸ਼ੂਆਂ ਨੂੰ ਹੈ ਉਹ ਛੱਤ ਦੇ ਹੇਠਾਂ ਰੱਖੋ। ਜਦੋਂ ਮੀਂਹ ਤੇਜ਼ ਪੈਂਦਾ ਤਾਂ ਛੱਤ ਦੇ ਹੇਠਾਂ ਰੱਖਣਾ ਚਾਹੀਦਾ, ਵਾੜਿਆਂ ਦੀਆਂ ਜਿਹੜੀਆਂ ਚੌਂਦੀਆਂ ਛੱਤਾਂ, ਕਈ ਵਾਰ ਅਸੀਂ ਗੌਰ ਨਹੀਂ ਕਰਦੇ, ਛੱਤਾਂ ਚੌਂਦੀਆਂ ਰਹਿੰਦੀਆਂ ਸਾਡੀਆਂ, ਉਹਦੀ ਜਿਹੜੀ ਮੁਰੰਮਤ ਸਾਨੂੰ ਵਕਤ ਸਿਰ ਜਿਹੜੀ ਕਰ ਲੈਣੀ ਚਾਹੀਦੀ ਹੈ। ਮੀਂਹ ਅਤੇ ਹੜ੍ਹਾਂ ਦੇ ਕਾਰਨ ਪਾਣੀ ਜਿਹੜਾ ਹੈ ਉਹ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਦੇ ਰੋਗਾਂ ਦੇ ਨਾਲ ਟਾਕਰਾ ਕਰਾਉਂਦਾ, ਯਾਨੀ ਕਿ ਛੂਤ ਦੇ ਰੋਗ ਜਿਹੜੇ ਉਹਦਾ ਸਾਹਮਣਾ ਪਸ਼ੂਆਂ ਨੂੰ ਕਰਨਾ ਪੈਂਦਾ। ਬਰਸਾਤਾਂ ਦੇ ਵਿੱਚ ਜਿਹੜਾ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਮੱਛਰ, ਮੱਖੀਆਂ, ਚਿੱਚੜਾਂ, ਇਹ ਜਿਹੜੀਆਂ ਪਰਜੀਵੀ ਜਾਤੀਆਂ ਨੇ ਇਹਨਾਂ ਦੀ ਗਿਣਤੀ ਜਿਹੜੀ ਵੱਧ ਜਾਂਦੀ ਹੈ, ਅਤੇ ਇਹਦੇ ਕਰਕੇ ਵੀ ਜਿਹੜੀ ਆ ਜਾਨਵਰਾਂ ਨੂੰ ਦਿੱਕਤ ਆਉਂਦੀ ਹੈ। ਇਹ ਪਸ਼ੂਆਂ ਵਿੱਚ ਸਰਾ, ਥਲੇਰੀਅਸ, ਬੇਬੀਓਸ ਅਤੇ ਨੈਪਲੋਜਿਸ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਪੈਦਾ ਕਰਦੀ ਹੈ। ਲੰਬੀ ਚਮੜੀ ਰੋਗ ਦੀ ਬਿਮਾਰੀ ਵੀ ਮੱਖੀਆਂ ਨਾਲ ਫੈਲਦੀ ਹੈ, ਜਿਹੜੀ ਇੱਕ ਲਿੱਪੀ ਹੈ, ਮਾਫ਼ ਕਰਨਾ, ਲਿੱਪੀ ਚਮੜੀ ਹੈ ਜਿਹੜੀ ਉਹ ਵੀ ਰੋਗ ਦੀਆਂ ਬਿਮਾਰੀਆਂ ਨਾਲ ਫੈਲਦੀ ਹੈ। ਪਸ਼ੂਆਂ ਦੇ ਵਾੜਾਂ ਦੇ ਵਿੱਚ ਚਿੱਚੜਾਂ 'ਤੇ ਕਾਬੂ ਪਾਉਣ ਲਈ ਸ਼ੈੱਡ ਦੀਆਂ ਫਰਸ਼ਾਂ ਅਤੇ ਕੰਧਾਂ ਵਿੱਚ ਬਣੀਆਂ ਜਿਹੜੀਆਂ ਤਰੇੜਾਂ ਹੁੰਦੀਆਂ ਉਹਨੂੰ ਭਰ ਦੇਣਾ ਚਾਹੀਦਾ। ਚਿੱਚੜਾਂ ਨੂੰ ਮਾਰਨ ਲਈ ਪਸ਼ੂਆਂ ਦੇ ਮਾਹਰਾਂ ਦੀ ਸਲਾਹ ਲੈ ਕੇ ਜਿਹੜੀ ਹੈ ਉਹ ਕੀਟਨਾਸ਼ਕ ਜਾਂ ਦਵਾਈਆਂ ਵਰਤਣੀਆਂ ਚਾਹੀਦੀਆਂ, ਆਪਦੀ ਮਰਜ਼ੀ ਜਿਹੜੀ ਆਪਾਂ ਨਹੀਂ ਕਰਨੀ।

ਦੂਸਰਾ ਨੁਕਤਾ ਬੜਾ ਹੀ ਸਿੱਧਾ ਅਤੇ ਸਾਫ਼ ਸੁਥਰਾ ਹੈ ਕਿ ਜਿਹੜੇ ਪਸ਼ੂ ਆ ਆਪਾਂ ਸਾਫ਼ ਪਾਣੀ ਨਾਲ ਨਵਾਉਣੇ ਆ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਛੱਪੜਾਂ ਵਿੱਚ ਨਵਾਉਣ ਦੀ ਆਪਣੀ ਆਦਤ ਹੈ, ਅਤੇ ਬਰਸਾਤਾਂ ਦੇ ਮੌਸਮ ਦੇ ਵਿੱਚ ਆਮ ਹੀ ਅਸੀਂ ਜਿਹੜਾ ਹੈਗਾ ਕਈ ਵਾਰੀ ਪਿੰਡਾਂ ਦੇ ਵਿੱਚ ਸਾਡੇ ਛੱਪੜਾਂ ਦੇ ਨਾਲ ਰੂੜੀਆਂ ਹੁੰਦੀਆਂ ਅਤੇ ਜਿਹੜਾ ਪਾਣੀ ਹੈ ਉਹ ਰੂੜੀਆਂ ਨੂੰ ਵਹਾ ਕੇ ਵਿੱਚ ਲੈ ਜਾਂਦਾ, ਛੱਪੜਾਂ ਦਾ ਪਾਣੀ ਗੰਦਾ ਹੋ ਜਾਂਦਾ। ਅਤੇ ਸਾਨੂੰ ਜਿਹੜਾ ਇਹ ਖਿਆਲ ਰੱਖਣਾ ਚਾਹੀਦਾ ਕਿ ਪਾਣੀ ਅਗਰ ਸਾਡੇ ਛੱਪੜ ਦਾ ਸਾਫ਼ ਸੁਥਰਾ ਤਾਂ ਹੀ ਪਸ਼ੂ ਨੂੰ ਉਹਦੇ 'ਚ ਨਵਾਈਏ, ਅਤੇ ਨਹੀਂ ਅਸੀਂ ਸਾਫ਼ ਸੁਥਰੇ ਅਤੇ ਤਾਜ਼ੇ ਪਾਣੀ ਨਾਲ ਹੀ ਪਸ਼ੂਆਂ ਨੂੰ ਨਵਾਈਏ। ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਇਹ ਸੀਗਾ ਜੀ ਪਸ਼ੂਆਂ ਨੂੰ ਆਪਾਂ ਕਿਵੇਂ ਉਹਨਾਂ ਦੀ ਦੇਖਭਾਲ ਕਰ ਸਕਦੇ ਹਾਂ ਬਰਸਾਤੀ ਮੌਸਮ 'ਚ ਵੱਧ ਤਾਪਮਾਨ ਜਾਂ ਫਿਰ ਵੱਧ ਨਮੀ ਦੀ ਮਾਤਰਾ ਕਾਰਨ ਜਿਹੜੇ ਅਸੀਂ ਬਚਾਅ ਕਰ ਸਕਦੇ ਹਾਂ ਪਸ਼ੂਆਂ ਦੀ। ਹੁਣ ਅਗਰ ਆਪਾਂ ਇਸ ਦੇ ਚੱਲਦੇ ਮੌਸਮ ਦੀ ਜਾਣਕਾਰੀ ਤੁਹਾਨੂੰ ਦੇਈਏ ਤਾਂ ਜਿਹੜਾ ਅੱਜ ਦਾ 9 ਤਰੀਕ ਦਾ ਸੁਪਰ ਕੰਪਿਊਟਰ ਤੋਂ ਸਾਨੂੰ ਜਾਣਕਾਰੀ ਮਿਲੀ ਹੈ, 9 ਜੁਲਾਈ ਦਾ ਜਿਹੜਾ ਵੱਧ ਤੋਂ ਵੱਧ ਤਾਪਮਾਨ ਸੀ ਉਹ ਹੈਗਾ ਸੀ 39 ਡਿਗਰੀ ਸੈਂਟੀਗ੍ਰੇਡ, ਅਤੇ ਘੱਟ ਤੋਂ ਘੱਟ ਸੀਗਾ ਜੀ 26। ਹਵਾ ਵਿੱਚ ਜਿਵੇਂ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਨਮੀ ਦੀ ਮਾਤਰਾ ਵੱਧ ਹੈ, ਤਾਂ 70% ਹਵਾ ਵਿੱਚ ਨਮੀ ਦੀ ਮਾਤਰਾ ਵੱਧ ਤੋਂ ਵੱਧ ਸੀ ਅਤੇ ਘੱਟ ਤੋਂ ਘੱਟ ਸੀ ਜੀ 40। ਅਤੇ ਅਗਰ ਅਸੀਂ ਚੇਤਾਵਨੀ ਦੀ ਗੱਲ ਕਰੀਏ ਤਾਂ ਚੇਤਾਵਨੀ ਫਿਲਹਾਲ ਸਾਨੂੰ ਕੋਈ ਨਹੀਂ ਮਿਲੀ, ਲੇਕਿਨ ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਬਣੇ ਰਹਿਣ ਦਾ ਅਤੇ ਕੁਝ ਥਾਵਾਂ 'ਤੇ ਹਲਕੀ ਅਤੇ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਜਿਹੜਾ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਰਹਿਣਾ 25 ਤੋਂ 27 ਡਿਗਰੀ ਸੈਂਟੀਗ੍ਰੇਡ, ਅਤੇ ਘੱਟ ਤੋਂ ਘੱਟ 38 ਤੋਂ 40 ਡਿਗਰੀ ਜਿਹੜਾ ਉਹ ਰਹਿਣ ਦੀ ਸੰਭਾਵਨਾ ਹੈਗੀ ਆ। ਹਵਾ ਵਿੱਚ ਨਮੀ ਦੀ ਮਾਤਰਾ 25 ਤੋਂ 70, ਅਤੇ ਹਵਾ ਦੀ ਜਿਹੜੀ ਗਤੀ ਹੈ 9 ਤੋਂ 16 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲਣ ਦੀ ਸੰਭਾਵਨਾ। ਚੇਤਾਵਨੀ ਜਿਹੜੀ ਕੋਈ ਨਹੀਂ ਹੈ ਜੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਝੋਨੇ ਅਤੇ ਬਾਸਮਤੀ ਦੀ ਲਵਾਈ ਲਈ ਢੁੱਕਵਾਂ, ਤੁਸੀਂ ਝੋਨੇ ਦੀ ਜਿਹੜੀ ਬਾਸਮਤੀ ਦੀ ਫਸਲ ਆ ਉਹ ਲਾ ਸਕਦੇ ਹੋ। ਖੇਤਾਂ ਵਿੱਚ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਦਾ ਤੁਸੀਂ ਖਿਆਲ ਰੱਖਣਾ। ਤਾਂ ਇਸ ਦੇ ਨਾਲ ਹੀ ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਪ੍ਰੋਗਰਾਮ ਕਿਸਾਨ ਬਾਣੀ ਦਾ ਵੇਲਾ ਮੁੱਕਦਾ ਹੈ। ਮੈਨੂੰ ਸਤਪਾਲ ਬਰਾੜ ਨੂੰ ਦਿਓ ਆਗਿਆ, ਧੰਨਵਾਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ, ਪੇਸ਼ਕਰਤਾ ਸਨ ਸਤਪਾਲ ਬਰਾੜ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 5:30 ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ। ਸਿਲਸਿਲਾ ਹੈਲੋ ਡਾਕਟਰ, ਜਿਸ ਦੌਰਾਨ ਗੱਲ ਕਰਨਗੇ ਡਾਕਟਰ ਬਲਵਿੰਦਰ ਸਿੰਘ, ਸੀਨੀਅਰ ਫਿਜ਼ੀਓਥੈਰੇਪਿਸਟ ਸਿਵਲ ਹਸਪੀਟਲ ਬਠਿੰਡਾ ਤੋਂ। ਵਿਸ਼ਾ ਹੋਵੇਗਾ ਜੀ ਗੋਡਿਆਂ ਦੇ ਦਰਦ ਨੂੰ ਖਤਮ ਕਰਨ ਅਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਆਧੁਨਿਕ ਅਤੇ ਬਦਲਦਾ ਸੰਕਲਪ, ਇਲਾਜ ਅਤੇ ਵਿਧੀਆਂ ਬਾਰੇ ਜਾਣਕਾਰੀ ਦੇਣਗੇ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ।
1: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਅੰਤਰਗਤ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ ਲੈ ਕੇ ਹਾਜ਼ਰ ਹਾਂ ਜੀ ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਅੱਜ ਦਿਨ ਵੀਰਵਾਰ ਹੈ ਜੀ, ਤੇ ਵੀਰਵਾਰ ਵਾਲੇ ਦਿਨ ਅਸੀਂ ਸਿਲਸਿਲਾ ਹੈਲੋ ਡਾਕਟਰ ਦੇ ਵਿੱਚ ਸਾਡੇ ਖਾਸ ਜੋ ਮਾਹਿਰ ਮਹਿਮਾਨ ਹੁੰਦੇ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸੱਦਾ ਦਿੰਦੇ ਹਾਂ। ਸੋ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਹੈ, ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹਾਂਗੀ ਡਾਕਟਰ ਬਲਵਿੰਦਰ ਸਿੰਘ ਜੀ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ।
2: ਬਠਿੰਡਾ ਆਕਾਸ਼ਵਾਣੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ, ਸੁਣਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਨਮਸਕਾਰ, ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ ਰੂਬਰੂ ਕਰਵਾਇਆ, ਬਲਜੀਤ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੀ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ।
2: ਸਰੋਤਿਓ ਬਹੁਤ ਧੰਨਵਾਦ ਜੀ।
1: ਜੀ ਧੰਨਵਾਦ ਸਰ। ਸਰੋਤਿਓ, ਤੁਹਾਡੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗੇ ਕਿ ਅੱਜ ਦਾ ਸਾਡਾ ਵਿਸ਼ਾ ਹੈ ਗੋਡਿਆਂ ਦੇ ਦਰਦ ਨੂੰ ਖਤਮ ਕਰਨ ਅਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਆਧੁਨਿਕ ਅਤੇ ਬਦਲਦਾ ਸੰਕਲਪ, ਉਸ ਦਾ

0: ਇਲਾਜ ਤੇ ਵਿਧੀਆਂ ਤੇ ਡਾਕਟਰ ਸਾਹਿਬ ਬਾਰੇ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਡਾਕਟਰ ਸਾਹਿਬ ਬਤੌਰ ਫਿਜ਼ੀਓਥੈਰੇਪਿਸਟ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਡਾਕਟਰ ਸਾਹਿਬ ਦੀਆਂ ਜੋ ਅਗਰ ਮੈਂ ਕੁਆਲੀਫਿਕੇਸ਼ਨਸ ਦੀ ਗੱਲ ਕਰਾਂ ਤਾਂ ਇਹਨਾਂ ਨੇ ਫਿਜ਼ੀਓਥੈਰੇਪੀ ਦੇ ਵਿੱਚ BPT MPT ਹੈ ਜੋ ਉਹ ਕੀਤੀ ਔਰ ਖਾਸ ਤੌਰ ਤੇ ਇਹਨਾਂ ਨੂੰ ਮੈਡਲ ਪ੍ਰਾਪਤ ਹੋਇਆ ਹੈ ਬੱਚਿਆਂ ਦੀਆਂ ਜੋ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਜੋ ਸਾਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਵਿੱਚ ਇਹਨਾਂ ਨੂੰ ਮਹਾਰਤ ਹਾਸਲ ਹੈ ਔਰ ਸੀਨੀਅਰ ਫਿਜ਼ੀਓਥੈਰੇਪਿਸਟ ਦੇ ਤੌਰ ਤੇ ਔਰ VVIP ਮੈਡੀਕਲ ਟੀਮ ਜੋ ਫਾਰਮਰ ਸਾਡੇ ਜੋ ਚੀਫ ਮਿਨਿਸਟਰ ਰਹੇ ਨੇ ਜੀ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੇ ਨਾਲ ਇਹ 2013 ਤੋਂ 23 ਤੱਕ ਸੇਵਾਵਾਂ ਨਿਭਾ ਚੁੱਕੇ ਨੇ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਕਿਤਾਬਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਹਿ ਲਈਏ ਕਿ ਰਿਲੀਜ਼ ਕੀਤੀਆਂ ਜੋ ਕਿ ਮੈਡੀਕਲ ਵਿਸ਼ੇ ਦੇ ਨਾਲ ਸੰਬੰਧਿਤ ਜੋ ਬੱਚੇ ਨੇ ਉਹ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਲਾਹਾ ਲੈਂਦੇ ਆ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਅਸੀਂ ਦੱਸਣਾ ਚਾਹਾਂਗੇ ਕਿ ਸਾਡੇ ਸਟੂਡੀਓ ਦਾ ਨੰਬਰ 0164-2240-3031 ਹੈ ਇਹ ਨੰਬਰ ਡਾਇਲ ਕਰਕੇ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਿਸ ਤਰ੍ਹਾਂ ਵਿਸ਼ਾ ਅਸੀਂ ਤੁਹਾਨੂੰ ਦੱਸਿਆ ਹੈ ਜੋ ਅਸੀਂ ਅੱਜ ਗੱਲਬਾਤ ਮੁੱਖ ਰੂਪ ਦੇ ਵਿੱਚ ਕਰਾਂਗੇ ਗੋਡਿਆਂ ਦੇ ਦਰਦ ਨੂੰ ਖਤਮ ਕਰਨ ਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਦੇ ਲਈ ਆਧੁਨਿਕ ਤੇ ਬਦਲਦਾ ਸੰਕਲਪ ਉਸ ਦਾ ਇਲਾਜ ਤੇ ਵਿਧੀਆਂ ਦੇ ਬਾਰੇ ਪਰ ਜੇਕਰ ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤੁਹਾਨੂੰ ਲੱਗਦਾ ਕਿ ਫਿਜ਼ੀਓਥੈਰੇਪੀ ਦੇ ਵਿੱਚ ਕੀ ਇਸ ਦਾ ਹੱਲ ਹੋ ਸਕਦਾ ਜਾਂ ਨਹੀਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸੰਪਰਕ ਕਰ ਸਕਦੇ ਹੋ ਡਾਕਟਰ ਸਾਹਿਬ ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ ਤਾਂ ਅਸੀਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨਾ ਚਾਹਾਂਗੇ ਅਸੀਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਕਿ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਜੋ ਗੋਡੇ ਦੀ ਬਣਤਰ ਹੁੰਦੀ ਹੈ ਉਸ ਬਾਰੇ ਥੋੜਾ ਜਿਹਾ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਗੋਡੇ ਦੇ ਵਿੱਚ ਸਮੱਸਿਆ ਕਿੱਥੋਂ ਕਿੱਥੇ ਤੱਕ ਹੋ ਸਕਦੀ ਹੈ ਜੀ
1: ਖੁਸ਼ਪ੍ਰੀਤ ਜੀ ਤੁਸੀਂ ਬਹੁਤ ਵਧੀਆ ਅੱਜ ਦਾ ਜੋ ਵਿਸ਼ਾ ਲਿਆ ਹੈ ਗੋਡਿਆਂ ਦਾ ਅਜੋਕੇ ਯੁੱਗ ਵਿੱਚ ਜਿਹੜੇ ਗੋਡੇ ਹੈ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਹੈ ਇਹਨਾਂ ਗੋਡਿਆਂ ਦੇ ਵਿੱਚ ਜੇਕਰ ਅਸੀਂ ਅੱਜ ਦੇ ਸਮੇਂ ਤੋਂ ਨਹੀਂ ਪੁਰਾਣੇ ਸਮੇਂ ਤੋਂ ਲੈ ਕੇ ਗੱਲ ਕਰੀਏ ਤਾਂ ਗੋਡੇ ਇੱਕ ਅਜਿਹੀ ਮਹੱਤਵਪੂਰਨ ਸੰਖਲਾ ਵਿੱਚ ਚੱਲਦੇ ਹੈ ਕਿ ਸਾਰਾ ਭਾਰ ਵੀ ਇਹਨਾਂ ਦੇ ਉੱਪਰ ਆਉਂਦਾ ਹੁੰਦਾ ਚੱਲਣ ਦੇ ਵਿੱਚ ਵੀ ਸਹਾਇਕ ਦੇ ਇਹੀ ਕੰਮ ਕਰਦੇ ਹੈਗੇ ਆ ਗੋਡਾ ਜਿਹੜਾ ਹੈਗਾ ਇਹ ਆਪਣੀ ਬੋਡੀ ਦਾ ਸਭ ਤੋਂ ਵੱਡਾ ਜੁਆਇੰਟ ਪੈਂਦਾ ਹੈਗਾ ਇਹਦੇ ਵਿੱਚ ਜਿਹਨੂੰ ਆਪਾਂ ਗਰੀਸ ਕਹਿੰਦੇ ਹਾਂ ਗਰੀਸ ਵੀ ਇਹਦੇ ਵਿਚਕਾਰ ਸਭ ਤੋਂ ਵੱਧ ਮਾਤਰਾ 'ਚ ਪਾਇਆ ਜਾਂਦਾ ਹੁਣ ਗੋਡਾ ਇੱਕ ਕੰਪਲੈਕਸ ਲਾਰਜ ਵਰਾਇਟੀ ਜੁਆਇੰਟ ਹੁੰਦਾ ਸਨੋਵਿਲ ਹਿੰਗ ਵਰਾਇਟੀ ਜੁਆਇੰਟ ਹੈ ਜਿਹਦੇ ਵਿੱਚ ਇਸ ਨੂੰ ਸਪੋਰਟ ਕਰਨ ਵਾਸਤੇ ਇਹਦੇ ਮਸਲ ਹੁੰਦੇ ਆ ਲਿਗਾਮੈਂਟ ਹੁੰਦੇ ਹੈਗੇ ਆ ਔਰ ਅੰਦਰ ਜਿਹੜੇ ਇਹਦੇ ਉੱਪਰ ਮਸਲ ਦੇ ਨਾਲ ਨਾਲ ਜਿਹੜੇ ਕਿ ਗੋਡੇ ਨੂੰ ਸ਼ੌਕ ਅਬਜ਼ੋਰਬਰ ਦਾ ਕੰਮ ਕਰਦੇ ਆ ਜਿਹੜੇ ਆਪਸ ਵਿੱਚ ਰਗੜ ਕਰਨ ਤੋਂ ਬਚਾਉਂਦੇ ਆ ਇਹਦੇ ਵਿੱਚ ਕਾਰਟੀਲੇਜ ਹੁੰਦੀ ਹੈ ਜਿਹਨੂੰ ਇੱਕ ਤਰ੍ਹਾਂ ਦੀ ਇੱਕ ਹੇਲਾਈਨ ਕਾਰਟੀਲੇਜ ਹੁੰਦੀ ਹੈ ਜਿਹੜੀ ਕਿ ਕਵਰ ਕਰਦੀ ਹੈ ਬੋਨ ਨੂੰ ਐਂਡ ਤੱਕ ਔਰ ਜਿਹੜੀ ਇਹ ਜਿਹੜੀ ਕਾਰਟੀਲੇਜ ਹੁੰਦੀ ਹੈ ਇਹਦਾ ਮੇਨ ਫੰਕਸ਼ਨ ਹੁੰਦਾ ਗਾ ਕਿ ਜਿਹੜੇ ਗੋਡਿਆਂ ਨੂੰ ਆਪਸ ਵਿੱਚ ਰਗੜ ਤੋਂ ਬਚਾਉਣਾ ਗੋਡਿਆਂ ਨੂੰ ਸਮੂਥ ਰੱਖਣਾ ਔਰ ਇੱਕ ਕਾਰਟੀਲੇਜ ਹੁੰਦੀ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਫਾਈਬਰੋ ਕਾਰਟੀਲੇਜ ਜਿਸ ਨੂੰ ਅਸੀਂ ਇੱਕ ਮਨਿਸਕਲ ਦਾ ਨਾਮ ਬੋਲਦੇ ਹਾਂ ਇਹ ਇੱਕ ਟਫ ਸਟਰਕਚਰ ਥਿੱਕ ਫਾਈਬਰ ਸਟਰਕਚਰ ਹੁੰਦੀ ਹੈ ਜਿਹੜੀ ਕੀ ਕਰਦੀ ਹੈ ਕਿ ਇੱਕ ਸ਼ੌਕ ਅਬਜ਼ੋਰਬਰ ਤੇ ਨੀ ਜੁਆਇੰਟ ਨੂੰ ਸਟੈਬਲਾਈਜ਼ ਦਾ ਕੰਮ ਕਰਦੀ ਹੈ
0: ਜੀ ਡਾਕਟਰ ਸਾਹਿਬ ਵਿਸਥਾਰ ਸਹਿਤ ਅਸੀਂ ਸਾਰੀ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਾਂਗੇ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਿਆ ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹੈਲੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਹੈਲੋ
2: ਹੈਲੋ
0: ਜੀ ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ
2: ਆਪਣਾ ਨਾਮ ਜੀ ਕਾਕਾ ਸਿੰਘ
0: ਜੀ ਕਾਕਾ ਬਾਈ ਜੀ ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ ਕੀ ਸਵਾਲ ਹੈ ਜੀ
2: ਇਹ ਸਵਾਲ ਜੀ ਮੇਰਾ ਗੋਡਾ ਹੈ ਮੇਰੀ ਉਮਰ ਹੈ ਜੀ 60 ਸਾਲ ਦੀ ਹੈਗੀ ਕੰਮ ਤਾਂ ਮੈਂ ਮਜ਼ਦੂਰ ਬੰਦਾ ਮੈਂ
0: ਜੀ
2: ਇਹ ਗੋਡਾ ਕਿਤੇ ਕਿਤੇ ਦੁੱਖ ਕੇ ਤੇ ਰਾਤ ਨੂੰ ਸੁੱਜ ਜਾਂਦਾ ਹੈ
0: ਜੀ
2: ਕਰਕੇ ਫਿਰ ਉੱਠਿਆ ਨੀ ਜਾਂਦਾ ਇਹ ਕਰਕੇ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬੜਾ ਬੜਾ ਧੰਨਵਾਦ ਤਾਂ ਪੁੱਛਦੇ ਕੀ ਹੈ ਕਿਹਾ ਜੀ ਗੋਡੇ ਨੂੰ
0: ਜੀ
1: ਹਾਂਜੀ ਕਾਕਾ ਸਿੰਘ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ
1: ਹਾਂਜੀ ਕਾਕਾ ਸਿੰਘ ਜੀ ਜਿਹੜੇ ਤੁਹਾਡੇ ਗੋਡਿਆਂ ਦੇ ਵਿੱਚ ਦਿੱਕਤ ਆ ਰਹੀ ਹੈ ਇਹ ਕਿੰਨੇ ਸਮੇਂ ਤੋਂ ਆ ਰਹੀ ਹੈ
2: ਇਹ ਜੀ 4 ਸਾਲ ਹੋ ਗਏ
1: 4 ਸਾਲ ਹੋ ਗਏ ਤੁਸੀਂ ਕੰਮ ਕਾਰ ਕੀ ਕਰਦੇ ਹੈਗੇ ਹੋ
2: ਕੰਮ ਜੀ ਮੈਂ ਪਹਿਲਾਂ ਤਾਂ ਮੈਂ ਕੰਪੈਨ ਚਲਾਉਂਦਾ ਰਿਹਾ
1: ਹਾਂਜੀ
2: ਤੇ ਉਦੋਂ ਬਾਅਦ ਦੇ ਵਿੱਚ ਸਾਰਾ ਕੰਮ ਹੀ ਕਰਨਾ ਪੈਂਦਾ ਗਰੀਬ ਬੰਦਾ ਮੈਂ ਤੇ ਇਹ ਜਦੋਂ ਕੰਮ ਧੰਦਾ ਕਰਕੇ ਉਹਨੇ ਮਜ਼ਦੂਰੀ ਦਾ ਰਾਤ ਨੂੰ ਸੁੱਜ ਜਾਂਦਾ ਹੈ
1: ਰਾਤ ਨੂੰ ਸੁੱਜ ਜਾਂਦਾ ਹੁਣ ਤੁਸੀਂ ਇਹ ਦੱਸੋ ਕਿ ਤੁਹਾਡੇ ਗੋਡਿਆਂ ਵਿੱਚ ਵਿੰਗਾਪਨ ਤੋਂ ਨਹੀਂ ਆਇਆ ਕੋਈ ਵਿੰਗਾਪਨ ਤਾਂ ਹੈ ਨੀ ਕੋਈ ਕਿਸੇ ਤਰ੍ਹਾਂ ਦਾ ਜਿਹੜੇ ਗੋਡੇ ਕਈ ਵਾਰੀ ਹੁੰਦੇ ਨਾ ਵਿੰਗੇ ਹੋ ਜਾਂਦੇ ਹੈਗੇ ਆ ਟੇਢੇ ਹੋ ਜਾਂਦੇ ਆ ਕੋਈ ਟੇਢਾਪਨ ਤੋਂ ਨਹੀਂ ਆਉਂਦਾ ਗੋਡਿਆਂ ਦਾ ਹੁਣ ਤੁਸੀਂ ਐਵੇਂ ਕਰਿਆ ਕਰਨਾ ਇੱਕ ਤਾਂ ਹਰ ਰੋਜ਼ ਗਰਮ ਪਾਣੀ ਦਾ ਇਹਦੇ ਉੱਪਰ ਟਕੋਰ ਕਰਿਆ ਕਰਨਾ ਠੀਕ ਹੈ ਸੁਬਹਾ ਸ਼ਾਮ 30-30 ਮਿੰਟ ਵਾਸਤੇ ਟਕੋਰ ਕਰਿਆ ਕਰਨਾ ਔਰ ਉਸ ਤੋਂ ਬਾਅਦ ਜਦੋਂ ਟਕੋਰ ਹੋ ਜਾਂਦੀ ਹੈ

0: ਇੱਕ ਇਨੂ ਜਾ ਬਣਾ ਕੇ ਨਾ ਗੋਡੇ ਦੇ ਥੱਲੇ ਰੱਖ ਕੇ ਗੋਡੇ ਨੂੰ ਹਰ ਰੋਜ਼ 40 ਵਾਰ, ਸਵੇਰ ਵੀ 40 ਵਾਰ ਤੇ ਸ਼ਾਮ ਨੂੰ 40 ਵਾਰ, ਇੱਕ ਇਹ ਦਵਾਇਆ ਕਰਨਾ।
1: ਨਹੀਂ ਸਾਨੂੰ ਕਿਵੇਂ ਭੈਣ ਜੀ ਨੇ ਜਾਣਕਾਰੀ ਦਿੱਤੀ ਹੈ, ਤੁਹਾਡਾ ਤੁਹਾਨੂੰ ਸਾਰਾ ਰਿਕਸ ਦੱਸਤਾ, ਤੁਹਾਨੂੰ ਇੱਥੇ ਵੀ ਦਿਖਾ ਦਾਂਗੇ ਜੀ ਆ ਕੇ।
2: ਜੀ ਜੀ
0: ਹਾਂਜੀ, ਕੋਈ ਗੱਲ ਨਹੀਂ ਜੀ, ਮੈਨੂੰ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਤੁਸੀਂ ਮੈਨੂੰ ਇੱਥੇ ਆ ਕੇ ਦਿਖਾ ਵੀ ਸਕਦੇ
2: ਜੀ। ਕਾਕਾ ਸਿੰਘ ਜੀ, ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜਿਹੜੇ ਵੀ ਸਰੋਤੇ ਪ੍ਰੋਗਰਾਮ ਦੇ ਵਿੱਚ ਜੁੜਨਾ ਚਾਹੁੰਦੇ ਆ, ਉਹਨਾਂ ਦੇ ਲਈ ਅਸੀਂ ਵਾਰ ਵਾਰ ਪ੍ਰੋਗਰਾਮ ਦੇ ਵਿੱਚ ਨੰਬਰ ਅਨਾਊਂਸ ਕਰਦੇ ਹਾਂ, 0164-2240-331। ਕਈ ਵਾਰੀ ਪ੍ਰੋਗਰਾਮ 'ਚ ਸਰੋਤੇ ਗੱਲ ਕਰਨਾ ਚਾਹੁੰਦੇ ਹੁੰਦੇ ਆ, ਪਰ ਉਹਨਾਂ ਦਾ ਜੋ ਕਾਲ ਆ ਉਹ ਨਹੀਂ ਮਿਲਦੀ, ਸੋ ਇਸ ਕਰਕੇ ਤੁਸੀਂ ਡਾਕਟਰ ਸਾਹਿਬ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਮਿਲ ਸਕਦੇ ਹੋ, ਕਿਉਂਕਿ ਡਾਕਟਰ ਸਾਹਿਬ ਜੋ ਡਾਕਟਰ ਬਲਵਿੰਦਰ ਸਿੰਘ ਜੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਫਿਜ਼ੀਓਥੈਰੇਪੀ ਵਿਭਾਗ ਦੇ ਵਿੱਚ ਬਤੌਰ ਸੀਨੀਅਰ ਫਿਜ਼ੀਓਥੈਰੇਪਿਸਟ ਸਰ ਕੰਮ ਕਰ ਰਹੇ ਨੇ, ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤਾਂ ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ ਜਦੋਂ ਤੱਕ ਮਰੀਜ਼ਾਂ ਦਾ ਇਲਾਜ ਨਹੀਂ ਹੋ ਜਾਂਦਾ, ਇਹ ਸਰ ਉਦੋਂ ਤੱਕ ਆਪਣੀ ਜੋ ਓਪੀਡੀ ਹੈ ਉਸ ਦੇ ਵਿੱਚ ਮੌਜੂਦ ਰਹਿੰਦੇ ਨੇ, ਤੁਹਾਨੂੰ ਜ਼ਰੂਰ ਦੇਖ ਕੇ ਹੀ ਜਾਣਗੇ। ਕਈ ਵਾਰੀ ਇਹ ਹੁੰਦਾ ਕਿ ਬਈ ਸਾਨੂੰ ਕੁਝ ਕਸਰਤਾਂ ਦੀ ਜ਼ਰੂਰਤ ਹੁੰਦੀ ਹੈ, ਸੋ ਸਾਨੂੰ ਘਰੇ ਵੀ ਦੱਸ ਦਿੰਦੇ ਆ ਕਿ ਭਾਈ ਤੁਸੀਂ ਆਹ ਕਸਰਤਾਂ ਕਰਕੇ ਤੰਦਰੁਸਤ ਰਹਿ ਸਕਦੇ ਹੋ। ਸਾਰੀਆਂ ਗੱਲਾਂ ਬਾਤਾਂ ਅੱਜ ਖੁੱਲ੍ਹ ਕੇ ਅਸੀਂ ਡਾਕਟਰ ਸਾਹਿਬ ਦੇ ਨਾਲ ਕਰਾਂਗੇ। ਤੇ ਡਾਕਟਰ ਸਾਹਿਬ, ਹੁਣ ਆਪਾਂ ਅਗਲਾ ਸਵਾਲ ਦੇ ਵੱਲ ਨੂੰ ਵੱਧਦੇ ਹਾਂ ਜੀ। ਅਗਲਾ ਸਵਾਲ ਜੀ, ਤੁਸੀਂ ਦੱਸ ਰਹੇ ਸੀ ਜੀ ਕਿ ਗੋਡਿਆਂ ਦੀ ਬਣਤਰ ਦੇ ਬਾਰੇ, ਜੇਕਰ ਇਸ ਦੇ ਨਾਲ ਸੰਬੰਧਿਤ ਕੋਈ ਚਰਚਾ ਬਚ ਗਈ ਹੈ ਤਾਂ ਉਹ ਜ਼ਰੂਰ ਸਾਂਝੀ ਕਰੋ ਜੀ। ਜੀ
0: ਖੁਸ਼ੀ ਜੀ, ਜਿਹੜਾ ਗੋਡਾ ਹੈਗਾ ਇਹ ਕੰਪਲੈਕਸ ਲਾਰਜ ਜੁਆਇੰਟ ਹੁੰਦਾ ਹੈਗਾ, ਔਰ ਸੈਨੋਵਲ ਹਿੰਗ ਵਰਾਇਟੀ ਹੁੰਦੀ ਹੈ ਜਿਹੜੀ ਕਿ ਅਲੋਅ ਕੀ ਕਰਦੀ ਹੈ, ਇਹਦੇ ਵਿੱਚ ਦੋ ਹੀ ਮੂਵਮੈਂਟ ਹੁੰਦੀ ਹੈ, ਇੱਕ ਜਿਸਨੂੰ ਆਪਾਂ ਗੋਡਾ ਮੁੜਨਾ ਜਿਸਨੂੰ ਫਲੈਕਸ਼ਨ ਕਹਿੰਦੇ ਹਾਂ, ਇੱਕ ਗੋਡਾ ਸਿੱਧਾ ਕਰਨਾ ਜਿਹਨੂੰ ਐਕਸਟੈਂਸ਼ਨ ਕਹਿੰਦੇ ਹਾਂ, ਔਰ ਇਹ ਸਪੋਰਟ ਹੁੰਦੀ ਹੈਗੀ ਹੈ ਕਾਰਟੀਲੇਜ ਦੇ ਨਾਲ, ਮਿਨਿਸਕਸ ਦੇ ਨਾਲ, ਔਰ 4 ਸਟੈਬਲਾਈਜ਼ਿੰਗ ਲਿਗਾਮੈਂਟ ਨਾਲ ਹੁੰਦੇ ਆ। ਹੁਣ ਜਿਹੜੀ ਕਾਰਟੀਲੇਜ ਮੈਂ ਤੁਹਾਨੂੰ ਪਹਿਲਾਂ ਜਿਵੇਂ ਜ਼ਿਕਰ ਕੀਤਾ ਸੀ ਕਿ ਜਿਹੜੀ ਕਾਰਟੀਲੇਜ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਹੇਲਾਈਨ ਕਾਰਟੀਲੇਜ ਬੋਲਦੇ ਹਾਂ ਜਿਹੜੀ ਕਿ ਬੋਨ ਦੇ ਜਿਹੜੀ ਐਂਡ ਨੂੰ ਕਵਰ ਕਰਦੀ ਹੈ, ਜਿਹੜੀ ਕਿ ਜਦੋਂ ਗੋਡਾ ਮੁੜਦਾ ਹੈਗਾ ਉਹਦੀ ਸਮੂਥ ਮੂਵਮੈਂਟ ਲੈ ਕੇ ਆਉਂਦੀ ਹੈ, ਔਰ ਇੱਕ ਅਬਜ਼ੋਰਬ ਸ਼ੌਕ ਅਬਜ਼ੋਰਬ ਦਾ ਕੰਮ ਕਰਦੀ ਹੈ। ਔਰ ਦੂਜੀ ਜਿਹੜੀ ਕਾਰਟੀਲੇਜ ਹੁੰਦੀ ਹੈ ਉਸਨੂੰ ਫਾਈਬਰੋ ਕਾਰਟੀਲੇਜ ਬੋਲਦੇ ਹਾਂ, ਜਿਹੜੀ ਕਿ ਟਫ ਸਟਰਕਚਰ ਹੁੰਦੀ ਹੈਗੀ ਹੈ, ਥਿਕ ਫਾਈਬਰ ਦੇ ਨਾਲ ਬਣੀ ਹੁੰਦੀ ਹੈ, ਔਰ ਇਸ ਨੂੰ ਅਸੀਂ ਬੋਲਦੇ ਹਾਂ ਮਨਿਸਕਸ। ਔਰ ਮਨਿਸਕਸ ਜਿਹੜੀ ਹੁੰਦੀ ਹੈ ਇਹ ਜਦੋਂ ਆਪਾਂ ਚੱਲਦੇ ਹਾਂ ਤਾਂ ਦੋਨੇ ਗੋਡਿਆਂ ਦੇ ਵਿਚਕਾਰ ਇੱਕ ਝਿੱਲੀ ਹੁੰਦੀ ਹੈ ਕਿ ਜਿਹੜੀ ਕਿ ਆਪਣੇ ਸ਼ੌਕ ਅਬਜ਼ੋਰਬਰ ਦਾ ਕੰਮ ਕਰਦੀ ਹੈ ਔਰ ਗੋਡੇ ਨੂੰ ਸਟੈਬਲਾਈਜ਼ ਕਰਦੀ ਹੈ। ਔਰ ਇੱਕ ਇਹਦੇ ਵਿਚਕਾਰ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਸੀ ਲਿਗਾਮੈਂਟ ਹੁੰਦੇ ਹੈ ਜਿਸ ਨੂੰ ਆਪਾਂ ਬੋਲਦੇ ਹੈਗੇ ਕਿ ਇੱਕ ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ ਹੁੰਦਾ, ਇੱਕ ਪੋਸਟੀਰੀਅਰ ਕਰੂਸ਼ੀਏਟ ਲਿਗਾਮੈਂਟ, ਜਿਹੜੇ ਸੈਂਟਰ ਲਿਗਾਮੈਂਟ ਬੋਲਦੇ ਹੈ, ਜਿਹੜੇ ਕਿ ਆਪਾਂ ਨੂੰ ਇਹ ਜਿਹੜਾ ਆਪਣਾ ਸਲਾਈਡਿੰਗ ਕੰਟਰੋਲ ਕਰਦੇ ਹੈ, ਜਿਹੜੇ ਫਰੰਟ ਟੂ ਬੈਕ ਮੂਵਮੈਂਟ ਜਿਹੜੀ ਹੁੰਦੀ ਹੈਗੀ ਆ। ਔਰ ਇੱਕ ਜਿਹੜੇ ਦੋਨੇ ਗੋਡਿਆਂ ਦੇ ਸਾਈਡਾਂ 'ਤੇ ਹੁੰਦੇ ਗਿਆ, ਜਿਹਨੂੰ ਬੋਲਦੇ ਆ ਮੀਡੀਅਲ ਕੋਲੇਟਰ ਲਿਗਾਮੈਂਟ, ਜਿਹੜੇ ਗੋਡੇ ਦੇ ਅੰਦਰਲੇ ਸਾਈਡ 'ਤੇ ਤਣੀਆਂ ਹੁੰਦੀਆਂ, ਔਰ ਇੱਕ ਬੋਲਦੇ ਆ ਕਿ ਲੇਟਰਲ ਕੋਲੇਟਰ ਲਿਗਾਮੈਂਟ, ਜਿਹੜੇ ਕਿ ਗੋਡੇ ਦੇ ਬਾਹਰਲੀ ਸਾਈਡ 'ਤੇ ਹੁੰਦੇ ਆ, ਇਹ ਪ੍ਰੀਵੈਂਟ ਕਰਦੇ ਆ ਸਾਈਡ ਟੂ ਸਾਈਡ ਮੂਵਮੈਂਟ ਨੂੰ। ਔਰ ਗੋਡੇ ਦੇ ਸਰਾਊਂਡਿੰਗ ਵਿੱਚ ਮਸਲ ਹੁੰਦੇ ਆ, ਇੱਕ ਤਾਂ ਗੋਡਾ ਮੋੜਨ ਵਾਲੇ ਮਸਲ ਹੁੰਦੇ ਆ, ਇੱਕ ਗੋਡਾ ਸਿੱਧਾ ਕਰਨ ਵਾਲੇ ਮਸਲ ਹੁੰਦੇ ਆ। ਜਿਹੜਾ ਗੋਡਾ ਮੋੜਨ ਵਾਲੇ ਮਸਲ ਹੁੰਦੇ ਆ, ਜਿਵੇਂ ਕਿ ਬਾਈਸੈਪ ਫੀਮੋਰਿਸ ਹੋ ਗਿਆ, ਸੈਮੀ ਟੈਂਡਨੋਸਿਸ ਮਸਲ ਹੋ ਗਿਆ, ਸੈਮੀ ਮੈਂਬਰੇਨਸ ਹੋ ਗਿਆ, ਗੈਸਟ੍ਰੋਨੀਮੀਅਸ, ਪਲਾਂਟੈਰਿਸ ਮਸਲ, ਗ੍ਰੈਸੀਲਸ ਤੇ ਪੋਪਲੀਟਿਸ ਮਸਲ।
2: ਜੀ ਜੀ ਡਾਕਟਰ ਸਾਹਿਬ, ਮੈਂ ਤੁਹਾਨੂੰ ਵਿੱਚੋਂ ਟੋਕਣਾ ਚਾਹਾਂਗੀ, ਇੱਕ ਕਾਲਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ, ਤੇ ਆਪਾਂ ਉਹਨਾਂ ਦਾ ਸਵਾਲ ਲੈਣਾ ਚਾਹਾਂਗੇ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ,
1: ਮੇਰਾ ਇੱਕ ਗੋਡਾ ਦੁਖਦਾ ਰਹਿੰਦਾ ਜੀ, ਮੇਰੀ ਉਮਰ ਹੈਗੀ ਆ 82-83 ਸਾਲ ਦੇ।
2: ਆਪਣਾ ਨਾਮ ਵੀ ਦੱਸ ਦਿਓ ਜੀ ਬਾਪੂ ਜੀ।
1: ਮੇਰਾ ਨਾਮ ਭਰਪੂਰ ਸਿੰਘ, ਪਿੰਡ ਚੱਕਰ ਉਲਦੂ ਸਿੰਘ ਵਾਲਾ ਹੈ
2: ਜੀ। ਭਰਪੂਰ ਜੀ, ਹੁਣ ਦੱਸੋ ਜੀ ਕੀ ਸਵਾਲ ਹੈ?
1: ਮੇਰਾ ਗੋਡਾ ਇੱਕ ਦੁਖਦਾ ਰਹਿੰਦਾ, ਮੋਟਰਸਾਈਕਲ ਤੋਂ ਡਿੱਗਿਆ, 10-12 ਸਾਲ ਹੋ ਗਏ।
0: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ
1: ਸਿੰਘ ਜੀ। ਹੁਣ ਬਹੁਤ ਤਕਲੀਫ ਆਉਂਦੀ ਹੈ
2: ਜੀ।
0: ਹਾਂਜੀ,
1: ਇਹਦਾ ਕੋਈ ਇਲਾਜ ਹੈ
2: ਜੀ? ਡਾਕਟਰ ਸਾਹਿਬ ਤੁਹਾਡੀ ਗੱਲ ਦਾ ਭਰਪੂਰ ਬਾਪੂ ਜੀ ਜਵਾਬ ਦੇ ਰਹੇ ਨੇ ਜੀ, ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਦੇ ਰਾਹੀਂ ਜਵਾਬ ਹੈ ਜਿਹੜਾ ਡਾਕਟਰ ਸਾਹਿਬ ਤੋਂ ਸੁਣ ਸਕਦੇ ਹੋ ਜੀ। ਜੀ ਡਾਕਟਰ ਸਾਹਿਬ, ਇਹ ਚਾਹੁੰਦੇ ਨੇ ਜੀ ਕਿ ਇਹਨਾਂ ਦੇ ਜੋ ਗੋਡੇ ਦੇ ਵਿੱਚ ਦਰਦ ਹੁੰਦਾ ਉਸ ਬਾਰੇ, ਉਸ ਦੀ ਸਮੱਸਿਆ ਦਾ ਇਲਾਜ ਜਿਹੜਾ ਉਹ ਡਾਕਟਰ ਸਾਹਿਬ ਇਹਨਾਂ ਨੂੰ ਆਪਾਂ ਦੱਸੀਏ ਜੀ।
0: ਹਾਂਜੀ, ਇਹ ਦੱਸੋ ਹੁਣ ਤੁਹਾਨੂੰ ਕਿੰਨੇ ਚਿਰ ਤੋਂ ਸਮੱਸਿਆ ਰਹਿ ਰਹੀ ਹੈਗੀ ਆ
2: ਜੀ? ਉਹਨਾਂ ਦਾ ਉਹ ਰੇਡੀਓ ਸੈੱਟ ਰਾਹੀਂ ਆਪਣਾ ਜਵਾਬ ਹੈ ਜਿਹੜਾ ਉਹ ਸੁਣ ਰਹੇ ਨੇ ਜੀ। ਜੀ, ਗੋਡਿਆਂ ਦੇ ਦਰਦ ਦੀ ਉਹਨਾਂ ਨੇ ਗੱਲ ਕੀਤੀ ਹੈ ਜੀ, 82 ਸਾਲ ਦੀ ਉਹਨਾਂ ਨੇ ਉਮਰ ਦੱਸੀ ਹੈ ਸਰ।
0: ਦੇਖੋ, ਜਿਹੜੀ ਤੁਹਾਡੇ ਏਜ ਦੇ ਅਕੋਰਡਿੰਗ ਜਿਵੇਂ ਹੁਣ ਤੁਸੀਂ ਬੋਲ ਰਹੇ ਹੋ ਨਾ, ਸੱਟ ਲੱਗੀ ਹੋਈ ਹੈ, ਹੁਣ ਗੋਡੇ ਵਿੱਚ ਇੱਕ ਤਾਂ ਇਹ ਹੈਗਾ ਕਿ ਇਸ ਨੂੰ ਬਚਾਉਣ ਦਾ ਇਹੀ ਤਰੀਕਾ ਹੈ ਕਿ ਇੱਕ ਤਾਂ ਤੁਸੀਂ ਗਰਮ ਪਾਣੀ ਦਾ ਸਿਕਾਈ ਕਰਿਆ ਕਰੋ, ਔਰ ਇੱਕ ਇਹਦੀਆਂ ਵਰਜਿਸ਼ਾਂ ਕਰਨੀਆਂ ਸ਼ੁਰੂ ਕਰੋ, ਤਾਂ ਕਿ ਜਿਹੜਾ ਗੋਡਾ ਹੈਗਾ ਉਹ ਇੱਕ ਤਾਂ ਵਿੰਗਾ ਨਾ ਹੋਵੇ, ਔਰ ਗੋਡੇ ਦੇ ਉੱਪਰ ਜਦੋਂ ਭਾਰ ਪਾਉਂਦੀ ਜਿਹੜੀ ਸਮੱਸਿਆ ਹੁੰਦੀ ਹੈਗੀ ਹੈ ਉਹਦੀ ਮਸਲ ਨੂੰ ਟਾਈਟ ਨਾ ਰਹੇ, ਔਰ ਚੱਲਣ ਫਿਰ ਲੱਗਿਆ ਜਿਹੜਾ ਹੈਗਾ ਇਸ ਨੂੰ ਤੁਸੀਂ ਸੰਭਾਲ ਕੇ ਚੱਲਣਾ ਹੈਗਾ, ਈਵਨ ਸਰਫਸ 'ਤੇ ਚੱਲਣਾ ਹੈ, ਤਾਂ ਕਿ ਉੱਬੜ ਖੁੱਬੜ ਪਾਸੇ ਦੇ ਉੱਪਰ ਹੀ ਚੱਲੋਗੇ ਤਾਂ ਗੋਡੇ ਦੇ ਵਿੱਚ ਪੇਨ ਵਧਣ ਦਾ ਚਾਂਸ ਬਣ ਜਾਂਦੇ
2: ਜੀ। ਭਰਪੂਰ ਸਿੰਘ ਜੀ, ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ, ਪਰ ਜੇਕਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਹਾਲੇ ਵੀ ਸ਼ੰਕਾ ਹੈ ਤਾਂ ਤੁਸੀਂ ਡਾਕਟਰ ਸਾਹਿਬ ਨੂੰ ਸਰਕਾਰ

0: ਦੇ ਤੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਗੋਡਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੁੰਦੀਆਂ, ਸੋ ਇਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਦੱਸੋ ਜੀ।
1: ਖੁਸ਼ੀ ਜੀ, ਆਪਣੇ ਜੇਕਰ ਵਾਰਡ ਲੈਵਲ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਗੋਡਿਆਂ ਦੀ ਇੱਕ ਇਹੋ ਜਿਹੀ ਸਮੱਸਿਆ ਬਣੀ ਪਈ ਹੈ ਕਿ ਜਿਹਦੇ ਵਿੱਚ ਅਪਰੋਕਸੀਮੇਟਲੀ ਜਿਹੜੇ ਹੈਗੇ ਆ 600 million ਜਿਹੜੇ ਪੀਪਲਸ ਹੈਗੇ ਆ ਉਹ ਸਾਰੇ ਦੇਸ਼ ਵਿੱਚ ਇਸ ਦੇ ਨਾਲ ਸਫ਼ਰ ਕਰ ਰਹੇ ਹਾਂ। ਔਰ ਜਦੋਂ ਆਪਾਂ ਪੰਜਾਬ ਦੀ, ਆਪਾਂ ਹੁਣ ਪੰਜਾਬ ਦੇ ਵਿੱਚ ਹਾਂ, ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅੰਕੜੇ ਦੱਸਦੇ ਹੈਗੇ ਆ ਕਿ ਅਪਰੋਕਸੀਮੇਟਲੀ ਜਿਹੜੇ ਆ 30 lakh ਜਿਹੜੇ ਲੋਕ ਹੈ ਉਹ ਗੋਡਿਆਂ ਤੋਂ ਬਿਮਾਰੀਆਂ ਦੇ ਨਾਲ, ਉਹਨਾਂ ਦੇ ਦਰਦਾਂ ਨਾਲ ਗ੍ਰਸਤ ਹੈਗੇ ਆ। ਜਿਹੜੀ ਹੁਣ ਨਵੀਂ ਇੱਕ ਸਟੱਡੀ ਸ਼ੋਅ ਕੀਤੀ ਹੈ ਉਹਦੇ ਵਿੱਚ 15% ਜਿਹੜੀ ਆਮ ਪਬਲਿਕ ਹੈ ਉਹ ਇਸ ਤੋਂ ਪ੍ਰਭਾਵਿਤ ਹੈ। ਪਰ ਜਿਵੇਂ ਜਿਵੇਂ ਹੁਣ ਲੋਕਾਂ ਦਾ ਗੋਡਿਆਂ ਦੇ ਪ੍ਰਤੀ ਜਿਹੜੀਆਂ ਬਿਮਾਰੀਆਂ ਆ ਰਹੀਆਂ, ਗੋਡਿਆਂ 'ਚ ਦਰਦ ਆ ਰਹੇ ਹੈਗੇ ਆ, ਉਹਨਾਂ ਵਿੱਚ ਐਸਟੀਮੇਟ ਆ ਰਿਹਾ ਵੀ ਇਹ ਜਿਹੜਾ ਅੰਕੜਾ ਹੈਗਾ ਇਹ 20-29% ਪਹੁੰਚਣ ਦੀ ਮਿਆਰ ਦੇ ਵਿੱਚ ਆ ਰਿਹਾ
0: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਸਤਿ ਸ੍ਰੀ ਅਕਾਲ ਮੈਡਮ
0: ਜੀ। ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ ਤੇ ਕਿੱਥੋਂ ਬੋਲਦੇ ਹੋ?
2: ਦਰਸ਼ਨ ਸਿੰਘ ਬੇਦੀ ਜੀ।
0: ਜੀ ਦਰਸ਼ਨ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਗੋਡੇ ਦੁਖਦੇ ਜੀ ਬਹੁਤ ਜ਼ਿਆਦਾ ਜੀ।
1: ਹੈਲੋ, ਸਤਿ ਸ੍ਰੀ ਅਕਾਲ ਜੀ ਦਰਸ਼ਨ ਸਿੰਘ ਜੀ।
2: ਗੋਡੇ ਦੁਖਦੇ ਆ ਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਜਿਹੜੇ ਹੁਣ ਗੋਡੇ ਦਰਦ ਕਰਦੇ ਆ ਇਹ ਹੁਣ
2: ਚੱਲਣ ਫਿਰ ਦੁਖਦੇ ਆ ਜੀ? ਪਹਿਲਾਂ ਨੇ ਜੀ ਸੱਟਾਂ ਸੁੱਟਾਂ ਲੱਗੀਆਂ ਸੀ ਕਬੱਡੀ ਖੇਡਣ ਵੇਲੇ ਜੀ, ਉਹਨਾਂ ਦੇ ਦੁਖਦੇ ਆ ਜੀ।
1: ਹੁਣ ਇਹ ਹੈਗਾ ਕਿ ਇਸ ਨੂੰ ਹੁਣ ਜਿੰਨਾ ਹੋ ਸਕਦਾ ਹੈਗਾ ਇਸ ਨੂੰ ਬਚਾਉਣ ਦਾ ਇਹੀ ਤਰੀਕਾ ਹੈ ਕਿ ਇਹਦੇ ਵਿੱਚ ਐਕਸਰਸਾਈਜ਼ ਜਿਹੜਾ ਕਰਨਾ ਸ਼ੁਰੂ ਕਰੋ। ਔਰ ਮੈਂ ਅੱਗੇ ਵੀ ਜਿਹੜਾ ਹੈਗਾ, ਤੁਸੀਂ ਸਾਰਾ ਪ੍ਰੋਗਰਾਮ ਸੁਣਦੇ ਰਹੋ, ਮੈਂ ਇਸ ਵਿੱਚ ਬਚਾਅ ਦੇ ਤਰੀਕੇ ਵੀ ਤੁਹਾਨੂੰ ਪੂਰੇ ਦੱਸਾਂਗਾ ਜੀ।
0: ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਦਰਸ਼ਨ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਬਾਕੀ ਤੁਸੀਂ ਪ੍ਰੋਗਰਾਮ ਸੁਣਦੇ ਰਹੋ ਜੀ। ਡਾਕਟਰ ਸਾਹਿਬ, ਹੋਰ ਵੀ ਜੇਕਰ ਕੋਈ ਸਮੱਸਿਆ ਤੁਹਾਨੂੰ ਲੱਗ ਰਿਹਾ ਕਿ ਹੋ ਸਕਦੀ ਹੈ, ਉਹਨਾਂ ਦੇ ਪ੍ਰਤੀ ਵੀ ਤੁਹਾਨੂੰ ਜ਼ਰੂਰ ਜਾਗਰੂਕ ਕਰਨ ਦੇ ਲਈ ਅੱਜ ਇੱਥੇ ਪ੍ਰੋਗਰਾਮ 'ਚ ਆਏ ਹੋਏ ਨੇ। ਤੇ ਡਾਕਟਰ ਸਾਹਿਬ, ਹੁਣ ਆਪਾਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੁਛ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਉਹ ਮਤਲਬ ਕਿ ਔਰਤਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਤੇ ਕੁਛ ਬਿਮਾਰੀਆਂ ਹੁੰਦੀਆਂ ਜਿਹੜੀਆਂ ਮਰਦਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ, ਹਨਾ? ਤਾਂ ਜਦੋਂ ਆਪਾਂ ਗੋਡਿਆਂ ਦੀ ਸਮੱਸਿਆ ਜਾਂ ਗੋਡਿਆਂ ਦੇ ਦਰਦ ਦੀ ਆਪਾਂ ਗੱਲ ਕਰੀਏ ਜਾਂ ਗੋਡਿਆਂ ਦੀਆਂ ਹੋਰ ਵੀ ਜੋ ਸਮੱਸਿਆਵਾਂ ਜੋ ਬਿਮਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਕੀ ਖਾਸ ਤੌਰ ਤੇ ਔਰਤਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਜਾਂ ਮਰਦਾਂ 'ਚ ਜ਼ਿਆਦਾ ਹੁੰਦੀਆਂ, ਜਾਂ ਫਿਰ ਦੋਨੋਂ ਔਰਤ ਤੇ ਮਰਦ ਜਿਹੜੇ ਨੇ ਉਹ ਬਰਾਬਰ ਹੀ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਸਕਦੇ ਨੇ?
1: ਖੁਸ਼ੀ ਜੀ, ਗੋਡਿਆਂ ਦੀ ਸਮੱਸਿਆ ਅੱਜ ਦੇ ਅੰਕੜਿਆਂ ਦੇ ਅਕੋਰਡਿੰਗ ਜਿਹੜੀ ਹੈਗੀ ਆ ਔਰਤਾਂ ਵਿੱਚ ਹੀ ਜ਼ਿਆਦਾ ਪਾਈ ਜਾ ਰਹੀ ਹੈ
0: ਜੀ।
1: 80% ਜਿਹੜੀਆਂ ਔਰਤਾਂ ਨੇ ਉਹ ਗੋਡਿਆਂ ਦੇ ਦਰਦ ਤੋਂ ਪ੍ਰਭਾਵਿਤ ਨੇ। ਹੁਣ ਇਹਨਾਂ ਦੇ ਕਈ ਕਾਰਨ ਹੁੰਦੇ ਹੈਗੇ ਆ, ਜਿਵੇਂ ਹੁਣ ਇਹਨਾਂ ਦਾ ਲਗਾਤਾਰ ਇੱਕ ਤਾਂ ਸਡੈਂਟਰੀ ਲਾਈਫ ਸਟਾਈਲ ਹੈ, ਕਿਉਂਕਿ ਸਾਰਾ ਦਿਨ ਕੰਮ ਕਾਰ ਕਰਦੇ ਰਹਿੰਦੀਆਂ। ਹੁਣ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਕੰਮ ਕਰਦੀਆਂ, ਉਹਨਾਂ ਨੇ ਸਾਰਾ ਦਿਨ ਪਹਿਲਾਂ ਤਾਂ ਉਹਨਾਂ ਦਾ ਬੈਠਣ ਉੱਠਣ ਦਾ ਤਰੀਕਾ ਉਵੇਂ ਹੁੰਦਾ ਹੈਗਾ, ਥੱਲੇ ਬੈਠਣਾ, ਕਾਫੀ ਸਮੇਂ ਸਮੇਂ ਤੱਕ ਬੈਠੇ ਰਹਿਣਾ ਹੈਗਾ, ਤੁਰਨਾ ਫਿਰਨਾ ਉਹਨਾਂ ਦਾ ਜ਼ਿਆਦਾ ਰਹਿੰਦਾ ਹੈਗਾ। ਹੁਣ ਗੋਡਿਆਂ ਦੀ ਪੋਜੀਸ਼ਨ ਉਹ ਗੋਡਿਆਂ ਨੂੰ ਮੋੜੀ ਤਾਂ ਜਾਂਦੀਆਂ, ਪਰ ਲੇਕਿਨ ਉਸ ਨੂੰ ਬਚਾਉਣਾ ਕਿਵੇਂ ਹੈਗਾ ਉਹ ਉਹਨਾਂ ਨੂੰ ਕੰਮ ਦੇ ਵਿੱਚ ਭੁੱਲ ਜਾਂਦੀਆਂ। ਇਸ ਲਈ ਔਰਤਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਪਾਈ ਜਾ ਰਹੀ ਹੈ। ਔਰ ਇੱਕ ਇਹਨਾਂ ਦਾ ਲਗਾਤਾਰ ਬੈਠੇ ਰਹਿਣਾ, ਲਗਾਤਾਰ ਕੰਮ ਕਰਨਾ ਔਰ ਲਗਾਤਾਰ ਖੜ੍ਹੇ ਰਹਿ ਕੇ ਕੰਮ ਕਰਨਾ, ਇਹ ਇਹਨਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ। ਹੁਣ ਕੁਛ ਇੱਕ ਜਿਹੜੇ ਕਿੱਤੇ ਇਹੋ ਜਿਹੇ ਹੈ, ਜਿਵੇਂ ਕਿ ਹੁਣ ਲਗਾਤਾਰ ਜਿਹੜੇ ਖੜ੍ਹ ਕੇ ਕੰਮ ਕਰਦੇ ਆ, ਸਟੋਰ ਦੇ ਉੱਪਰ ਕੰਮ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਵੀ ਇਹ ਜ਼ਿਆਦਾ ਗੋਡਿਆਂ ਦੀ ਸਮੱਸਿਆ ਪਾਈ ਜਾਂਦੀ ਹੈ। ਹੁਣ ਜਿਵੇਂ ਡਰਾਈਵਰ ਹੁੰਦੇ ਹੈਗੇ ਆ, ਡਰਾਈਵਰਾਂ ਵਿੱਚ ਬਹੁਤ ਜ਼ਿਆਦਾ ਸਮੱਸਿਆ ਪਾਈ ਜਾਂਦੀ, ਕਿਉਂਕਿ ਲਗਾਤਾਰ ਬੈਠੇ ਰਹਿਣਾ, ਕਈ ਕਈ ਘੰਟੇ ਤੱਕ ਬੈਠੇ ਰਹਿਣਾ, ਉਹਨਾਂ ਦੇ ਵਿੱਚ ਇਹ ਜ਼ਿਆਦਾ ਸਮੱਸਿਆ ਪਾਈ ਜਾ ਰਹੀ ਹੈ, ਕਿਉਂਕਿ ਗੋਡੇ ਇਕੱਲੇ ਮੁੜੇ ਰਹਿੰਦੇ ਆ, ਸਿੱਧੇ ਨਹੀਂ ਹੁੰਦੇ ਗੇ। ਸਿੱਧੇ ਨਾ ਹੋਣਗੇ ਤਾਂ ਇੱਕ ਪਾਸੇ ਦੇ ਮਸਲ ਲਗਾਤਾਰ ਖਿੱਚੇ ਰਹਿੰਦੇ ਹੈਗੇ ਆ, ਦੂਜੇ ਪਾਸੇ ਦੇ ਮਸਲ ਘੱਟ ਵਰਕ ਹੁੰਦੇ ਹੈਗੇ ਆ, ਉਹਨਾਂ ਵਿੱਚ ਹੌਲੀ ਹੌਲੀ ਹੌਲੀ ਕੀ ਹੈ ਕਿ ਅੰਦਰ ਚੱਪਣੀ ਜਿਹੜੀ ਹੈਗੀ ਆ, ਜਿਹਨੂੰ ਪੈਟਲਾ ਬੋਲਦੇ ਆਪਾਂ, ਉਹ ਰਗੜ ਪਾ ਕੇ ਗੋਡਿਆਂ ਦੇ ਅੰਦਰ ਜਿਹੜੇ ਹੈਗੇ ਆ ਸਵੈਲਿੰਗ ਕ੍ਰੀਏਟ ਕਰ ਦਿੰਦੇ ਹੈਗੇ ਆ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਗੋਡੇ ਸਟਿਫ ਹੋ ਜਾਂਦੇ ਹੈਗੇ ਆ। ਹੁਣ ਇਹ ਕਈ ਕਿੱਤੇ ਵੀ ਇਹਨਾਂ ਗੋਡਿਆਂ ਨੂੰ ਪ੍ਰਭਾਵਿਤ ਕਰਦੇ
0: ਜੀ। ਆਪਾਂ ਇਸ ਬਾਰੇ ਵੀ ਚਰਚਾ ਕਰਾਂਗੇ ਸਰ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲਈਏ ਜੀ। ਹੈਲੋ,
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਜੀ?
2: ਭੋਲਾ ਸਿੰਘ ਜੀ।
0: ਜੀ ਭੋਲਾ ਬਾਈ ਜੀ, ਕਿੱਥੋਂ ਗੱਲ ਕਰ ਰਹੇ ਹੋ?
2: ਬਠਿੰਡੇ ਤੋਂ ਜੀ।
0: ਜੀ ਡਾਕਟਰ ਸਾਹਿਬ, ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਮੈਂ ਨਾ ਜੀ ਡਾਕਟਰ ਤੋਂ ਦਿਖਾ ਲਿਆ ਤੇ ਮੇਰੇ ਢੂਹੇ ਨਾ ਜਦੋਂ ਮੈਂ ਥੱਲੋਂ ਕੋਈ ਚੀਜ਼ ਚੱਕਦਾ ਤਾਂ ਦਰਦ ਹੁੰਦਾ, ਉਹ ਤਾਂ ਨਹੀਂ ਹੁੰਦਾ ਕੰਮ ਕਰਦੇ, ਕੋਈ ਚੀਜ਼ ਚੱਕਦਾ ਤਾਂ ਦਰਦ ਹੁੰਦਾ।
0: ਜੀ ਜੀ ਡਾਕਟਰ ਸਾਹਿਬ।
1: ਹਾਂਜੀ ਭੋਲਾ ਸਿੰਘ ਜੀ, ਤੁਹਾਡੀ ਪਿੱਠ ਵਿੱਚ ਦਰਦ ਆਉਂਦਾ?
2: ਹਾਂਜੀ ਹਾਂਜੀ।
1: ਕੱਲਾ ਝੁਕਦੇ ਸਮੇਂ ਦਰਦ ਆਉਂਦਾ ਜਾਂ ਚੱਲਦੇ ਫਿਰਦੇ ਵੀ ਦਰਦ ਆਉਂਦਾ? ਹੁਣ ਕਰਨਾ ਸ਼ੁਰੂ ਕਰੋ ਵੀ ਤਾਂ ਕਿ ਤੁਹਾਡੇ ਪਿੱਠ ਵਿੱਚ ਵੀ ਦਿੱਕਤ ਜਿਹੜੀ ਹੈਗੀ ਆ ਉਹ ਨਾ ਆਵੇ।
0: ਜੀ ਭੋਲਾ ਸਿੰਘ, ਤੁਸੀਂ ਐਂ ਕਰਿਓ ਜੀ, ਤੁਸੀਂ ਕਿਸੇ ਦਿਨ ਸਮਾਂ ਕੱਢਿਓ ਤੇ ਡਾਕਟਰ ਸਾਹਿਬ ਹੁਣਾਂ ਕੋਲ ਫਿਜ਼ੀਓਥੈਰੇਪੀ ਵਿਭਾਗ ਦੇ ਵਿੱਚ ਚਲੇ ਜਾਇਓ ਤੇ ਡਾਕਟਰ ਸਾਹਿਬ ਹੁਣਾਂ ਤੋਂ ਤੁਸੀਂ ਜਾ ਕੇ ਕਸਰਤਾਂ ਕਿਹੜੀਆਂ ਕਿਹੜੀਆਂ ਨੇ ਉਹ ਜ਼ਰੂਰ ਪੁੱਛ ਆਇਓ ਤੇ ਉੱਥੇ ਬਹੁਤ ਮਸ਼ੀਨਾਂ ਜਿਹੜੀਆਂ ਨੇ ਉਹਨਾਂ

0: ਤਾਂ ਜੋ ਤੁਹਾਡੀ ਸਮੱਸਿਆ ਦੇ ਮੁਤਾਬਕ ਜ਼ਰੂਰੀ ਇਲਾਜ ਹੋਊਗਾ ਡਾਕਟਰ ਸਾਹਿਬ ਤੁਹਾਨੂੰ ਜ਼ਰੂਰ ਦੱਸਣਗੇ ਅਤੇ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਡਾਕਟਰ ਸਾਹਿਬ, ਅਗਲਾ ਸਵਾਲ ਤੁਹਾਡੇ ਤੋਂ ਹੁਣ ਇਹ ਪੁੱਛਣਾ ਚਾਹਾਂਗੇ ਜੀ ਵੀ ਗੋਡਿਆਂ ਦੀਆਂ ਜੇ ਅਗਰ ਆਪਾਂ ਸਮੱਸਿਆ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਮੋਟੇ ਰੂਪ ਦੇ ਵਿੱਚ ਹੋ ਸਕਦੀਆਂ ਨੇ?
1: ਦੇਖੋ ਜੀ, ਜਿਹੜੇ ਗੋਡਿਆਂ ਦੀ ਜਿਹੜੀ ਕੰਡੀਸ਼ਨਸ ਬਣਦੀਆਂ ਨਾ, ਪਹਿਲਾਂ ਤਾਂ ਆਪਾਂ ਉਮਰ ਦੇ ਹਿਸਾਬ 'ਤੇ ਚੇਂਜ ਲੈਂਦੇ ਹੈਗੇ ਹਾਂ
0: ਜੀ,
1: ਵੀ ਜਦੋਂ ਹੁਣ ਉਮਰ 40 ਸਾਲ ਤੋਂ ਉੱਪਰ ਦੇ ਜਿਹੜੀ ਏਜ ਆ ਜਾਂਦੀ ਹੈ ਉਹਦੇ ਵਿੱਚ ਹੌਲੀ ਹੌਲੀ ਹੌਲੀ ਡੀਜਨਰੇਸ਼ਨ ਸ਼ੁਰੂ ਹੋ ਜਾਂਦੀ ਹੈ, ਉਹਨਾਂ ਡੀਜਨਰੇਸ਼ਨ ਕਰਕੇ ਹੌਲੀ ਛੋਟ ਜਿਹੜੀਆਂ ਟਿੰਨੀ ਸਪੋਟਸ ਜਿਹੜੇ ਹੈਗੇ ਆ ਓਸਟੀਓਫਾਈਟ ਸਪਰ ਬਣਨੇ ਸ਼ੁਰੂ ਹੋ ਜਾਂਦੇ ਹੈਗੇ ਆ, ਉਹ ਸਪਰ ਜਿਹੜੇ ਆ ਕੇ ਉਹ ਗੋਡਿਆਂ ਨੂੰ ਹੌਲੀ ਹੌਲੀ ਬਲੋਕ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਇੱਕ ਆਉਂਦੇ ਹੈਗੇ ਆ ਇਨਫਲਾਮੇਟਰੀ ਡਿਜ਼ੀਜ਼, ਜਿਸਨੂੰ ਆਪਾਂ ਰੂਮੇਟਾਇਡ ਆਰਥਰਾਈਟਸ ਗੈਂਠੀਆਵਾ ਬੋਲਦੇ ਹੈਗੇ ਆ
0: ਜੀ।
1: ਇੱਕ ਹੁੰਦਾ ਹੈਗਾ ਬਰਸਾਈਟਸ, ਜਿਹੜੇ ਬਰਸੇ ਹੁੰਦੇ ਹੈਗੇ ਆ ਨਾ ਆਪਣੇ ਗੋਡੇ ਦੇ ਵਿੱਚ, ਇੱਕ ਸੁਪਰਾ ਪੈਟਲਰ ਬਰਸ ਆਉਂਦਾ ਹੈਗਾ, ਇੱਕ ਪ੍ਰੀ ਪੈਟਲਰ ਬਰਸ ਆਉਂਦਾ, ਇੱਕ ਇਨਫਰਾ ਪੈਟਲਰ ਬਰਸ ਆਉਂਦਾ, ਇੱਕ ਸੈਮੀ ਮੈਂਬਰੇਨਸ ਬਰਸ ਆਉਂਦਾ। ਇਹ ਬਰਸੇ ਕਿਤੇ ਨਾ ਕਿਤੇ ਜਦੋਂ ਆਪਾਂ ਕੋਈ ਓਵਰ ਵਰਕ ਕਰਦੇ ਹੈਗੇ ਆ, ਓਵਰ ਸਟ੍ਰੈਚ ਹੋ ਜਾਂਦਾ ਹੈਗਾ ਜਾਂ ਕੋਈ ਕੰਮ ਕਾਜੀ ਸਥਿਤੀ ਉਹੋ ਜਿਹੀ ਹੋ ਜਾਂਦੀ ਅਤੇ ਇਹ ਬਰਸੇ ਫਟਣੇ ਸ਼ੁਰੂ ਹੋ ਜਾਂਦੇ ਹੈਗੇ ਆ, ਇਸ ਨੂੰ ਬਰਸਾਈਟਸ ਬੋਲਦੇ ਹੈਗੇ ਆ। ਉਸ ਬਰਸਾਈਟਸ ਕਰਕੇ ਵੀ ਦਿੱਕਤ ਆਉਂਦੀ ਹੈ। ਇੱਕ ਜਿਹੜੇ ਆਪਣੇ ਮਸਲ ਹੁੰਦੇ ਹੈਗੇ ਆ, ਜਿਵੇਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇੱਕ ਤਾਂ ਗੋਡੇ ਨੂੰ ਮੋੜਨ ਵਾਲੇ ਮਸਲ ਹੁੰਦੇ, ਇੱਕ ਸਿੱਧੇ ਕਰਨ ਵਾਲੇ ਮਸਲ, ਜਿਸਨੂੰ ਆਪਾਂ ਫਲੈਕਸਰ ਮਸਲ ਅਤੇ ਐਕਸਟੈਂਸਰ ਮਸਲ ਦਾ ਨਾਮ ਬੋਲਦੇ ਹੈਗੇ ਆ। ਇਹ ਮਸਲ ਜਿਹੜੇ ਹੁੰਦੇ ਹੈਗੇ ਇਹਨਾਂ ਦੇ ਇੱਕ ਟੈਂਡਨ ਬੋਲਦੇ ਆ, ਜਿੱਥੋਂ ਸ਼ੁਰੂਆਤ ਹੁੰਦੇ ਗਿਆ ਉਹ ਟੈਂਡਨ ਦੇ ਕਈ ਵਾਰੀ ਖਿੱਚੇ ਜਾਂਦੇ ਹੈਗੇ ਆ, ਇਸਨੂੰ ਬੋਲਦੇ ਆ ਟੈਂਡਨਾਈਟਸ। ਟੈਂਡਨਾਈਟਸ ਵੀ ਬੜਾ ਇੱਕ ਵੱਡਾ ਕਾਰਨ ਬਣਦਾ ਇਸਦਾ। ਔਰ ਇੱਕ ਜਿਹੜਾ ਹੁੰਦਾ ਹੈਗਾ ਕਿ ਉਮਰ ਦੇ ਹਿਸਾਬ 'ਤੇ ਜਦੋਂ ਹੁਣ ਆਪਣੇ 60 ਸਾਲ ਤੋਂ ਉੱਪਰ ਉਮਰ ਰਹਿੰਦੀ ਹੈ, ਹੱਡੀਆਂ ਵੀਕ ਹੋ ਜਾਂਦੀਆਂ ਹੈਗੀਆਂ, ਜਿਸਨੂੰ ਬੋਲਦੇ ਆ ਓਸਟੀਓਪੋਰੋਸਿਸ। ਓਸਟੀਓਪੋਰੋਸਿਸ ਦੇ ਕਰਕੇ ਵੀ ਗੋਡਿਆਂ ਦੇ ਵਿੱਚ ਗੋਡਿਆਂ ਦਾ ਦਰਦ ਹੋਣਾ, ਗੋਡਿਆਂ ਦਾ ਵਿੰਗਾਪਣ ਹੋਣਾ, ਗੋਡਿਆਂ ਦੇ ਭਾਰ ਨਾ ਸਹਿਣਾ, ਇਹ ਦਿੱਕਤਾਂ ਆਉਂਦੀਆਂ
0: ਜੀ। ਕਿੱਤੇ ਦੀ ਵੀ ਤੁਸੀਂ ਗੱਲ ਕਰ ਰਹੇ ਸੀ?
1: ਹਾਂਜੀ, ਹੁਣ ਇੱਕ ਕਿੱਤਾ ਮੁਖੀ ਦੇ ਵਿੱਚ ਹੁੰਦਾ ਹੈਗਾ ਕਿ ਕੁਛ ਕਿੱਤੇ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਗੋਡਿਆਂ ਨੂੰ ਆਪਣੇ ਖਰਾਬ ਕਰਦੇ ਆ, ਗੋਡਿਆਂ ਨੂੰ ਵਿੰਗਾਪਨ ਕਰਦੇ ਹੈਗੇ ਆ। ਹੁਣ ਇਹ ਕਈ ਕਿੱਤੇ ਆਉਂਦੇ ਆ, ਜਿਵੇਂ ਕਿ ਹੁਣ ਖੜਨ ਨਾਲ ਦਾ ਕੰਮ ਕਰਦੇ ਆ ਜਿਹੜੇ, ਹਲਵਾਈ ਹੋ ਗਏ ਆ, ਫਿਰ ਬੈਠਣ ਵਾਲਾ ਕੰਮ ਹੁੰਦਾ ਗਾ ਜਿਵੇਂ ਕਿ ਸੁਨਾਰ ਹੋ ਜਾਂਦੇ ਹੈਗੇ ਆ, ਫਿਰ ਆੜਤੀ ਹੋ ਜਾਂਦੇ ਆ, ਲਗਾਤਾਰ ਗੋਡੇ ਮੋੜ ਕੇ ਬੈਠੇ ਰਹਿੰਦੇ ਹੈਗੇ, ਡਰਾਈਵਰ ਹੋ ਜਾਂਦੇ ਹੈਗੇ ਆ,
0: ਕੰਪਿਊਟਰ
1: ਦੇ ਵੀ ਅੱਜ ਕੱਲ੍ਹ ਕੰਪਿਊਟਰ ਦੇ ਵਿੱਚ ਵੀ ਇਹ ਹੈਗਾ ਵੀ ਗੋਡਾ ਮੋੜਦਾ ਹੈਗਾ ਸਿਰਫ 90 ਡਿਗਰੀ ਤੱਕ ਮੋੜਦਾ, ਪਰ ਜਿਹੜੇ ਗੋਡੇ ਐਕਸੈਸਿਵ 90 ਡਿਗਰੀ ਤੋਂ ਉੱਪਰ ਜ਼ਿਆਦਾ ਮੋੜਦੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਜਿਵੇਂ ਹੁਣ ਲਗਾਤਾਰ ਜਿਵੇਂ ਚੌਂਕੜੀ ਮਾਰ ਕੇ ਬੈਠਣ ਵਾਲਾ ਕੰਮ ਕਰਦੇ ਗਿਆ, ਉਹਨਾਂ ਦੇ ਗੋਡਿਆਂ ਦੇ ਵਿੱਚ ਇਹ ਦਿੱਕਤ ਜ਼ਿਆਦਾ ਆ ਜਾਂਦੀ ਹੈ। ਹੁਣ ਜਿਵੇਂ ਘਰੇਲੂ ਕੰਮ ਕਰਨ ਵਾਲੀਆਂ ਲੇਡੀਜ਼ ਹੁੰਦੀਆਂ, ਘਰੇਲੂ ਕੰਮ ਕਰਨ ਵਾਲੇ ਜਿਹੜੇ ਘਰੇਲੂ ਕੰਮ ਕਰਦੇ ਹੈਗੇ ਆ, ਫਿਰ ਖੇਤਾਂ 'ਚ ਕੰਮ ਕਰਦੇ ਕਿਸਾਨ ਭਰਾ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਸਮੱਸਿਆ ਪਾਈ ਜਾਂਦੀ ਹੈਗੀ ਹੈ। ਫਿਰ ਖਿਡਾਰੀ ਜਿਹੜੇ ਹੁੰਦੇ ਹੈਗੇ ਆ, ਸਪੋਰਟਸ ਵਾਲੇ ਹੈਗੇ ਆ, ਉਹਨਾਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਸਮੱਸਿਆ ਪਾਈ ਜਾਂਦੀ ਹੈਗੀ ਹੈ
0: ਜੀ। ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ ਜੀ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਦੱਸ ਦਿਓ। ਹੈਲੋ ਜੀ, ਮੇਰਾ ਖਿਆਲ ਹੈ ਫੋਨ ਜੀ ਜੀ ਹਾਂਜੀ ਹਾਂਜੀ ਬੋਲੋ ਬਾਈ ਜੀ। ਆਪਣਾ ਨਾਮ ਦੱਸ ਦਿਓ, ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਆਕਲਗੇ ਤੋਂ ਬੋਲਦੇ ਆ, ਬਲਵੀਰ ਸਿੰਘ ਜੀ ਬੋਲਦੇ
0: ਆ। ਹਾਂਜੀ ਬਲਵੀਰ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਜੀ ਗੋਡੇ 'ਚ ਦਰਦ ਹੁੰਦਾ ਜੀ, ਤੇ ਜਦੋਂ ਮੈਂ ਤੁਰਦਾ ਜੀ ਉਦੋਂ ਵੱਧ ਹੁੰਦਾ ਜੀ, ਬੈਠੇ ਤੋਂ ਨੀ ਹੁੰਦਾ ਜੀ, ਨਾ ਪਏ ਤੋਂ ਹੁੰਦਾ ਜੀ।
1: ਹਾਂਜੀ ਬਲਵੀਰ ਸਿੰਘ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਗੋਡੇ 'ਚ ਦਰਦ ਚੱਲਣ ਫਿਰਨ ਤੇ ਹੀ ਹੁੰਦਾ ਹੈਗਾ ਜੇ ਉੱਠਣ ਬੈਠਣ ਲੱਗਿਆ ਵੀ ਹੁੰਦਾ ਕਦੇ?
2: ਨਾ ਨਾ ਜੀ, ਤੁਰਨ ਫਿਰਨ ਤੇ ਹੁੰਦਾ ਜੀ।
1: ਕਿੰਨਾ ਚਿਰ ਹੋ ਗਿਆ?
2: ਇਹ ਜੀ ਹੋ ਗਏ 5-6 ਮਹੀਨੇ ਹੋ ਗਏ ਜੀ।
1: 5-6 ਮਹੀਨੇ ਹੋ ਗਿਆ। ਹੁਣ ਇਹ ਤੁਸੀਂ ਦੱਸੋ ਕਿ ਤੁਸੀਂ ਪਹਿਲਾਂ ਵੀ ਕਿਸੇ ਨੂੰ ਦਿਖਾਇਆ, ਕੋਈ ਐਕਸਰਾ ਵਗੈਰਾ ਕੁਛ ਕਰਵਾਇਆ ਹੈਗਾ?
2: ਕੁਛ ਨੀ ਕਰਾਇਆ ਜੀ, ਨਾ ਦਿਖਾਇਆ।
1: ਹੁਣ ਪਹਿਲਾਂ ਤਾਂ ਇੱਕ ਤੁਸੀਂ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਤੁਸੀਂ ਇੱਕ ਵਾਰੀ ਆ ਕੇ ਆਪਾਂ ਐਕਸਰੇ ਵਗੈਰਾ ਕਰਵਾਂਗੇ, ਐਕਸਰੇ ਕਰਵਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਆਪਾਂ ਬਿਨਾਂ ਦਵਾਈ ਤੋਂ ਇਕੱਲੇ ਆਪਾਂ ਐਕਸਰਸਾਈਜ਼ਾਂ ਦੇ ਨਾਲ ਹੀ ਠੀਕ ਕਰਾਂਗੇ।
2: ਠੀਕ ਹੈ ਜੀ।
1: ਹਾਂਜੀ, ਤੁਸੀਂ ਇੱਕ ਵਾਰੀ ਉੱਥੇ ਜ਼ਰੂਰ ਆ ਜਾਓ।
0: ਖੇਡਾਂ ਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦੇ ਰਹੇ ਸੀ ਜੀ, ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੋਡਿਆਂ ਦੀ ਗੱਲ ਕਰਦੇ ਹਾਂ ਤਾਂ ਗੋਡਿਆਂ ਦੇ ਵਿੱਚ ਖੇਡਾਂ ਦੇ ਦੇ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜੀ?
1: ਖੁਸ਼ੀ ਜੀ, ਸਪੋਰਟਸ ਜਦੋਂ ਆਪਣੇ ਸਪੋਰਟਸ ਦੇ ਵਿੱਚ ਇੱਕ ਖੇਡਾਂ ਜਿਹੜੀਆਂ ਹੁੰਦੀਆਂ, ਇੱਕ ਇਹੋ ਜਿਹਾ ਇੱਕ ਟ੍ਰੈਂਡ ਹੈ ਜਿਹਦੇ ਵਿੱਚ ਖਿਡਾਰੀ ਨੂੰ ਤੇ ਖੇਡਣ ਵਾਲੇ ਸਮਾਨ ਨੂੰ, ਲਾਈਕ ਹੈ ਕਿ ਜਿਵੇਂ ਹੁਣ ਫੁੱਟਬਾਲ ਹੈ, ਹਾਕੀ ਸਟਿੱਕ ਹੈਗੀ ਹੈ, ਫਿਰ ਜਿਹੜੇ ਜਿਮਨਾਸਟਿਕ ਵਾਲੇ ਹੁੰਦੇ ਹੈਗੇ ਹੈ, ਫਿਰ ਉਸ ਤੋਂ ਬਾਅਦ ਜਿਹੜੇ ਵਾਲੀਬਾਲ ਖੇਡਦੇ ਹੈਗੇ ਹੈ, ਉਹਨਾਂ ਦੋਨਾਂ ਨੂੰ ਜਿਹੜਾ ਖਿਡਾਰੀ ਹੈਗਾ ਉਹਨੂੰ ਆਪਣੇ ਇੰਸਟਰੂਮੈਂਟ ਨਾਲ, ਲਾਈਕ ਹੁਣ ਫੁੱਟਬਾਲ ਹੈ, ਫੁੱਟਬਾਲ ਨਾਲ ਬੜਾ ਪਿਆਰ ਹੁੰਦਾ ਹੈਗਾ। ਜੇਕਰ ਖਿਡਾਰੀ ਆਪਣੀ ਚੀਜ਼ ਨੂੰ ਪਿਆਰ ਕਰਦਾ ਹੈ, ਆਪਣੀ ਹਾਕੀ ਨੂੰ, ਆਪਣੇ ਫੁੱਟਬਾਲ ਨੂੰ ਪਿਆਰ ਕਰਦਾ ਹੈ, ਤਾਂ ਫੁੱਟਬਾਲ ਵੀ ਖਿਡਾਰੀ ਨੂੰ ਉਨਾ ਹੀ ਜਾਨ ਨਾਲ ਪਿਆਰ ਕਰਦਾ ਹੈ।

0: ਜਦੋਂ ਖੇਡਦੇ ਸਮੇਂ ਉਹ ਇੰਨਾ ਉਹਦੇ ਵਿੱਚ ਰੁੱਝ ਜਾਂਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਉਹ ਜਦੋਂ ਖੇਡਦੇ ਸਮੇਂ ਉਹਨਾਂ ਦੇ ਇੰਜਰੀ ਹੋਣ ਦਾ ਚਾਂਸ ਬਣਨਾ ਕਿ ਨਹੀਂ ਬਣਨਾ, ਉਹ ਬਿਲਕੁਲ ਭੁੱਲ ਜਾਂਦੇ ਆ। ਔਰ ਉਸ ਸਮੇਂ ਦੇ ਦੌਰਾਨ ਉਹਨਾਂ ਦੇ ਸਭ ਤੋਂ ਵੱਧ ਜਿਹੜੀ ਚੋਟ ਆਉਂਦੀ ਹੈਗੀ ਹੈ ਉਹ ਗੋਡਿਆਂ ਦੇ ਉੱਪਰ ਔਰ ਗਿੱਟਿਆਂ ਦੇ ਉੱਪਰ ਜ਼ਿਆਦਾ ਆਉਂਦੀ ਹੈਗੀ ਹੈ। ਹੁਣ ਜਦੋਂ ਇਹਦੇ ਵਿੱਚ ਜੋ ਚੋਟ ਆਉਂਦੀ ਹੈ ਤਾਂ ਉਹਦੇ ਵਿੱਚ ਹਮੇਸ਼ਾ ਲਿਗਾਮੈਂਟ ਦੀ ਚੋਟ, ਮਨਿਸਕਲ ਦੀ ਚੋਟ। ਲਿਗਾਮੈਂਟ ਦੇ ਵਿੱਚ ਕਿਹੜਾ, ਜਿਵੇਂ ਹੁਣ ਮੋਸਟਲੀ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਕਿ ਉਹਨਾਂ ਦੇ ਐਕਿਊਟ ਕਰੂਸ਼ੀਏਟ ਲਿਗਾਮੈਂਟ, ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ ਜਿਹੜਾ ਹੁੰਦਾ ਹੈਗਾ ਉਹ ਟੀਅਰ ਹੋ ਜਾਂਦਾ ਹੈਗਾ। ਫਿਰ ਉਸ ਤੋਂ ਬਾਅਦ PCL ਜਿਹੜਾ ਟੀਅਰ ਹੋ ਜਾਂਦੇ ਹੈਗਾ, ਮਿਡਲ ਕੋਲੇਟਰ ਲਿਗਾਮੈਂਟ ਹੈ, ਲਿਟਲ ਕੋਲੇਟਰ ਲਿਗਾਮੈਂਟ ਹੈ। ਇਹ ਲਿਗਾਮੈਂਟ ਦੀ ਇੰਜਰੀ ਸਭ ਤੋਂ ਕਾਮਨ ਪਾਈ ਜਾਂਦੀ ਹੈ। ਔਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਇਹਨਾਂ ਦੋਨਾਂ ਦੇ ਨਾਲ, ਲਿਗਾਮੈਂਟ ਦੇ ਨਾਲ ਨਾਲ ਇਹਨਾਂ ਦੇ ਅੰਦਰ ਜਿਹੜੀ ਝਿੱਲੀ ਹੁੰਦੀ ਹੈ, ਆਪਣੀ ਮਿਨਿਸਕਸ ਹੁੰਦੀ ਹੈ, ਮਿਨਿਸਕਸ ਵੀ ਟੀਅਰ ਹੋ ਜਾਂਦੀ ਹੈਗੀ ਹੈ। ਕਈ ਵਾਰੀ ਡਿਸਲੋਕੇਸ਼ਨ ਹੁੰਦਾ, ਕਈ ਵਾਰੀ ਫ੍ਰੈਕਚਰ ਹੁੰਦਾ ਹੈਗਾ। ਹੁਣ ਇਹਨਾਂ ਤੋਂ ਬਚਾਅ ਦਾ ਇਹੀ ਤਰੀਕਾ ਹੈ ਕਿ ਕੁਛ ਕੰਡੀਸ਼ਨਾਂ ਹੁੰਦੀਆਂ ਕਿ ਜਿਹੜੀਆਂ ਆਪਾਂ ਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ, ਇਹਦੇ ਵਿੱਚ ਸਿਰਫ ਆਪਣੇ ਬਚਾਵ ਕਿਵੇਂ ਕਰਨਾ ਹੈਗਾ। ਆਪਾਂ ਬਚਾਵ ਦੇ ਨਾਲ ਆਪਣਾ ਪਹਿਲਾਂ ਦੱਸਿਆ ਕਿ ਸਾਨੂੰ ਆਪਾਂ ਪ੍ਰਾਇਮਰੀ ਇੰਟਰਵੈਂਸ਼ਨ ਕੀ ਕਰਨੀ ਆ, ਵੀ ਪ੍ਰਾਇਮਰੀ ਇੰਟਰਵੈਂਸ਼ਨ ਵੇਲੇ ਆਪਾਂ ਐਕਸਰਸਾਈਜ਼ਾਂ ਕਿਹੜੀਆਂ ਕਿਹੜੀਆਂ ਕਰਨੀਆਂ ਵੀ ਤਾਂ ਕਿ ਆਪਣੇ ਇੰਜਰੀ ਦੇ ਚਾਂਸ ਨੂੰ, ਫਿਰ ਬਚਾਵ ਵਾਸਤੇ ਆਪਾਂ ਗੋਡੇ 'ਤੇ ਕੋਈ ਸਪੋਰਟ ਕਿਹੜੀ ਕਰਨੀ ਹੈਗੀ ਹੈ, ਫਿਰ ਉਸ ਤੋਂ ਬਾਅਦ ਉਸਨੇ ਆਪਣਾ ਰੱਖਣਾ ਕਿਵੇਂ ਹੈਗਾ, ਪੈਰ ਕਿਵੇਂ ਰੱਖਣਾ ਹੈਗਾ, ਇਹ ਵੀ ਬਚਾਵ ਦੇ ਤਰੀਕੇ ਹੁੰਦੇ ਗਏ ਆ।
1: ਜੀ ਡਾਕਟਰ ਸਾਹਿਬ, ਬਹੁਤ ਵਿਸਥਾਰ ਸਹਿਤ ਤੁਸੀਂ ਜਾਣਕਾਰੀ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਜੀ। ਤੇ ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਬਲਵਿੰਦਰ ਸਿੰਘ ਜੀ ਪਹੁੰਚੇ ਹੋਏ ਨੇ, ਜੋ ਕਿ ਫਿਜ਼ੀਓਥੈਰੇਪੀ ਵਿਭਾਗ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਹੁਣ ਅਸੀਂ ਇੱਕ ਵਕਫੇ ਦੇ ਲਈ ਰੁਕਣਾ ਚਾਹਾਂਗੇ ਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-2240-3231 ਡਾਇਲ ਕਰਕੇ ਡਾਕਟਰ ਸਾਹਿਬ ਤੋਂ ਅੱਜ ਦਾ ਜੋ ਅਸੀਂ ਵਿਸ਼ਾ ਰੱਖਿਆ ਹੈ ਜੀ ਉਸ ਦੇ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰ ਸਕਦੇ ਹੋ। ਸੋ ਅਸੀਂ ਤੁਹਾਡੇ ਫੋਨ ਦੇ ਲਈ ਕਰਦੇ ਹਾਂ ਉਡੀਕ।
2: ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਸ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59-121-94175-57-848 ਅਤੇ 98720-65-150।
1: ਜੀ ਸਰੋਤਿਓ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ। ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਮਾਹਿਰ ਮਹਿਮਾਨ ਡਾਕਟਰ ਬਲਵਿੰਦਰ ਸਿੰਘ ਜੀ ਮੌਜੂਦ ਨੇ ਜੀ, ਤੇ ਡਾਕਟਰ ਸਾਹਿਬ ਫਿਜ਼ੀਓਥੈਰੇਪਿਸਟ ਨੇ ਜੀ। ਔਰ ਸਰੋਤਿਆਂ ਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਤੋਂ ਗੋਡਿਆਂ ਦੇ ਨਾਲ ਸੰਬੰਧਿਤ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-2240-3231 ਡਾਇਲ ਕਰਕੇ ਸਵਾਲ ਪੁੱਛ ਸਕਦੇ ਹੋ। ਤੇ ਅੱਜ ਸਾਡਾ ਵਿਸ਼ਾ ਹੈ ਗੋਡਿਆਂ ਦੇ ਦਰਦ ਨੂੰ ਖਤਮ ਕਰਨ ਅਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਆਧੁਨਿਕ ਅਤੇ ਬਦਲਦਾ ਸੰਕਲਪ, ਇਲਾਜ ਅਤੇ ਵਿਧੀਆਂ। ਡਾਕਟਰ ਸਾਹਿਬ, ਸਰੋਤਿਆਂ ਨੂੰ ਜਾਣਕਾਰੀ ਦਿਓ ਜੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਗੋਡਿਆਂ ਦੀ ਤਾਂ ਹਰੇਕ ਬੰਦਾ ਇਹ ਕਹਿੰਦਾ ਕਿ ਜੀ ਮੈਨੂੰ ਦਰਦ ਹੈ, ਕਿਸੇ ਨੂੰ ਘੱਟ, ਕਿਸੇ ਨੂੰ ਵੱਧ। ਪਰ ਹੁਣ ਅਸੀਂ ਜਾਣਨਾ ਇਹ ਚਾਹੁੰਦੇ ਹਾਂ ਵੀ ਕਿ ਜਿਹੜਾ ਇਹ ਦਰਦ ਹੁੰਦਾ ਇਹ ਸਾਰੇ ਲੋਕਾਂ ਦੇ ਵਿੱਚ ਹੀ ਇੱਕੋ ਜਿਹਾ ਹੁੰਦਾ ਜਾਂ ਫਿਰ ਇਹਦੀਆਂ ਕੋਈ ਕਿਸਮਾਂ ਹੁੰਦੀਆਂ ਨੇ। ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ। ਇਸ ਸਵਾਲ ਦਾ ਮੈਂ ਤੁਹਾਡੇ ਤੋਂ ਜਵਾਬ ਲਵਾਂਗੀ, ਪਰ ਇੱਕ ਸਰੋਤਾ ਸਾਡੇ ਨਾਲ ਪਹਿਲਾਂ ਫੋਨ ਲਾਈਨ 'ਤੇ ਜੁੜੇ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ ਜੀ।
3: ਮੈਡਮ ਜੀ, ਫਿਰੋਜ਼ਪੁਰ ਤੋਂ ਪਿੰਡ ਸਾਬੂਵਾਲਾ, ਭਜਨ ਸਿੰਘ ਜੀ।
1: ਜੀ ਭਜਨ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
3: ਮੈਡਮ ਜੀ, ਇਸ ਤਰ੍ਹਾਂ ਨਾ ਆਪਣਾ ਮੁੰਡਾ ਸੀ ਹੈਗਾ 35 ਸਾਲ ਦਾ,
0: ਹਾਂਜੀ ਹਾਂਜੀ
3: ਭਜਨ ਸਿੰਘ ਜੀ, ਉਹਦਾ ਨਾ ਗੋਡਾ ਨਿਕਲ ਜਾਂਦਾ ਇੱਕ ਸੱਟ ਲੱਗ ਗਈ।
0: ਹਾਂਜੀ,
3: ਹੁਣ ਗੋਡਾ ਨਾ ਸੱਟ ਲੱਗੀ ਸੀ।
0: ਇਹ ਕਿੰਨਾ ਚਿਰ ਹੋ ਗਿਆ ਹੈ ਜੀ?
3: 3 ਸਾਲ ਹੋ ਗਏ ਗੋਡਾ ਨਿਕਲ ਜਾਂਦਾ।
0: 3 ਸਾਲ ਹੋ ਗਏ, ਹੁਣ ਲਗਾਤਾਰ ਗੋਡਾ ਨਿਕਲਦਾ ਰਹਿੰਦਾ ਹੈਗਾ ਜਾਂ ਉਹਦੇ ਵਿੱਚ ਜਾਮ ਵੀ ਹੋਇਆ ਪਿਆ?
3: ਨਾ ਜੀ, ਨਿਕਲ ਹੀ ਜਾਂਦਾ,
0: ਨਿਕਲ ਹੀ ਜਾਂਦਾ ਹੈਗਾ। ਹੁਣ ਭਜਨ ਸਿੰਘ ਜੀ,
3: ਆਪਣੇ ਮੁੰਡਾ ਹੈਗਾ ਜੀ, ਗੱਲ ਕਰਾ ਕੇ ਤੁਹਾਡੀ। ਹਾਂਜੀ,
1: ਨਹੀਂ ਚਲੋ ਤੁਸੀਂ ਵੀ ਦੱਸ ਹੀ ਰਹੇ ਹੋ ਸਮੱਸਿਆ ਕੀ ਹੈ। ਭਜਨ ਸਿੰਘ
0: ਜੀ, ਐਵੇਂ ਹੈਗਾ ਜਿਹੜਾ ਗੋਡਾ ਹੈ ਨਾ ਨਿਕਲਦਾ ਹੈ ਨਾ, ਇਸ ਨੂੰ ਉੱਤਰ ਦਾ ਡਿਸਲੋਕੇਸ਼ਨ ਬੋਲਦੇ ਹੈਗੇ ਆ। ਹੁਣ ਇਹਦੇ ਵਿੱਚ ਇਹ ਹੈ ਵੀ ਇਹ ਦੋ ਚੀਜ਼ਾਂ ਨਾਲ ਪਹਿਲਾਂ ਹੁੰਦਾ ਹੈਗਾ ਵੀ ਜੇਕਰ ਲਗਾਤਾਰ ਨਿਕਲਦਾ ਹੀ ਆ ਰਿਹਾ ਨਾ, ਫਿਰ ਇਹਦੇ ਵਿੱਚ ਆਪਾਂ ਨੂੰ ਇੱਕ ਆਪਰੇਸ਼ਨ ਕਰਵਾਉਣਾ ਹੀ ਪੈਂਦਾ ਹੈਗਾ।
3: ਹਾਂਜੀ,
0: ਫਿਰ ਆਪਰੇਸ਼ਨ ਤੋਂ ਬਾਅਦ ਫਿਰ ਇਹਦੇ ਵਿੱਚ ਐਕਸਰਸਾਈਜ਼ਾਂ ਚੱਲਦੀਆਂ ਤਾਂ ਕਿ ਗੋਡਾ ਜਿਹੜਾ ਹੈਗਾ ਮਜ਼ਬੂਤ ਹੋ ਜਾਏ।
1: ਤੁਸੀਂ ਭਜਨ ਸਿੰਘ ਜੀ ਇੱਕ ਕੰਮ ਕਰਿਓ ਜੀ, ਤੁਸੀਂ ਉਹਨਾਂ ਨੂੰ ਕਿਹੋ ਵੀ ਆਪਣੀਆਂ ਰਿਪੋਰਟਾਂ ਲੈ ਕੇ, ਜੋ ਵੀ ਹੁਣ ਤੱਕ ਕੋਈ ਹੋਈਆਂ ਨੇ, ਕੋਈ ਇਲਾਜ ਚੱਲਿਆ, ਉਹ ਸਾਰਾ ਕੁਝ ਲੈ ਕੇ ਇਹਨਾਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਭੇਜ ਦਿਓ ਜੀ। ਤੇ ਡਾਕਟਰ ਬਲਵਿੰਦਰ ਸਿੰਘ ਜੀ ਅੱਜ ਆਪਣੇ

0: ਸਟੂਡੀਓ ਦੇ ਵਿੱਚ ਮੌਜੂਦ ਹੈ। ਡਾਕਟਰ ਸਾਹਿਬ ਰਿਪੋਰਟਾਂ ਦੇਖ ਕੇ ਤੁਹਾਨੂੰ ਦੱਸ ਦੇਣਗੇ ਵੀ ਕੀ ਇਹਦਾ ਹੱਲ ਫਿਜ਼ੀਓਥੈਰੇਪੀ ਦੇ ਨਾਲ ਹੋ ਸਕਦਾ ਜਾਂ ਦਵਾਈਆਂ ਖਾਣੀਆਂ ਪੈਣਗੀਆਂ ਜਾਂ ਫਿਰ ਆਪਾਂ ਨੂੰ ਸਰਜਰੀ ਵਾਲੇ ਪਾਸੇ ਜਾਣਾ ਪਊਗਾ ਜੀ। ਠੀਕ ਹੈ ਜੀ, ਉਮੀਦ ਹੈ ਭਜਨ ਸਿੰਘ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਜੀ ਦਰਦ ਦੇ ਬਾਰੇ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜਾ ਇਹ ਗੋਡਿਆਂ ਦਾ ਦਰਦ ਹੁੰਦਾ ਕੀ ਇਹਦੀਆਂ ਕੋਈ ਕਿਸਮਾਂ ਵੀ ਹੁੰਦੀਆਂ ਨੇ ਜਾਂ ਕੋਈ ਇਹਦੀ ਕੋਈ ਸਟੇਜ ਵੀ ਹੁੰਦੀ ਹੈ ਵੀ ਕਿਸ ਸਟੇਜ ਤੇ ਪਹੁੰਚ ਗਿਆ ਸਾਡਾ ਦਰਦ?
1: ਬਿਲਕੁਲ ਬਿਲਕੁਲ ਜੀ ਖੁਸ਼ ਜੀ, ਜਿਹੜੇ ਗੋਡਿਆਂ ਵਿੱਚ ਹੁਣ ਇਕੱਲਾ ਆਪਾਂ ਇਹ ਨਹੀਂ ਕਹਿਣਾ ਵੀ ਇਕੱਲਾ ਦਰਦ ਹੋ ਰਿਹਾ, ਹੁਣ ਗੋਡਿਆਂ ਵਿੱਚ ਜਦੋਂ ਵੀ ਸ਼ੁਰੂਆਤ ਹੁੰਦੀ ਹੈਗੀ ਹੈ ਉਹਦੇ ਵਿੱਚ ਪਹਿਲਾਂ ਗੋਡਾ ਜਾਮ ਹੋਣਾ ਸ਼ੁਰੂ ਹੁੰਦਾ ਹੈਗਾ, ਹਲਕਾ ਹਲਕਾ ਜਿਵੇਂ ਆਪਾਂ ਸਟਿਫਨੈਸ ਬੋਲਦੇ ਹਾਂ ਨਾ, ਆਪਾਂ ਕਹਿੰਦੇ ਆਕੜ ਦਾ ਗੋਡਾ, ਪਹਿਲਾਂ ਗੋਡਾ ਹੌਲੀ ਹੌਲੀ ਆਕੜਨਾ ਸ਼ੁਰੂ ਹੁੰਦਾ ਹੈਗਾ, ਫਿਰ ਉਸ ਤੋਂ ਬਾਅਦ ਉਹਦੇ 'ਚ ਦਰਦ ਆਉਂਦਾ ਹੈਗਾ, ਫਿਰ ਸਵੈਲਿੰਗ ਆਉਂਦੀ ਹੈਗੀ ਹੈ, ਹੌਲੀ ਹੌਲੀ ਗੋਡਾ ਵਿੰਗਾਪਣ ਆਉਣਾ ਸ਼ੁਰੂ ਹੋ ਜਾਂਦਾ ਹੈਗਾ, ਫਿਰ ਜਦੋਂ ਗੋਡਾ ਵਿੰਗਾਪਣ ਆਉਣਾ ਸ਼ੁਰੂ ਹੋ ਜਾਂਦਾ ਫਿਰ ਉਹਨੂੰ ਉੱਠਣ ਬੈਠਣ ਲੱਗਿਆਂ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਹੁਣ ਗੋਡੇ ਦੇ ਵਿੱਚ ਆਪਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਆਸਟੋਆਰਥਰਾਈਟਿਸ ਗੋਡਾ ਖਰਾਬ ਹੋ ਗਿਆ
0: ਜੀ।
1: ਹੁਣ ਗੋਡੇ ਦੀ ਸ਼ੁਰੂਆਤ ਪਹਿਲਾਂ ਤਾਂ ਇਹ ਪਤਾ ਕਰਨਾ ਪਏਗਾ ਆਪਾਂ ਨੂੰ, ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਨੂੰ ਪ੍ਰਾਇਮਰੀ ਇੰਟਰਵੈਂਸ਼ਨ ਲੈਣੀ ਜ਼ਰੂਰੀ ਹੁੰਦੀ ਹੈਗੀ ਹੈ ਵੀ ਗੋਡੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਗੋਡੇ ਨੂੰ ਬਚਾਉਣਾ ਕਿਵੇਂ ਹੈਗਾ। ਜਦੋਂ ਗੋਡਿਆਂ ਦੀ ਸ਼ੁਰੂਆਤ ਹੁੰਦੀ ਹੈ ਉਹ ਹੁੰਦੀ ਹੈਗੀ ਹੈ ਆਪਣੇ ਮਾਸਪੇਸ਼ੀਆਂ ਦੇ ਅਕੜਨ ਤੋਂ, ਮਾਸਪੇਸ਼ੀਆਂ ਦੇ ਅਕੜਨ ਤੋਂ ਬਾਅਦ ਜਿਹੜੀ ਆਪਣੀ ਚੱਪਣੀ ਹੁੰਦੀ ਹੈ ਉਹਦੇ ਘਸਣ ਦੇ ਨਾਲ, ਜਦੋਂ ਇਸ ਦੇ ਵਿੱਚ ਚੱਪਣੀ ਘਸਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਪੈਟਲੋ ਫਿਮੋਰਲ ਪੇਨ ਸਿੰਡਰੋਮ, ਕਿ ਜਦੋਂ ਚੱਪਣੀ ਘਸਦੀ ਹੈਗਾ ਕਿ ਚੱਪਣੀ ਘਸਣ ਤੋਂ ਬਾਅਦ ਉਹਦੇ ਅੰਦਰ ਚੂਰਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਹੁਣ ਕਈ ਵਾਰੀ ਆਪਾਂ ਇਹ ਦੇਖ ਲੈਂਦੇ ਹਾਂ ਕਿ ਜੀ ਸਾਰੇ ਕਹਿਣ ਲੱਗ ਪੈਂਦੇ ਜੀ ਸਾਡੇ ਗੋਡਾ ਦਰਦ ਕਰਦਾ, ਗੋਡਾ ਦਰਦ ਕਰਦਾ। ਗੋਡਾ ਇਕੱਲਾ ਦਰਦ ਨਹੀਂ, ਗੋਡੇ ਦੀ ਬਿਮਾਰੀ ਵੀ ਆਪਾਂ ਨੂੰ ਦੇਖਣੀ ਪੈਣੀ ਹੈ ਕਿ ਗੋਡਾ ਅੰਦਰੋਂ ਕੱਸ ਰਿਹਾ ਹੈਗਾ। ਕਈ ਵਾਰੀ ਕੀ ਹੁੰਦਾ, ਹੁਣ ਮੈਂ ਪੇਸ਼ੈਂਟ ਸਾਡੇ ਮੇਰੇ ਕੋਲ ਲਗਭਗ 100 ਦੀ ਪੇਸ਼ੈਂਟ ਦੀ ਓਪੀਡੀ ਹੈਗੀ ਹੈ, ਉਹਦੇ ਵਿੱਚੋਂ 100 ਪੇਸ਼ੈਂਟ 'ਚੋਂ ਲਗਭਗ 40-50 ਪੇਸ਼ੈਂਟ ਹੁੰਦੇ ਆ ਸਾਡੇ ਇਕੱਲੇ ਗੋਡਿਆਂ ਦੀ
0: ਜੀ।
1: ਔਰ ਉਹਨਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਕੁਛ ਪੇਸ਼ੈਂਟ ਇਹੋ ਜਿਹੇ ਹੁੰਦੇ ਆ ਜਿਹੜੇ ਗੋਡਿਆਂ ਦੇ ਅਸੀਂ ਐਕਸਰੇ ਜਦੋਂ ਵੇਖਦੇ ਹਾਂ ਤਾਂ ਗੋਡੇ ਅੰਦਰੋਂ ਪਏ ਸਾਫ਼ ਹੁੰਦੇ ਆ, ਲੇਕਿਨ ਉਹਨਾਂ ਦੀ ਜਿਹੜੀ ਚੱਪਣੀ ਹੁੰਦੀ ਹੈ ਇਕੱਲੀ ਉਹੀ ਰਗੜ ਖਾ ਕੇ ਗੋਡੇ ਨੂੰ ਖਰਾਬ ਕਰ ਰਹੀ ਹੁੰਦੀ ਹੈ। ਔਰ ਜਿਸ ਨੂੰ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਉਸਨੂੰ ਪੈਟਲੋ ਫਿਮੋਰਲ ਪੇਨ ਸਿੰਡਰੋਮ ਬੋਲਦੇ ਹਾਂ। ਹੁਣ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਗੋਡੇ ਨੂੰ ਅਸੀਂ ਬੈਂਡ ਕਰਦੇ ਹੈਗੇ ਹਾਂ, ਚੌਂਕੜੀ ਮਾਰ ਲੈਂਦੇ ਹੈਗੇ ਹਾਂ, ਜਾਂ ਉਸਨੂੰ ਅਸੀਂ ਪੌੜੀਆਂ ਚੜ੍ਹਦੇ ਹੈਗੇ ਹਾਂ, ਉਸ ਸਮੇਂ ਦਰਦ ਕਰਦਾ ਹੈਗਾ। ਹੁਣ ਕਈ ਵਾਰੀ ਪੇਸ਼ੈਂਟ ਕਹਿੰਦਾ ਜੀ ਮੈਂ ਬੈਠਾ ਬੈਠਾ ਰਹਿੰਦਾ, ਜਦੋਂ ਮੈਂ ਖੜ੍ਹਾ ਹੁੰਦਾ ਉਦੋਂ ਦਰਦ ਹੁੰਦਾ, ਉਦੋਂ ਗੋਡੇ ਦੇ ਜਿਹੜਾ ਅੰਦਰ ਜੋੜ ਨਹੀਂ ਖਰਾਬ ਹੁੰਦਾ, ਉਸ ਸਮੇਂ ਜਿਹੜੀ ਚੱਪਣੀ ਹੁੰਦੀ ਹੈ ਉਹ ਚੱਪਣੀ ਰਗੜ ਪਾ ਦਿੰਦੀ ਹੈਗੀ ਹੈ। ਔਰ ਕਈ ਵਾਰੀ ਕੀ ਹੁੰਦਾ ਗਾ ਕਿ ਆਪਾਂ ਜਦੋਂ ਚੱਲਦੇ ਹਾਂ ਪੇਸ਼ੈਂਟ ਕਹਿੰਦਾ ਜੀ ਮੇਰੇ ਪੇਨ ਹੁੰਦੀ ਹੈ, ਪਰ ਜਦੋਂ ਮੈਂ ਉੱਤਰਦਾ ਪੌੜੀ ਤੋਂ ਜਾਂ ਮੈਂ ਉੱਪਰ ਚੱਕ ਕੇ ਪੈਰ ਥੱਲੇ ਰੱਖਦਾ, ਜਦੋਂ ਉਸ ਸਮੇਂ ਪੇਨ ਆਉਂਦੀ ਹੈ, ਉਸ ਸਮੇਂ ਇਹ ਸਮਝਦਾ ਵੀ ਗੋਡੇ ਦੇ ਅੰਦਰ ਨਹੀਂ ਗੋਡੇ ਦੀ ਚੱਪਣੀ ਦੇ ਵਿਚਕਾਰ ਦਿੱਕਤ ਆਉਂਦੀ ਹੈ। ਹੁਣ ਉਹਦੇ ਵਿੱਚ ਵੀ ਜਿਹਦਾ ਟ੍ਰੀਟਮੈਂਟ ਜਿਹੜਾ ਹੁੰਦਾ ਗਾ ਉਹ ਡਿਫਰੈਂਟ ਹੁੰਦਾ ਗਾ
0: ਜੀ। ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਸਰ, ਜਾਰੀ ਰੱਖਾਂਗੇ ਗੱਲਬਾਤ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲਈਏ ਜੀ। ਹੈਲੋ
2: ਹੈਲੋ,
0: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਚ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ। ਸਤਿ ਸ਼੍ਰੀ ਅਕਾਲ,
2: ਮੈਂ ਬਲਵੀਰ ਸਿੰਘ ਰੋਪੜ ਤੋਂ ਬੋਲ ਰਿਹਾ
0: ਜੀ। ਜੀ ਬਲਵੀਰ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਮੈਮ ਮੇਰੇ ਗੋਡੇ 'ਤੇ ਸੱਟ ਲੱਗੀ ਸੀ ਜੀ, ਇਹ ਜਦੋਂ ਮੈਂ ਤੁਰਦਾ ਤੇ ਉਹਦੇ ਦਾ ਬਹੁਤ ਦਰਦ ਕਰਦਾ ਜੀ, ਥੱਲੇ ਗੋਡੇ ਦੇ ਥੱਲੇ।
1: ਹਾਂਜੀ ਹਾਂਜੀ,
2: ਤੇ ਬਾਕੀ ਇਹ ਥੋੜੀ ਜਿਹੀ ਲੱਤ ਬੀਂਗੀ ਹੋ ਗਈ ਮੈਮ।
1: ਹਾਂਜੀ, ਇਹ ਮੈਨੂੰ ਦੱਸੋ ਤੁਹਾਡੇ ਗੋਡੇ ਵਿੱਚ ਦਰਦ ਕਿੰਨੇ ਸਮੇਂ ਤੋਂ ਹੋ ਰਿਹਾ ਹੈਗਾ?
2: ਇਹ ਜੀ 2 ਸਾਲ ਹੋ ਗਏ।
1: 2 ਸਾਲ ਹੋ ਗਏ, ਕੋਈ ਚੋਟ ਵਗੈਰਾ ਤਾਂ ਨਹੀਂ ਲੱਗੀ ਸੀ ਜ਼ਿਆਦਾ ਕੋਈ?
2: ਨਹੀਂ, ਮੋਟਰਸਾਈਕਲ ਲੱਗਿਆ ਤਾਂ ਜੀ, ਫਿਰ ਸੰਜੀਤ ਡਾਕਟਰ ਤੇ ਰੋਪੜ ਸਾਡੇ ਸੰਜੀਤ ਡਾਕਟਰ ਹੈ ਜੀ।
1: ਹਾਂਜੀ,
2: ਉਹਨਾਂ ਕੋਲ ਐਕਸਰਾ ਕਰਾਇਆ ਤਾਂ ਤੇ ਉਹਨਾਂ ਨੇ ਦਵਾਈ ਦਿੱਤੀ ਸੀ ਤੇ ਫਿਰ ਠੀਕ ਹੋ ਗਿਆ, ਤੇ ਹੁਣ ਫਿਰ ਦਰਦ ਕਰਨ ਲੱਗ ਗਿਆ ਜੀ।
1: ਹੁਣ ਇਹਦੇ ਵਿੱਚ ਐਵੇਂ ਕਰੋ ਕਿ ਹੁਣ ਤੁਹਾਡਾ ਹੁਣ ਟਾਈਮ ਹੈਗਾ ਕਿ ਤੁਸੀਂ ਐਕਸਰਸਾਈਜ਼ ਸ਼ੁਰੂ ਕਰੋ ਇਸ ਦੀਆਂ
2: ਜੀ।
1: ਹੁਣ ਜਦੋਂ ਜਿਵੇਂ ਤੁਸੀਂ 3 ਮਹੀਨੇ 3.5 ਮਹੀਨੇ ਐਕਸਰਸਾਈਜ਼ ਕਰੋ, 3.5 ਮਹੀਨੇ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੇ ਵਿੱਚ 70% ਫਰਕ ਪੈਣਾ ਸ਼ੁਰੂ ਹੋ ਜਾਏਗਾ
2: ਜੀ।
1: ਠੀਕ ਹੈ,
0: ਤੁਸੀਂ ਇੱਕ ਕੰਮ ਇਹ ਕਰ ਸਕਦੇ ਹੋ ਜੀ, ਜੇ ਤਾਂ ਤੁਹਾਡੀ ਕੋਈ ਇੱਧਰ ਨੂੰ ਰਿਸ਼ਤੇਦਾਰੀ ਹੈ, ਤੁਸੀਂ ਲੰਘਦੇ ਟੱਪਦੇ ਆਓ ਕਦੇ, ਤਾਂ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ, ਨਹੀਂ ਤਾਂ ਫਿਰ ਤੁਹਾਡੇ ਉੱਥੇ ਰੋਪੜ ਜੋ ਤੁਹਾਡਾ ਹੈ ਹਸਪਤਾਲ ਉੱਥੇ ਵੀ
1: ਹੋਏਗਾ। ਸਰਕਾਰੀ ਹਸਪਤਾਲ ਮੁਹਾਲੀ ਦੇ ਵਿੱਚ ਹੈਗਾ, ਉਸ ਦੇ ਵਿੱਚ ਤੁਸੀਂ ਉੱਥੇ ਜਿਹੜਾ ਫਿਜ਼ੀਓਥਰੈਪਿਸਟ ਮਾਹਿਰ ਫਿਜ਼ੀਓਥਰੈਪਿਸਟ ਹੈ, ਤੁਸੀਂ ਉਹਨਾਂ ਨੂੰ ਮਿਲ ਕੇ ਐਕਸਰਸਾਈਜ਼ ਦਾ ਪ੍ਰੋਗਰਾਮ ਸ਼ੈਡਿਊਲ ਬਣਾਓ, ਤੇ ਤਾਂ ਕਿ ਤੁਹਾਡੇ ਬਿਨਾਂ ਦਵਾਈਆਂ ਤੋਂ ਬਿਨਾਂ ਆਪਰੇਸ਼ਨ ਤੋਂ ਤੁਹਾਡਾ ਗੋਡਾ ਠੀਕ ਹੋਣਾ ਸ਼ੁਰੂ ਹੋ
0: ਜੀ।
2: ਸਰ ਮੋਹਾਲੀ ਕਿੰਨੇ ਫੇਸ ਆ ਸਰ?
1: ਮੋਹਾਲੀ ਸਰਕਾਰੀ ਹਸਪੀਟਲ
2: ਜੀ
0: ਜੀ, ਇੱਕੋ ਹੀ ਹਸਪਤਾਲ ਹੋਏਗਾ ਜੀ, ਉੱਥੇ ਤੁਸੀਂ ਜਾ ਕੇ ਆਪਣਾ ਪਤਾ ਕਰ ਲਿਓ ਤੇ ਮਿਲ ਲਿਓ। ਉਮੀਦ ਹੈ ਬਲਵੀਰ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਤੇ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਜੀ ਕਿ ਜੋ ਅਸੀਂ ਦਰਦ ਦੀ ਗੱਲ ਕਰ ਰਹੇ ਹਾਂ, ਤੁਸੀਂ ਥੋੜਾ ਜਿਹਾ ਇਲਾਜ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦੇ ਰਹੇ ਸੀਗੇ, ਤਾਂ ਉਹ ਆਪਾਂ ਗੱਲਬਾਤ ਦਾ ਵਿਸ਼ਾ ਜਾਰੀ ਰੱਖਦੇ ਹਾਂ ਜੀ।
1: ਹਾਂਜੀ, ਮੈਂ ਤੁਹਾਨੂੰ ਬੋਲ ਰਿਹਾ ਸੀ ਕਿ

0: ਗੋਡੇ ਦੇ ਬਿਲਕੁਲ ਸਾਹਮਣੇ ਪੇਨ ਆਉਂਦੀ ਹੈ, ਜਿੱਥੇ ਆਪਾਂ ਪਹਿਲਾਂ ਚੱਪਣੀ ਦੇ ਦੋਨੋਂ ਸਾਈਡਾਂ ਤੇ ਉੱਪਰ ਨੀਚੇ ਔਰ ਸਾਈਡਾਂ ਦੇ ਉੱਪਰ, ਇਸ ਦੇ ਵਿੱਚ ਇੱਕ ਸੋਜਨ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਹੁਣ ਉਹ ਪੇਸ਼ੈਂਟ ਨੂੰ ਐਂ ਲੱਗਦਾ ਕਿ ਮੇਰਾ ਗੋਡੇ 'ਚ ਅੰਦਰੋਂ ਝਿੱਲੀ ਫਟ ਗਈ ਹੈ, ਲਿਗਾਮੈਂਟ ਹੋ ਰਿਹਾ, ਔਰ ਕਈ ਵਾਰੀ ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਜੀ ਸਾਡੇ ਤਾਂ ਦੇਖੋ ਜੀ ਝਿੱਲੀ ਫਟਣੀ ਸ਼ੁਰੂ ਹੋ ਗਈ ਹੈ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਜਦੋਂ ਟੈਸਟ ਕਰਦੇ ਹਾਂ, ਮੈਨੂਅਲੀ ਟੈਸਟ ਕਰਦੇ ਹਾਂ, ਐਕਸਰੇ ਕਰਵਾਉਂਦੇ ਹਾਂ, ਉਹਦੇ ਵਿੱਚ ਕੋਈ ਝਿੱਲੀ ਨਹੀਂ ਫਟੀ ਹੁੰਦੀ, ਲਿਗਾਮੈਂਟ ਨਹੀਂ ਹੁੰਦਾ, ਸਿਰਫ ਇਕੱਲਾ ਚੱਪਣੀ ਦੇ ਕਰਕੇ ਹੀ ਉਹਨਾਂ 'ਚ ਦਿੱਕਤ ਆਈ ਪਈ ਹੁੰਦੀ ਹੈ। ਹੁਣ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਕਿਸੇ ਦੇ ਸ਼ਾਰਪ ਪੇਨ ਆਉਣਾ ਸ਼ੁਰੂ ਹੋ ਜਾਏ, ਸਟੈਬਿੰਗ ਪੇਨ ਆਉਣਾ ਸ਼ੁਰੂ, ਉਹ ਵੀ ਜਦੋਂ ਚੱਲਦੇ ਫਿਰਦੇ ਹੈ, ਰਨਿੰਗ ਵੇਲੇ ਆਉਂਦੀ ਹੈ, ਸਕੁਐਟਿੰਗ ਵੇਲੇ ਆਉਂਦੀ ਹੈਗੀ ਹੈ, ਜਾਂ ਪੌੜੀਆਂ ਚੜ੍ਹਨ ਵੇਲੇ ਆਉਂਦੀ ਹੈਗੀ ਹੈ, ਤਾਂ ਉਸ ਸਮੇਂ ਇਹ ਸਮਝੋ ਕਿ ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ, ਜਿਹੜੀ ਚੱਪਣੀ ਨੂੰ ਕੰਟਰੋਲ ਕਰਨ ਵਾਲੀਆਂ ਮਾਸਪੇਸ਼ੀਆਂ ਹੈਗੀਆਂ, ਉਹ ਮਾਸਪੇਸ਼ੀਆਂ ਦੀ ਵੀਕਨੈਸ ਆ ਰਹੀ ਹੈਗੀ ਹੈ ਜਾਂ ਟਾਈਟਨੈਸ ਆ ਰਹੀ ਹੈਗੀ ਹੈ।
1: ਜੀ ਜੀ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਅੱਜ ਕੱਲ੍ਹ ਦੀ, ਤਾਂ ਸਾਇੰਸ ਨੇ ਆਪਾਂ ਕਹਿੰਦੇ ਹਾਂ ਕਿ ਬਹੁਤ ਤਰੱਕੀ ਕਰ ਲਈ ਹੈ, ਸੋ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਵੀ ਇਸੇ ਦੇ ਨਾਲ ਹੀ ਸੰਬੰਧਿਤ ਹੈ, ਤਾਂ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਗੋਡਿਆਂ ਨੂੰ ਠੀਕ ਕਰਨ ਦੇ ਲਈ, ਤੰਦਰੁਸਤ ਕਰਨ ਦੇ ਲਈ ਅੱਜ ਕੱਲ੍ਹ ਕਿਹੜੇ ਕਿਹੜੇ ਤਜਰਬੇ ਆ ਜਿਹੜੇ ਉਹ ਹੋ ਰਹੇ ਆ। ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਲਵਾਂਗੀ, ਪਹਿਲਾਂ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ
2: ਹੈਲੋ,
1: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਦੱਸ ਦਿਓ।
2: ਧੰਨਵਾਦ ਜੀ ਤੁਹਾਡਾ ਜੀ, ਤੇ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲਦੇ ਹੋ ਜੀ?
2: ਹਾਂ ਉਹ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂ ਮੈਂ ਜਿਦਾਰ ਸਿੰਘ ਬੋਲਦਾ ਹਰਾਇਪੁਰ ਤੋਂ
1: ਜੀ।
2: ਮੇਰੇ ਜੀ 3 ਕੁ ਮਹੀਨੇ ਹੋ ਗਏ, 4 ਕੁ, ਤੇ ਉਦੋਂ ਮਤਲਬ 7 ਵੱਜ ਗਈ ਸੀ ਗੋਡੇ ਤੇ, ਕੰਧ ਨਾਲ ਬੈਠੇ ਸੀ ਉੱਤੇ, 1 ਵੱਜ ਗਈ ਸੀ ਉਸਦੇ ਪਾਸੇ ਮਤਲਬ ਗੋਡੇ ਦੇ।
0: ਹਾਂਜੀ ਹਾਂਜੀ।
2: ਤੇ ਉਹ ਪਹਿਲਾਂ ਤਾਂ ਨੀ ਦੁਖਦਾ ਸੀ, ਹੁਣ ਤੇ 4 ਕੁ ਮਹੀਨੇ ਹੋ ਗਏ, ਜਾਣੀ ਹੁਣ ਜਾਣੀ ਜਦੋਂ ਬੈਠੇ ਰਹੀ ਤਾਂ ਲੋੜ ਆ, ਜਦੋਂ ਤੁਰ ਗਏ ਨਾ ਤੁਰਨ ਵੇਲੇ ਮਤਲਬ ਉਦੋਂ ਦਿੱਕਤ ਆਉਂਦੀ ਹੈ।
0: ਹਾਂਜੀ ਹਾਂਜੀ। ਹੁਣ ਤੁਸੀਂ ਐਵੇਂ ਕਰਨਾ, ਇੱਕ ਤਾਂ ਜਿਹੜੇ ਗੋਡੇ ਦੇ ਉੱਪਰ ਹੁਣ ਦਿੱਕਤ ਆਈ ਹੋਈ ਹੈ, ਹੁਣ ਉਸ ਦੇ ਉੱਤੇ ਇੱਕ ਤਾਂ ਤੁਸੀਂ ਗਰਮ ਪਾਣੀ ਦਾ ਟਕੋਰ ਕਰਿਆ ਕਰਨਾ, ਔਰ ਇੱਕ ਹੁਣ ਇਹਦੇ ਉੱਪਰ ਵਰਸ਼ਾਂ ਸ਼ੁਰੂ ਕਰ ਦਿਓ, ਔਰ ਕੁਛ ਪਰਹੇਜ਼ ਕਰੋ ਕਿ ਜਿਵੇਂ ਗੋਡਾ ਮੋੜਨਾ ਨਹੀਂ ਹੈ, ਪੈਰੀ ਭਾਰ ਨਹੀਂ ਬੈਠਣਾ ਹੈਗਾ, ਚੌਂਕੜੀ ਨਹੀਂ ਮਾਰਨੀ ਹੈਗੀ, ਹੁਣ ਇਹ ਚੀਜ਼ਾਂ ਇੱਕ ਵਾਰੀ ਇਸ ਦੇ ਵਿੱਚ ਬੰਦ ਕਰਕੇ, ਅਤੇ ਤੁਸੀਂ ਸਿਰਫ ਇਹਦੀ ਐਕਸਰਸਾਈਜ਼ ਅਤੇ ਗਰਮ ਪਾਣੀ ਦਾ ਸਕਾਈ ਸ਼ੁਰੂ ਕਰੋ, ਮੋਸਟਲੀ ਇਹ ਹੈਗਾ ਕਿ ਤੁਹਾਡੇ 15-20 ਦਿਨਾਂ ਵਿੱਚ ਗੋਡੇ 'ਚ ਆਰਾਮ ਮਹਿਸੂਸ ਹੋ ਜਾਏਗਾ।
2: ਮੈਂ ਜੀ ਉਹਨੂੰ ਟਕੋਰ ਕਰਦਾ ਰਿਹਾ, ਡਲੇ ਦੀ ਟਕੋਰ ਕਰਦਾ ਰਿਹਾ।
0: ਪਾਣੀ ਵਾਲਾ ਕਰੋ ਜੀ, ਪਾਣੀ ਵਾਲਾ ਕਰੋ, ਪਾਣੀ ਵਾਲਾ ਜਿਹੜਾ ਹੈਗਾ ਤੁਹਾਡੇ ਮਾਸਪੇਸ਼ੀਆਂ ਨੂੰ ਲੈਗਜ਼ਿਟੀ ਦੇਊਗਾ, ਇੱਕ ਨਰਮ ਬਣਾਊਗਾ ਜੀ।
1: ਜੀ ਨਾਰ ਸਿੰਘ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ, ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ, ਤੇ ਜੇਕਰ ਫਿਰ ਵੀ ਤੁਹਾਨੂੰ ਲੱਗੇ ਵੀ ਜਾਂ ਲੰਘਦੇ ਟੱਪਦੇ ਤੁਸੀਂ ਕਦੇ ਬਠਿੰਡੇ ਵੱਲ ਨੂੰ ਗੇੜਾ ਮਾਰੋ, ਤਾਂ ਡਾਕਟਰ ਸਾਹਿਬ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ, ਫਿਜ਼ੀਓਥੈਰੇਪੀ ਡਿਪਾਰਟਮੈਂਟ ਵਿਭਾਗ ਦੇ ਵਿੱਚ ਡਾਕਟਰ ਸਾਹਿਬ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ, ਜਦੋਂ ਮਰਜ਼ੀ ਤੁਸੀਂ ਇਹਨਾਂ ਨੂੰ ਛੁੱਟੀ ਵਾਲਾ ਦਿਨ ਨਾ ਹੋਵੇ ਬਸ, ਤੇ ਤੁਸੀਂ ਆ ਕੇ ਦਿਖਾ ਸਕਦੇ ਹੋ ਡਾਕਟਰ ਸਾਹਿਬ ਨੂੰ। ਤੇ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਜੀ ਵੀ ਜਦੋਂ ਆਪਾਂ ਹਰੇਕ ਖੇਤਰ ਦੇ ਵਿੱਚ ਕਹਿੰਦੇ ਹਾਂ ਵੀ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਸੋ ਜਦੋਂ ਅਸੀਂ ਗੋਡਿਆਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਆਪਣੇ ਗੋਡਿਆਂ ਨੂੰ ਤੰਦਰੁਸਤ ਕਰਨ ਦੇ ਲਈ ਅੱਜ ਕੱਲ੍ਹ ਕਿਹੜੀਆਂ ਕਿਹੜੀਆਂ ਨਵੀਆਂ ਵਿਧੀਆਂ, ਕਿਹੜੇ ਆਧੁਨਿਕ ਤਰੀਕੇ ਆ ਜਿਹੜੇ ਉਹ ਉਪਲਬਧ ਨੇ ਜੀ?
0: ਖੁਸ਼ਪ੍ਰੀਤ ਜੀ, ਗੋਡਿਆਂ ਦੀਆਂ ਬਿਮਾਰੀਆਂ ਦੇ ਉੱਪਰ ਜਿਹੜੀ ਅੱਜ ਕੱਲ੍ਹ ਨਵੀਆਂ ਰਿਸਰਚਾਂ ਹੋ ਰਹੀਆਂ, ਉਸ ਦੇ ਟਾਈਪ ਦੇ ਉੱਪਰ ਆ ਵੀ ਕਿਹੜੇ ਗ੍ਰੇਡ ਦੇ ਉੱਪਰ ਗੋਡਾ ਜਾ ਰਿਹਾ ਹੈਗਾ। ਹੁਣ ਕਈ ਵਾਰੀ ਕੀ ਹੁੰਦਾ ਹੈਗਾ ਕਿ ਜਿਹੜਾ ਅਸੀਂ ਕਲਾਸੀਫਿਕੇਸ਼ਨ ਲੈਂਦੇ ਹਾਂ, ਇੱਕ ਸਾਡੇ ਕੈਲਗ੍ਰੀਨ ਲੋਰੈਂਸ ਕਲਾਸੀਫਿਕੇਸ਼ਨ ਹੁੰਦੀ ਹੈ ਆਸਟੋਆਰਥਰਾਈਟਿਸ ਵਿੱਚ, ਜਿਹਦੇ ਵਿੱਚ ਅਸੀਂ 5 ਟਾਈਪ ਦੀਆਂ ਕਲਾਸੀਫਿਕੇਸ਼ਨ ਲੈਂਦੇ ਹੈਗੇ ਹਾਂ ਵੀ ਗੋਡਾ ਕਿੰਨਾ ਖਰਾਬ ਹੋਇਆ ਹੈਗਾ। ਗੋਡਾ 0 ਗ੍ਰੇਡ ਹੈ, ਗ੍ਰੇਡ 1 ਹੈ, ਗ੍ਰੇਡ 2 ਹੈ, ਗ੍ਰੇਡ 3 ਹੈ, ਗ੍ਰੇਡ 4 ਹੈ। ਹੁਣ ਇਹਨਾਂ ਗ੍ਰੇਡ ਦੇ ਵਿੱਚ ਅਸੀਂ ਜੇਕਰ ਗ੍ਰੇਡ 0, ਗ੍ਰੇਡ 1, ਗ੍ਰੇਡ 2 ਤੱਕ ਜਿਹੜਾ ਹੈਗਾ ਇਹਦੇ ਵਿੱਚ, ਈਵਨ ਕਿ ਗ੍ਰੇਡ 3 ਤੱਕ ਵੀ ਮੈਡੀਸਿਨ ਦੀ ਜ਼ਰੂਰਤ ਨਹੀਂ ਪੈਂਦੀ, ਇਕੱਲੀ ਐਕਸਰਸਾਈਜ਼ ਨਾਲ ਹੀ ਠੀਕ ਹੋ ਜਾਂਦੇ ਹੈਗੇ। ਹੁਣ ਜਦੋਂ ਗ੍ਰੇਡ 4 ਦੇ ਵਿੱਚ ਆਪਾਂ ਜਾਂਦੇ ਹਾਂ, ਔਰ ਉਹਦੇ ਵਿੱਚ ਗੋਡਾ ਇੰਨਾ ਖਰਾਬ ਹੋਇਆ ਪਿਆ ਹੁੰਦਾ ਕਿ ਅੰਦਰੋਂ ਗੋਡੇ ਦੀਆਂ ਝਿੱਲੀਆਂ ਸਾਰੀਆਂ ਰਗੜ ਖਾ ਕੇ ਖਰਾਬ ਹੋਈਆਂ ਪਈਆਂ ਹੁੰਦੀਆਂ, ਅੰਦਰ ਚੂਰਾ ਇਕੱਠਾ ਹੋ ਕੇ ਗੋਡੇ ਨੂੰ ਬਲੌਕ ਕਰ ਜਾਂਦਾ, ਜਦੋਂ ਗੋਡੇ ਦੀ ਮੂਵਮੈਂਟ ਬਲੌਕ ਹੋ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਦੂਜੀਆਂ ਥੈਰੇਪੀਆਂ ਵੱਲ ਜਾਣਾ ਪੈਂਦਾ, ਜਿਵੇਂ ਕਿ ਹੁਣ ਮੈਡੀਸਿਨ ਹੋ ਗਈ ਹੈ, ਸਰਜਰੀ ਹੋ ਗਈ ਹੈ। ਤਾਂ ਹੁਣ ਆਪਾਂ ਗੱਲ ਕਰੀਏ ਕਿ ਜਦੋਂ ਹੁਣ ਆਪਣੇ ਇਹਨਾਂ ਵਿੱਚ ਨਵੀਂ ਰਿਸਰਚ ਜਿਹੜੀ ਹੈਗੀ ਹੈ, ਅੱਜ ਕੱਲ੍ਹ ਬਹੁਤ ਐਡਵਾਂਸ ਰਿਸਰਚ ਆ ਰਹੀ ਹੈ ਐਜ਼ ਪਰ ਕਿ ਜਿਵੇਂ ਹੁਣ NHS ਦੇ ਅਕੋਰਡਿੰਗ ਕਰਦੇ ਹੈਗੇ ਆ, ਤਾਂ ਜਿਹੜੇ ਨੈਸ਼ਨਲ ਹੈਲਥ ਸਰਵਿਸਿਜ਼ ਇੰਗਲੈਂਡ ਦੀ ਜਿਹੜੀ ਹੈਗੀ ਹੈ, ਉਹਨਾਂ ਦੀ ਗਾਈਡਲਾਈਨਸ ਕਹਿੰਦੀ ਹੈਗੀ ਹੈ ਕਿ ਪਹਿਲਾਂ ਜਿਹੜੇ ਹੈਗੇ ਆ, ਜਦੋਂ ਜਿਵੇਂ ਹੁਣ ਤੁਹਾਨੂੰ ਦੱਸਿਆ ਪਹਿਲਾਂ ਕਿ ਗ੍ਰੇਡ 0, ਗ੍ਰੇਡ 1, ਗ੍ਰੇਡ 2, ਗ੍ਰੇਡ 3, ਉਸ ਦੇ ਵਿੱਚ ਪਹਿਲੇ 3 ਮਹੀਨੇ ਐਕਸਰਸਾਈਜ਼ ਕਰੋ। ਪਹਿਲਾਂ ਕਹਿੰਦੀ ਪ੍ਰੀਵੈਂਸ਼ਨ ਲੈਣੀ ਹੈ, ਐਕਸਰਸਾਈਜ਼ ਕਰਨੀ ਹੈ, ਫਿਰ ਐਕਸਰਸਾਈਜ਼ ਤੋਂ ਬਾਅਦ 3 ਮਹੀਨਿਆਂ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਮੈਡੀਸਿਨ ਦਾ ਰੋਲ ਲੈਣੇ ਹੈਗੇ ਆ। ਜਦੋਂ ਲੱਗਦਾ ਹੈਗਾ ਕਿ ਇਹਦੇ ਵਿੱਚ ਮੈਡੀਸਿਨ ਵੀ ਜਦੋਂ ਆਪਣਾ ਲੈ ਕੇ 15 ਦਿਨ ਲੈ ਕੇ ਪਹਿਲਾਂ ਵਿੱਚ ਦੇਖਦੇ ਹਾਂ ਕਿੰਨੇ ਪਰਸੈਂਟ ਰਿਲੀਫ ਮਿਲਦਾ ਹੈਗਾ, ਇਹ ਆਰਥੋਪੀਡੀਸ਼ੀਅਨ ਨੇ ਦੇਖਣਾ ਹੁੰਦਾ ਹੈਗਾ ਆਪਾਂ ਕਿੰਨੇ ਸਮੇਂ ਤੱਕ ਮੈਡੀਸਿਨ ਚਲਾਉਣੀ ਹੈ, ਕਿਵੇਂ ਦੋਨੋਂ ਬੰਦ ਕਰਨਾ। ਪਰ ਕੁਛ

0: ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਦੇ ਅਕੋਰਡਿੰਗ ਜਿਹੜੀ ਹੈਗੀ ਹੈ, ਇਹਨਾਂ ਦੇ ਵਿੱਚ ਕੁਛ ਨਵੀਂ ਥੈਰੇਪੀ ਦੇ ਇੰਜੈਕਸ਼ਨ ਆਏ ਹੋਏ ਆ, ਜਿਵੇਂ ਕਿ PRP ਥੈਰੇਪੀ ਹੈਗੀ ਹੈ, ਪਲਾਜ਼ਮਾ ਰਿਚ ਇਹਦੇ ਪਲੇਟਲੈਟ ਰਿਚ ਪਲਾਜ਼ਮਾ ਥੈਰੇਪੀ ਆ ਰਹੀ ਹੈਗੀ ਹੈ, ਸਟੈਮ ਸੈੱਲ ਥੈਰੇਪੀ ਆ ਰਹੀ ਹੈਗੀ ਹੈ, ਮੀਜ਼ਨਕਾਈਮਲ ਸਟੈਮ ਸੈੱਲ ਥੈਰੇਪੀ ਹੈ, ਇੱਕ ਹਾਇਲਜ਼ੂਰੋਨਿਕ ਐਸਿਡ ਇੰਜੈਕਸ਼ਨ ਹੁੰਦੇ ਹੈਗੇ ਆ, ਫਾਈਬਰੋਬਲਾਸਟ ਗਰੋਥ ਫੈਕਟਰ ਹੁੰਦੇ ਹੈਗੇ ਆ, ਇਹ ਇੱਕ ਤਰ੍ਹਾਂ ਦੇ ਇੰਜੈਕਸ਼ਨ ਆਉਂਦੇ ਹੈਗੇ ਆ ਜਿਹੜੇ ਕਿ ਔਰਥੋਪਡੀਸ਼ਨ ਹੀ ਲਗਾਉਂਦੇ ਹੈਗੇ ਆ, ਗੋਡਿਆਂ ਦੇ ਵਿੱਚ ਇਨਸਰਟ ਕਰਦੇ ਹੈਗੇ ਆ, ਕਿ ਜਿਹਦੇ ਵਿੱਚ ਕਿ ਗੋਡਾ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਨੂੰ 3 ਮਹੀਨੇ ਤੱਕ ਇਹ ਇੰਜੈਕਸ਼ਨ ਜਿਹੜਾ ਹੈਗਾ, ਇੱਕ ਵਾਰੀ ਇੰਜੈਕਸ਼ਨ ਲਗਾ ਕੇ 3 ਮਹੀਨੇ ਤੱਕ ਬ੍ਰੇਸ ਬੰਨ ਕੇ ਇਸ ਨੂੰ ਰੱਖਣਾ ਪੈਂਦਾ ਹੈਗਾ, ਵੀ ਤਾਂ ਕਿ ਉਹਦੇ ਵਿੱਚ ਜਿਹੜੀ ਹੈਗੀ ਆ ਰੀਜਨਰੇਸ਼ਨ ਹੋਣੀ ਸ਼ੁਰੂ ਹੋ ਜਾਏ।
1: ਜੀ, ਅਗਲੀ ਗੱਲਬਾਤ ਅਸੀਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਦੇ ਰਹਾਂਗੇ। ਇੱਕ ਸਰੋਤਾ ਸਾਡੇ ਨਾਲ ਜੁੜੇ, ਆਪਾਂ ਉਹਨਾਂ ਦਾ ਸਵਾਲ ਲੈ ਲਈਏ ਜੀ। ਹੈਲੋ।
2: ਹੈਲੋ, ਹਾਂਜੀ ਬੇਟਾ।
1: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਚ। ਆਪਣਾ ਨਾਮ ਸਰੋਤਿਆਂ ਨੂੰ ਦੱਸ ਦਿਓ।
2: ਬਲਵਿੰਦਰ ਕੌਰ ਹੈ।
1: ਹਾਂਜੀ ਬਲਵਿੰਦਰ ਜੀ, ਹੁਣ ਆਪਣਾ ਸਵਾਲ ਦੱਸੋ ਜੀ ਡਾਕਟਰ ਸਾਹਿਬ ਨੂੰ।
2: ਇਹ ਗੋਡਿਆਂ ਦੀ ਦਿੱਕਤ ਹੈ ਜੀ ਮੈਨੂੰ ਬੇਟੇ।
0: ਮਾਤਾ ਜੀ ਮੈਨੂੰ ਇਹ ਦੱਸੋ, ਗੋਡਿਆਂ ਦੀ ਸਮੱਸਿਆ ਕਿੰਨੇ ਸਮੇਂ ਤੋਂ ਹੈਗੀ ਹੈ?
2: ਇਹ ਤਾਂ ਡਾਕਟਰ ਸਾਹਿਬ ਜੀ ਬਹੁਤ ਸਮੇਂ ਹੋ ਗਏ, ਮੈਨੂੰ ਤਾਂ 20-25 ਸਾਲ ਹੀ ਹੋ ਗਏ ਗੋਡੇ ਦੁਖਦਿਆਂ ਨੂੰ। ਵੀ ਹੁਣ ਜਾਨੀ ਕਿ ਜੀ ਮੇਰੇ ਗੋਡੇ ਬਾਹਰ ਨੂੰ ਹੋ ਚੱਲੀਆਂ, ਲੱਤਾਂ ਵਿੰਗੇ ਹੋ ਗਏ, ਤੇ ਉਮਰ ਹੈਗੀ ਮੇਰੀ 65 ਸਾਲ ਦੀ ਜੀ।
0: ਹਾਂਜੀ,
2: ਤੇ ਜੀ ਜੇ ਕੋਈ ਮੇਰਾ ਤੁਸੀਂ ਐਕਸਰਸਾਈਜ਼ ਨਾਲ ਜਾਂ ਕੋਈ।
0: ਮਾਤਾ ਜੀ ਬਿਲਕੁਲ, ਸਾਨੂੰ ਨਾ ਇੱਕ ਵਾਰੀ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਇੱਕ ਵਾਰੀ ਆ ਕੇ ਤੁਹਾਨੂੰ ਦਿਖਾਉਣਾ ਪਏਗਾ, ਫਿਰ ਤੁਹਾਡਾ ਆਪਾਂ ਐਕਸਰਸਾਈਜ਼ ਦੇ ਨਾਲ ਹੀ ਦੇਖਾਂਗੇ, ਕਿ ਐਕਸਰੇ ਇੱਥੇ ਕਰਵਾ ਕੇ ਤੁਹਾਡਾ ਇਲਾਜ ਬਿਲਕੁਲ ਫ੍ਰੀ ਹੋਏਗਾ ਇਧਰ।
1: ਕਸਰਤਾਂ ਕਹਿ ਰਹੇ ਨੇ ਵੀ ਜੇਕਰ ਲੋੜ ਹੋਈ ਤਾਂ ਐਕਸਰੇ ਕਰਾਵਾਂਗੇ, ਤੇ ਮਤਲਬ ਕਈ ਵਾਰੀ ਕਹਿੰਦੇ ਵੀ ਗੋਡਾ ਬਦਲਣਾ ਪੈਂਦਾ ਜਾਂ ਹੋਰ ਹੈ, ਇਹ ਪਹਿਲਾਂ ਕਸਰਤ ਦੇ ਉੱਤੇ ਫੋਕਸ ਕਰਨਗੇ, ਜੇ ਕਸਰਤ ਨਾਲ ਇਲਾਜ ਹੁੰਦਾ ਤਾਂ ਫਿਰ ਕੋਈ ਲੋੜ ਨੀ ਹੈਗੀ ਅੱਗੇ ਵਧਣ ਦੀ। ਜੀ ਤਾਂ ਤੁਸੀਂ ਡਾਕਟਰ ਸਾਹਿਬ ਕੋਲ ਮਿਲੋ, ਆਪਾਂ ਗੋਡਿਆਂ ਨੂੰ ਵੀ ਬਦਲਣਾ ਨਾ ਪਵੇ, ਉਹਦੇ ਹੋਰ ਹੱਲ ਵੀ ਨੇ, ਉਹਦੇ ਬਾਰੇ ਵਿਸ਼ੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ ਬਲਵਿੰਦਰ ਜੀ, ਧੰਨਵਾਦ ਤੁਹਾਡਾ, ਤੇ ਡਾਕਟਰ ਸਾਹਿਬ ਨੂੰ ਜ਼ਰੂਰ ਤੁਸੀਂ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਮਿਲਿਓ ਜੀ। ਜੀ ਡਾਕਟਰ ਸਾਹਿਬ, ਆਪਾਂ ਗੱਲਬਾਤ ਕਰ ਰਹੇ ਸੀ ਜੀ ਆਧੁਨਿਕ ਵਿਧੀਆਂ ਦੇ ਬਾਰੇ, ਕਿਉਂਕਿ ਸਮਾਂ ਵੀ ਜਿਹੜਾ ਹੈ ਤੇਜ਼ੀ ਦੇ ਨਾਲ ਭੱਜਦਾ ਜਾ ਰਿਹਾ ਹੈ, 10 ਮਿੰਟ ਦਾ ਸਮਾਂ ਆਪਣੇ ਕੋਲ ਬਚਿਆ ਹੈ, ਸੋ ਇਸ ਕਰਕੇ ਸਰੋਤਿਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਭਰਪੂਰ ਜਾਣਕਾਰੀ ਤੁਸੀਂ ਜ਼ਰੂਰ ਸਾਂਝੀ ਕਰੋ ਜੀ।
0: ਫਿਰ ਇੰਜੈਕਸ਼ਨ ਜਿਹੜੇ ਆਪਾਂ ਸੁਣ ਮੈਂ ਪਹਿਲਾਂ ਜਿਵੇਂ ਜ਼ਿਕਰ ਕੀਤਾ, ਉਹਨਾਂ ਇੰਜੈਕਸ਼ਨਾਂ ਤੋਂ ਬਾਅਦ ਅੱਜ ਕੱਲ੍ਹ ਇੱਕ ਆਰਥਰੋਸਕੋਪੀ ਕਰਦੇ ਹਾਂ, ਤਾਂ ਕਿ ਜਿਨ੍ਹਾਂ ਦੇ ਗੋਡੇ ਅੰਦਰੋਂ ਖਰਾਬ ਹੋਏ ਪਏ ਆ, ਜਿਹੜੇ ਅੰਦਰੋਂ ਗੋਡੇ ਸਿੱਧੇ ਹੈ ਪਰ ਅੰਦਰੋਂ ਖਰਾਬ ਹੋਏ ਪਏ ਆ, ਵਿੰਗੇ ਨਹੀਂ ਹੈਗੇ, ਉਹਨਾਂ ਵਿੱਚ ਆਰਥਰੋਸਕੋਪੀ ਕਰਦੇ ਹਾਂ, ਤਾਂ ਕਿ ਅੰਦਰ ਗੋਡਾ ਅੰਦਰੋਂ ਜਿਹੜਾ ਜੁਆਇੰਟ ਹੈ ਉਹ ਕਲੀਨ ਹੋ ਜੇ, ਸਮੂਥ ਜਿਹੜਾ ਰਫ ਸਰਫਸ ਜਿਹੜਾ ਕਾਰਟਿਲੇਜ ਹੈਗੀ ਹੈ ਉਹਨੂੰ ਸਮੂਥ ਕਰਦੇ, ਪਰ ਇਹ ਅਰਲੀ ਓਏ ਚੇਂਜ ਵਿੱਚ ਹੁੰਦਾ ਹੈਗਾ। ਫਿਰ ਲਾਸਟ 'ਤੇ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ, ਜਦੋਂ ਲੱਗਦਾ ਹੋਇਆ ਕਿ ਪੇਸ਼ੈਂਟ ਦੇ ਵਿੱਚ ਰਿਕਵਰੀਆਂ ਨਹੀਂ ਹੁੰਦੀਆਂ, ਕੁਛ ਕੰਡੀਸ਼ਨਾਂ ਵਿੱਚ ਜਦੋਂ ਗੋਡਾ ਜਿਹੜਾ ਹੈਗਾ ਬਿਲਕੁਲ ਜਾਮ ਹੋ ਜਾਏ, ਗੋਡਾ ਮੁੜਦਾ ਨਹੀਂ ਹੈ, ਫਿਰ ਜਾ ਕੇ ਅੱਜ ਕੱਲ੍ਹ ਸਰਜਨ ਜਿਹੜੇ ਹੈਗੇ ਆ ਗੋਡਾ ਬਦਲਦੇ ਹੈਗੇ ਆ। ਉਹਨਾਂ ਬਦਲਦੇ ਵਿੱਚ ਵੀ ਹੈਗੇ, ਇੱਕ ਤਾਂ ਗੋਡਾ ਆਪਾਂ ਪੂਰਾ ਬਦਲ ਦਿੰਦੇ ਹਾਂ, ਔਰ ਇੱਕ ਕਰਦੇ ਹਾਂ ਨੀ ਸਰਫਸਿੰਗ, ਜਿਹੜੇ ਕਿ ਨੀ ਸਰਫਸਿੰਗ ਅੱਜ ਕੱਲ੍ਹ ਰੋਬੋਟਿਕ ਟੈਕਨੀਕ ਨਾਲ ਹੋ ਰਿਹਾ, ਜਿਹਦੇ 'ਚ ਗੋਡੇ ਨੂੰ ਬਦਲਣਾ ਨਹੀਂ ਪੈਂਦਾ, ਗੋਡੇ ਦੇ ਜਿਹੜਾ ਸਰਫਸ ਹੁੰਦਾ ਉਸ ਦੀ ਲੇਅਰ ਨੂੰ ਹੀ ਰਿਮੂਵ ਕਰਕੇ ਉਸ ਦੇ ਵਿੱਚ ਇੱਕ ਅੰਦਰ ਜਿਹੜਾ ਇੰਪਲਾਂਟ ਫਿੱਟ ਕੀਤਾ ਜਾਂਦਾ ਹੈਗਾ।
1: ਜੀ, ਤੇ ਡਾਕਟਰ ਸਾਹਿਬ ਜੋ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਬਹੁਤ ਵਧੀਆ ਲੱਗ ਰਹੀ ਹੈ ਜੀ। ਕੀ ਕੋਈ ਹੋਰ ਤਕਨੀਕਾਂ ਵੀ ਹੈਗੀਆਂ ਨੇ ਜੀ ਜੋ ਅੱਜ ਕੱਲ੍ਹ ਵਰਤੀਆਂ ਜਾਂਦੀਆਂ ਨੇ ਜਾਂ ਜੋ ਨਵੀਆਂ ਤਕਨੀਕਾਂ ਦੇ ਵਿੱਚ ਆ ਜਾਂਦਾ ਜੀ?
0: ਦੇਖੋ, ਨਵੀਆਂ ਤਕਨੀਕਾਂ ਵਿੱਚ ਤਾਂ ਹੁਣ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਧ ਜਿਹੜੀ ਚੱਲ ਰਹੀ ਹੈਗੀ ਹੈ ਉਹ ਹੈਗਾ ਐਕਸਰਸਾਈਜ਼, ਕਿਉਂਕਿ ਜਿੰਨਾ ਦੇਰ ਤੱਕ ਤੁਸੀਂ ਗੋਡੇ ਦੇ ਵਿੱਚ ਐਕਸਰਸਾਈਜ਼ ਨਹੀਂ ਕਰਦੇ ਉਨੀ ਦੇਰ ਤੱਕ ਗੋਡੇ ਵਿੱਚ ਸਟੈਬਿਲਿਟੀ ਨਹੀਂ ਆਉਂਦੀ, ਔਰ ਤੁਸੀਂ ਜਿੰਨੀ ਦੇਰ ਤੱਕ ਸਟੈਬਿਲਿਟੀ ਨਹੀਂ ਲੈ ਕੇ ਆਓਗੇ ਗੋਡੇ ਵਿੱਚ, ਉਨੀ ਦੇਰ ਤੱਕ ਗੋਡੇ ਵਿੱਚ ਪੇਨ ਵਗੈਰਾ, ਗੋਡੇ ਦਾ ਵਿੰਗਾਪਣ ਵਗੈਰਾ ਉਹ ਨਹੀਂ ਹਟੇਗਾ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਦੋਂ ਚੱਲਣਾ ਫਿਰਨਾ ਕਰਨਾ ਹੈਗਾ ਤਾਂ ਉਹਦੇ ਵਿੱਚ ਸਭ ਤੋਂ ਜ਼ਰੂਰਤ ਇਹ ਹੈ ਵੀ ਤੁਸੀਂ ਆਪਣਾ ਐਕਸਰਸਾਈਜ਼ ਦਾ ਜਿਹੜਾ ਸ਼ਡਿਊਲ ਹੈ, ਐਕਸਰਸਾਈਜ਼ ਦਾ ਰਿਜ਼ਿਊਮ ਬਣਨਾ ਹੈਗਾ ਉਹ ਪ੍ਰੋਪਰ ਰੱਖੋ। ਇਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਕਿ ਪ੍ਰਾਇਮਰੀ ਇੰਟਰਵੈਂਸ਼ਨ, ਪ੍ਰਾਇਮਰੀ ਇੰਟਰਵੈਂਸ਼ਨ ਹੁੰਦਾ ਹੈ ਕਿ ਤੁਹਾਡੀਆਂ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ ਗੋਡੇ ਦੀਆਂ ਅਗਲੀਆਂ ਮਾਸਪੇਸ਼ੀਆਂ ਔਰ ਗੋਡੇ ਦੀਆਂ ਪਿਛਲੇ ਸਾਈਡ ਦੀਆਂ ਮਾਸਪੇਸ਼ੀਆਂ, ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਸਟ੍ਰੈਚਿੰਗ ਕਰੋ, ਸਟ੍ਰੈਚਿੰਗ ਕਰਕੇ ਗੋਡੇ ਦੀ ਮੂਵਮੈਂਟ ਲੈ ਕੇ ਆਓ, ਗੋਡੇ ਦੀ ਮੂਵਮੈਂਟ ਨਾਲ ਉਹਨਾਂ ਦੀ ਐਸੋਮੈਟ੍ਰਿਕ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਥੱਲੇ ਰੱਖ ਕੇ ਕੁਛ ਦਬਾਉਣਾ, ਮਾਸਪੇਸ਼ੀ ਨੂੰ ਜ਼ੋਰ ਪਾਉਣਾ ਪਰ ਲੇਕਿਨ ਜ਼ੋਰ ਨੂੰ ਹਿੱਲਣ ਨਹੀਂ ਦੇਣਾ, ਇਸ ਨੂੰ ਐਸੋਮੈਟ੍ਰਿਕ ਬੋਲਦੇ ਹਾਂ। ਐਸੋਮੈਟ੍ਰਿਕ ਐਕਸਰਸਾਈਜ਼, ਐਸੋਕਨੈਟਿਕ ਐਕਸਰਸਾਈਜ਼, ਐਸੋਟੋਨਿਕ ਐਕਸਰਸਾਈਜ਼ ਜਿਹੜੀਆਂ ਕਿ ਗੋਡੇ ਨੂੰ ਹਿੱਲਣ ਦੇ ਔਰ ਕੁਛ ਟਾਈਮ ਦੇ ਨਾਲ ਕਰਦੇ ਹਾਂ। ਹੁਣ ਜਦੋਂ ਇਹ ਐਕਸਰਸਾਈਜ਼ ਕਰਾਂਗੇ ਤਾਂ ਗੋਡਾ ਜਿਹੜਾ ਹੈਗਾ

0: ਬੱਚਾ ਵਧੀਆ ਰਹੇਗਾ। ਪਰ ਇਹ ਹੈ ਵੀ ਉਹਨਾਂ ਨੂੰ ਵੀ ਸ਼ੁਰੂ ਕਰਨੀ ਚਾਹੀਦੀ ਹੈਗੀ ਹੈ। ਹੁਣ ਮੈਂ ਤਾਂ ਇਹ ਕਹਿਣਾ ਕਿ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਐਕਸਰਸਾਈਜ਼ ਦਾ ਸਭ ਤੋਂ ਵੱਡਾ ਰੋਲ ਹੈ ਉਹ ਇੱਕ ਐਕਸਪਰਟ ਫਿਜੀਓਥੈਰੇਪਿਸਟ ਕੋਲੇ, ਇੱਕ ਐਕਸਪਰਟ ਔਰ ਵੈਲ ਕੁਆਲੀਫਾਈਡ ਫਿਜੀਓਥੈਰੇਪਿਸਟ ਕੋਲੇ। ਅੱਜ ਕੱਲ੍ਹ ਫਿਜੀਓਥੈਰੇਪਿਸਟ ਵੀ ਅਲੱਗ ਅਲੱਗ ਹੈਗੇ ਹੈ, ਜਿਵੇਂ ਔਰਥੋ ਦੇ ਅਲੱਗ ਹੁੰਦੇ ਹੈਗੇ ਆ, ਕਾਰਡੀਓ ਦੇ ਅਲੱਗ ਹੁੰਦੇ ਗਏ, ਨਿਊਰੋ ਦੇ ਅਲੱਗ ਹੁੰਦੇ ਗਏ, ਪੈਡਿਆਟ੍ਰਿਕ ਦੀ ਹੁਣ ਮੇਰੀ ਪੈਡਿਆਟ੍ਰਿਕ ਬ੍ਰਾਂਚ ਹੈ, ਮੇਰੀ ਪੈਡਿਆਟ੍ਰਿਕ ਦੇ ਅਲੱਗ ਹੁੰਦੇ ਆ, ਕਾਰਡੀਓਵੈਸਕੂਲਰ ਦੇ ਅਲੱਗ ਹੁੰਦੇ ਆ, ਗਾਇਨੀ ਦੇ ਅਲੱਗ ਹੁੰਦੇ ਆ। ਜਿਹੜੇ ਜਿਹੜੇ ਫਿਜੀਓਥੈਰੇਪਿਸਟ ਵਧੀਆ ਤਰੀਕੇ ਨਾਲ, ਜਿਹੜੇ ਪੜ੍ਹੇ ਲਿਖੇ ਫਿਜੀਓਥੈਰੇਪਿਸਟ ਆ, ਉਹਨਾਂ ਦੇ ਕੋਲ ਜਾ ਕੇ ਸਾਨੂੰ ਸਾਰਿਆਂ ਨੂੰ ਹੀ ਇੱਕ ਅਲੱਗ ਉਹਨਾਂ ਤੋਂ ਰਿਜ਼ਿਊਮ ਲੈਣਾ ਚਾਹੀਦਾ ਹੈਗਾ ਵੀ ਅਸੀਂ ਕਿਹੜੇ ਕਿਹੜੇ ਸਮੇਂ ਦੇ ਵਿੱਚ ਕਿੰਨੀ ਕਿੰਨੀ ਐਕਸਰਸਾਈਜ਼ ਕਿਹੜੇ ਕਿਹੜੇ ਦਿਨਾਂ ਤੱਕ ਕਰਨੀ ਹੈਗੀ ਹੈ, ਉਹ ਆਪਣਾ ਐਕਸਰਸਾਈਜ਼ ਦਾ ਪ੍ਰੋਗਰਾਮ ਬਣਾਉਣ ਤਾਂ ਕਿ ਉਹਨਾਂ ਨੂੰ ਫਰਦਰ ਲਾਈਫ ਵਿੱਚ ਜੋੜਾਂ ਦੀ ਸਮੱਸਿਆ, ਈਵਨ ਕਿ ਗੋਡਿਆਂ ਦੀ ਸਮੱਸਿਆ ਤੋਂ ਨਿਜਾਤ ਪਾਇਆ ਜਾ ਸਕੇ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਕੀਤੀ, ਤੇ ਇੱਕ ਵਾਰ ਫੇਰ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ।
0: ਬਹੁਤ ਬਹੁਤ ਧੰਨਵਾਦ ਜੀ। ਮੈਂ ਹੁਣ ਜਾਣ ਲੱਗਿਆ ਇੱਕ ਸਾਰੇ ਮੇਰੇ ਜਿਹੜੇ ਸੁਣਨ ਵਾਲੇ ਸਰੋਤੇ ਹੈਗੇ ਆ, ਉਹਨਾਂ ਨੂੰ ਮੈਂ ਇੱਕ ਇਹ ਰਿਕੁਐਸਟ ਕਰਾਂਗਾ ਕਿ ਇਹ ਗੋਡਿਆਂ ਤੋਂ ਬਚਾਉਣ ਦਾ ਇਹੀ ਤਰੀਕਾ ਹੈ ਕਿ ਉਹ ਆਪਣੀ ਜੀਵਨ ਸ਼ੈਲੀ ਦੇ ਵਿੱਚ ਐਕਸਰਸਾਈਜ਼ ਦਾ ਮਹੱਤਵ ਜਿਹੜਾ ਹੈਗਾ ਉਹ ਜ਼ਰੂਰ ਰੱਖਣ। ਜਿੰਨੀ ਉਹ ਐਕਸਰਸਾਈਜ਼ ਜ਼ਿਆਦਾ ਕਰਨਗੇ, ਉਨਾ ਹੀ ਉਹ ਗੋਡਿਆਂ ਤੋਂ ਨਿਜਾਤ ਪਾਉਣਗੇ।
1: ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਅੱਜ ਦੇ ਪ੍ਰੋਗਰਾਮ ਨੂੰ ਤਕਨੀਕੀ ਸਹਿਯੋਗ ਦੇਣ ਦੇ ਲਈ ਅਸੀਂ ਸਾਡੀ ਤਕਨੀਕੀ ਟੀਮ ਦਾ ਤੇ ਵਿਸ਼ੇਸ਼ ਸਹਿਯੋਗ ਦੇ ਲਈ ਸਤਪਾਲ ਬਰਾੜ ਜੀ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਚਾਹਾਂਗੇ। ਆਗਿਆ, ਨਮਸਕਾਰ।
0: ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ। ਪੇਸ਼ਕਰਤਾ ਸਨ ਖੁਸ਼ਪ੍ਰੀਤ ਸ਼ੇਰਗਿੱਲ, ਡਾਕਟਰ ਸਨ ਬਲਵਿੰਦਰ ਸਿੰਘ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾ ਹਰਟਸ। ਸਟੂਡੀਓ ਦੀ ਘੜੀ ਤੇ ਸਮਾਂ ਠੀਕ 6:19 ਅਤੇ 45 ਸਕਿੰਟ ਹੋ ਚੁੱਕੇ ਨੇ। ਠੀਕ 6:20 ਤੇ ਰਿਲੇਅ ਕਰਾਂਗੇ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜ ਕਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਮਰਦਾਂ ਦੀ ਕ੍ਰਿਕਟ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਚੌਥਾ ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ। ਪੰਜਾਬ, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮ ਬੰਗਾਲ ਤੇ ਉੱਤਰ ਪੂਰਬ ਸਮੇਤ ਸਰਹੱਦੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰਡੈਂਟ ਇਸ ਕਾਨਫਰੰਸ ਵਿਚ ਹਿੱਸਾ ਲੈ ਰਹੇ ਨੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਕਾਨਫਰੰਸ ਵਿਚ ਸ਼ਮੂਲੀਅਤ ਕਰ ਰਹੇ ਨੇ। ਇਸ ਕਾਨਫਰੰਸ ਦਾ ਉਦੇਸ਼ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਕੇ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਮੀਟਿੰਗ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਕੇਂਦਰ ਸਰਕਾਰ ਦੀ ਤੀਬਰ ਮੁਹਿੰਮ ਦਰਮਿਆਨ ਮਹੱਤਵਪੂਰਨ ਮੰਨੀ ਜਾ ਰਹੀ ਹੈ। ਗੈਰ ਕਾਨੂੰਨੀ ਪ੍ਰਵਾਸ ਦੇਸ਼ ਦੇ ਪੂਰਬੀ ਹਿੱਸੇ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਜ਼ਿਲ੍ਹਿਆਂ ਦੀ ਆਬਾਦੀ ਨੂੰ ਬਦਲਣ ਵਿਚ ਇਕ ਯੋਜਨਾਬੱਧ ਕੋਸ਼ਿਸ਼ ਰਹੀ ਏ। ਘੁਸਪੈਠ ਤੋਂ ਇਲਾਵਾ ਮੀਟਿੰਗ ਵਿਚ ਗੈਰ ਕਾਨੂੰਨੀ ਪ੍ਰਵਾਸ ਤੇ ਆਬਾਦੀ ਤਬਦੀਲੀ, ਸਰਹੱਦੀ ਸੁਰੱਖਿਆ, ਡਰੋਨ ਖਤਰੇ ਅਤੇ ਨਸ਼ੀਲੇ ਪਦਾਰਥ

ਦੀ ਤਸਕਰੀ ਵਰਗੇ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਹੈ। ਇਹ ਕਾਨਫਰੰਸ ਕੇਂਦਰ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਲਏ ਗਏ ਫੈਸਲੇ ਦੇ ਪਿਛੋਕੜ ਵਿੱਚ ਹੋ ਰਹੀ ਹੈ। ਉਸ ਫੈਸਲੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀਆਂ ਆਬਾਦੀ ਸੰਬੰਧੀ ਤਬਦੀਲੀਆਂ ਦੀ ਹੱਦ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਕਾਰਕਾਂ ਦੀ ਪਛਾਣ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਪੰਜਾਬ ਭਰ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ

ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀਮਤੀ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ ਤਾਂ ਤੁਰੰਤ ਆਪਣੇ ਬੂਥ ਪੱਧਰ ਦੇ ਅਧਿਕਾਰੀ BLO ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ ਤੇ ਸੰਪਰਕ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿਚ ਹਰੇਕ ਯੋਗ ਵੋਟਰ ਦਾ ਸ਼ਾਮਿਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਹਿੱਸੇਦਾਰੀ ਬੇਹੱਦ ਜ਼ਰੂਰੀ ਏ। ਉਨ੍ਹਾਂ ਅੱਗੇ ਕਿਹਾ ਕਿ ਬੂਥ ਪੱਧਰ ਦੇ ਅਧਿਕਾਰੀ BLO ਇਸ ਪ੍ਰਕਿਰਿਆ ਵਿਚ ਵੋਟਰਾਂ ਦੀ ਮਦਦ ਵਾਸਤੇ ਸਾਰੇ ਨਿਰਧਾਰਿਤ ਵੋਟ ਕੇਂਦਰਾਂ ਤੇ ਮੌਜੂਦ ਰਹਿਣਗੇ। ਪੰਜਾਬ ਰਾਜ ਕਰ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੋਟਾਲੇ ਨੂੰ ਅੰਜਾਮ ਦੇਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖਜ਼ਾਨਾ ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਅਹਿਮ ਕਾਰਵਾਈ ਨੇ ਕਰੀਬ 8.35 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਦੇ ਫਰਜ਼ੀ ਲੈਣ ਦੇਣ ਨੂੰ ਸਫਲਤਾ ਨਾਲ ਰੋਕਿਆ ਜੋ ਕਿ ਗਲਤ ਇੰਟੀਗ੍ਰੇਟਿਡ GST ਰਿਫੰਡ ਦਾਅਵਿਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ। ਚੰਡੀਗੜ੍ਹ ਵਿਖੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਜਾਣਕਾਰੀ ਦੇ ਆਧਾਰ ਤੇ ਇਸ ਕਾਰਵਾਈ ਦਾ ਵੇਰਵਾ ਦਿੰਦਿਆਂ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ GST ਵਿਭਾਗ ਨੇ ਜਲੰਧਰ ਦੀ ਮੈਸਰਸ ਰੈਮਸਨਸ ਕਾਰਪੋਰੇਸ਼ਨ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਹ ਫਰਮ ਮਾਲ ਦੀ ਅਸਲ ਸਪਲਾਈ ਕੀਤੇ ਬਿਨਾਂ GST ਇਨਵੋਇਸ ਜਾਰੀ ਕਰਕੇ ਵੱਡੇ ਪੱਧਰ ਤੇ ਫਰਜ਼ੀ ਬਿਲਿੰਗ ਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਘੋਟਾਲੇ ਵਿਚ ਸ਼ਾਮਲ ਸੀ। ਸ੍ਰੀ ਚੀਮਾ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਹੋਰ ਵਿਅਕਤੀਆਂ ਦੇ ਪੂਰੇ ਨੈਟਵਰਕ ਦੀ ਪਛਾਣ ਕਰਨ, ਇਸ ਫਰਜ਼ੀ ITC ਦੇ ਸਹੀ ਪ੍ਰਵਾਹ ਦਾ ਪਤਾ ਲਾਉਣ ਅਤੇ ਟੈਕਸ ਚੋਰੀ ਦੀ ਕੁੱਲ ਰਕਮ ਦਾ ਪਤਾ ਲਾਉਣ ਲਈ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਅੱਜ ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਖੁੱਡੀਆਂ ਨੇ ਸ੍ਰੀ ਸਤੀਸ਼ ਸ਼ਰਮਾ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਦੇ ਵਫਦ ਦਾ ਨਿੱਘਾ ਸਵਾਗਤ ਕੀਤਾ। ਇਸ ਮੀਟਿੰਗ ਦੌਰਾਨ ਪੰਜਾਬ ਤੇ ਜੰਮੂ ਕਸ਼ਮੀਰ ਦਰਮਿਆਨ ਪਸ਼ੂ ਧਨ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਦੋਵਾਂ ਰਾਜਾਂ ਦੇ ਆਪਸੀ ਸਹਿਯੋਗ ਦੇ ਮੌਕਿਆਂ ਦੀ ਘੋਖ ਕੀਤੀ ਗਈ। ਸ੍ਰੀ ਕੁੱਡੀਆ ਨੇ ਪੰਜਾਬ ਸਰਕਾਰ ਦੀ ਸੰਘੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਤੇ ਪਸ਼ੂ ਪਾਲਣ ਵਿਚ ਬਿਹਤਰੀਨ ਢੰਗ ਤਰੀਕਿਆਂ ਨੂੰ ਸਾਂਝਾ ਕਰਨਾ ਦੇਸ਼ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਅਤੇ ਜ਼ਰੂਰੀ ਏ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਮੋਹਰੀ ਦੁੱਧ ਉਤਪਾਦਕ ਸੂਬਿਆਂ ਵਿਚ ਸ਼ੁਮਾਰ ਏ ਤੇ ਇਹ ਵਿਚਾਰ ਚਰਚਾ ਦੁੱਧ ਦੇ ਉਤਪਾਦਨ ਨੂੰ ਵਧਾਉਣ, ਪਸ਼ੂ ਧਨ ਦੇ ਨਸਲ ਸੁਧਾਰ ਤੇ ਪਸ਼ੂ ਸਿਹਤ ਸੰਭਾਲ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਕੇਂਦਰਿਤ ਰਹੀ। ਜੰਮੂ ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਨੇ ਪਸ਼ੂਆਂ ਦੀ ਸਿਹਤ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਸਬਸਿਡੀਆਂ ਤੇ ਸਮੇਂ ਸਿਰ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਤਜਵੀਜ਼ ਰੱਖੀ। ਸ੍ਰੀ ਸ਼ਰਮਾ ਨੇ ਪੰਜਾਬ ਤੇ ਆਪਣੇ ਵੱਲੋਂ ਸਾਂਝੀ ਕੀਤੀ ਅਹਿਮ ਜਾਣਕਾਰੀ ਦੀ ਸ਼ਲਾਘਾ ਕੀਤੀ ਤੇ ਉਮੀਦ ਪ੍ਰਗਟਾਈ ਕਿ ਪਸ਼ੂ ਪਾਲਣ ਖੇਤਰ ਵਿਚ ਢਾਂਚਾਗਤ ਸਹਿਯੋਗ ਦੋਵਾਂ ਸੂਬਿਆਂ ਦੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 892 ਆਧੁਨਿਕ ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਿਆ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਵਿਚ ਬੱਚਿਆਂ ਪ੍ਰਤੀ ਸੁਖਾਵੇਂ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਪਸਾਰ ਕੀਤਾ ਜਾ ਰਿਹਾ ਤੇ ਇਸੇ ਲੜੀ ਤਹਿਤ 132 ਹੋਰ ਆਂਗਨਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿਚ ਨੇ। ਇਸ ਦਾ ਉਦੇਸ਼ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਮੁੱਢਲੀ ਦੇਖਭਾਲ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ। ਮੰਤਰੀ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 1024 ਨਵੇਂ ਆਂਗਨਵਾੜੀ ਕੇਂਦਰ ਬਣਾਉਣ ਦਾ ਟੀਚਾ ਰੱਖਿਆ ਸੀ। 892 ਕੇਂਦਰਾਂ ਦੀ ਉਸਾਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦੋਂ ਕਿ ਬਾਕੀ ਰਹਿੰਦੇ 132 ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿਚ ਨੇ ਅਤੇ ਜਲਦ ਹੀ ਪੂਰੇ ਕਰਕੇ ਸੂਬੇ ਦੇ ਬੱਚਿਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਹਰੇਕ ਬੱਚੇ ਭਾਵੇਂ ਉਸਦਾ ਕੋਈ ਵੀ ਆਰਥਿਕ ਪਿਛੋਕੜ ਹੋਵੇ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਮਿਆਰੀ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ ਆਧਾਰਿਤ ਸਿੱਖਿਆ ਦੇ ਮੌਕੇ ਮਿਲਣ। ਉਨ੍ਹਾਂ ਅੱਗੇ ਕਿਹਾ ਕਿ ਇਹ ਕੇਂਦਰ ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰੀਰਕ ਤੇ ਬੌਧਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ। ਕੇਂਦਰ ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਚ ਮਦਦ ਕੀਤੀ ਏ। ਇਹ ਮਿਸ਼ਨ 2014-15 ਵਿਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹ

0: ਕਰਨ ਲਈ ਸ਼ੁਰੂ ਕੀਤਾ ਗਿਆ ਸੀ ਜੋ ਦੇਸ਼ ਵਿੱਚ ਖੇਤੀਬਾੜੀ ਉਤਪਾਦਕਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਹਲਕਾ ਗੜਸ਼ੰਕਰ ਤੇ ਵਿਧਾਇਕ ਸ੍ਰੀ ਜੈ ਕਿਸ਼ਨ ਸਿੰਘ ਰੋੜੀ ਨੇ ਪਿੰਡ ਸੋਲੀ ਵਿਖੇ ਕਰਵਾਈ ਗਈ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਏ। ਤਰਨ ਤਾਰਨ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਸੇਵਾ ਮੁਕਤ ਨੇ ਦੱਸਿਆ ਹੈ ਕਿ ਫੌਜ, ਸਮੁੰਦਰੀ ਫੌਜ, ਹਵਾਈ ਫੌਜ, ਬੀਐਸਐਫ, ਆਈਟੀਬੀਪੀ, ਸੀਆਰਪੀਐਫ ਤੇ ਸੀਆਈਐਸਐਫ ਵਿੱਚ ਭਰਤੀ ਹੋਣ ਲਈ ਪ੍ਰੀ ਰਿਕਰੂਟਮੈਂਟ ਕੋਰਸ ਵੀ ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਸਾਬਕਾ ਫੌਜੀਆਂ, ਫੌਜੀਆਂ ਦੀਆਂ ਵਿਧਵਾਵਾਂ ਤੇ ਵੀਰ ਨਾਰੀਆਂ, ਸੇਵਾ ਨਿਭਾ ਰਹੇ ਫੌਜੀਆਂ ਤੇ ਸਿਵਲੀਅਨਾਂ ਦੇ ਬੱਚਿਆਂ ਦੇ ਰੋਸ਼ਨ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਾਈ ਜਾਏਗੀ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਚੌਥਾ ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਲੜੀ ਵਿੱਚ 0-2 ਨਾਲ ਪਿੱਛੇ ਹੈ, ਜਿਸ ਕਾਰਨ ਇਹ ਮੈਚ ਜਿੱਤਣਾ ਜ਼ਰੂਰੀ ਹੈ। ਆਖਿਰ 'ਚ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਿਰਨ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜਕਾਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 6:30 ਤੇ 18 ਸਕਿੰਟ। ਸੁਣਦੇ ਹਾਂ ਜੀ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

0: ਆਓ ਸਾਥੀਓ ਸੁਣਦੇ ਹਾਂ ਅੱਜ ਦਾ ਪ੍ਰੋਗਰਾਮ ਯੁਵ ਵਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਹਨ ਮਨਦੀਪ ਰਜੌਰਾ ਜੀ।
1: ਸਰੋਤਿਓ, ਪ੍ਰੋਗਰਾਮ ਯੁਵ ਵਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਰਜੌਰਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਰਲੀਆਂ ਮਿਲੀਆਂ ਜਾਣਕਾਰੀਆਂ ਲੈ ਕੇ ਸ਼ਾਮਲ ਹੋਏ ਹਾਂ ਤੇ ਬਹੁਤ ਸਾਰੇ ਦਿਨ ਅਸੀਂ ਅੱਜ ਜੋ ਮਨਾ ਰਹੇ ਹਾਂ ਉਹਨਾਂ ਦੀਆਂ ਗੱਲਾਂ ਕਰਾਂਗੇ। ਅੱਜ ਦੇ ਦਿਨਾਂ ਦੇ ਨਾਲ ਸੰਬੰਧਿਤ ਅਸੀਂ ਮਾਹਰਾਂ ਤੋਂ ਵੀ ਜਾਣਕਾਰੀ ਲਵਾਂਗੇ ਤੇ ਦਾਦੀਆਂ ਨਾਨੀਆਂ ਦੇ ਸਮਿਆਂ ਦੀ ਇੱਕ ਕਹਾਣੀ ਵੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਸ਼ਾਮਲ ਕਰਾਂਗੇ। ਫਿਲਹਾਲ ਇਸ ਗੀਤ ਦਾ ਆਨੰਦ ਅਸੀਂ ਮਾਣਦੇ ਹਾਂ ਤੇ ਮਿਲਦੇ ਹਾਂ ਗੀਤ ਤੋਂ ਬਾਅਦ।

ਸਰੋਤਿਓ, ਫਿਲਮ ਦੀ ਦੁਨੀਆ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬੀਤੇ ਸਮੇਂ ਦੇ ਜੋ ਅਦਾਕਾਰ ਨੇ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਨਵੇਂ ਅਦਾਕਾਰ, ਨਵੇਂ ਹੀਰੋ ਹੀਰੋਇਨ ਜਿਹੜੇ ਨੇ ਉਹ ਵੀ ਇਹਨਾਂ ਤੋਂ ਬਹੁਤ ਸਿੱਖਦੇ ਨੇ। ਇਸੇ ਤਰ੍ਹਾਂ ਹੀ ਅਸੀਂ ਗੱਲ ਕਰੀਏ ਤਾਂ ਸੰਜੀਵ ਕੁਮਾਰ ਬੜੇ ਮਕਬੂਲ ਅਦਾਕਾਰ ਹੋਏ ਸੀ, ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ 9 ਜੁਲਾਈ ਅੱਜ ਹੀ ਦੇ ਦਿਨ 1938 ਦੇ ਵਿੱਚ ਹੋਇਆ ਸੀ ਤੇ ਉਹ ਮਹਿਜ਼ 47 ਸਾਲ ਦੀ ਉਮਰ ਦੇ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਪਰ ਇੰਨੇ ਕੁ ਕਰੀਅਰ ਦੇ ਵਿੱਚ ਹੀ ਲਗਭਗ 25 ਸਾਲ ਦੇ ਆਪਣੇ ਫਿਲਮਾਂ ਕਰੀਅਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਕੀਤੀਆਂ ਜਿਸ ਦੇ ਚੱਲਦਿਆਂ ਉਹਨਾਂ ਨੂੰ ਖੂਬ ਜਾਣਿਆ ਜਾਂਦਾ। ਨਾ ਸਿਰਫ ਹਿੰਦੀ ਬਲਕਿ ਉਹਨਾਂ ਨੇ ਗੁਜਰਾਤੀ ਅਤੇ ਤਮਿਲ ਸਿਨੇਮਾ ਦੇ ਲਈ ਵੀ ਕੰਮ ਕੀਤਾ। ਸੰਜੀਵ ਕੁਮਾਰ ਨੂੰ ਅਸੀਂ ਸ਼ੋਲੇ ਫਿਲਮ ਦੇ ਵਿੱਚ ਦੇਖਿਆ ਹੈ ਤੇ ਅਸੀਂ ਕਿਵੇਂ ਭੁੱਲ ਸਕਦੇ ਹਾਂ ਉਹਨਾਂ ਦੇ ਡਾਇਲੋਗ ਜਿਹੜੇ ਨੇ। ਅੱਜ ਵੀ ਅਸੀਂ ਹਸੀ ਖੁਸ਼ੀ ਕਿਸੇ ਦੇ ਨਾਲ ਜਦੋਂ ਗੱਲ ਕਰਦੇ ਹਾਂ ਤੇ ਅਸੀਂ ਉਹ ਡਾਇਲੋਗ ਵਰਤਦੇ ਹਾਂ। ਜਨਮ ਵੇਲੇ ਇਹਨਾਂ ਦਾ ਨਾਂ ਹਰੀਹਰ ਜੇਠਾ ਲਾਲ ਜਰੀਵਾਲਾ ਸੀ, ਪਰ ਜਦੋਂ ਇਹਨਾਂ ਨੇ ਫਿਲਮਾਂ ਦੇ ਵਿੱਚ ਪੈਰ ਧਰਿਆ ਤਾਂ ਇਹਨਾਂ ਨੇ ਆਪਣਾ ਨਾਂ ਬਦਲ ਕੇ ਸੰਜੀਵ ਕੁਮਾਰ ਰੱਖ ਲਿਆ। ਇਹਨਾਂ ਨੂੰ ਬਹੁਤ ਸਾਰੇ ਨੈਸ਼ਨਲ ਅਵਾਰਡ ਮਿਲੇ, ਇਹਨਾਂ ਨੂੰ ਬੈਸਟ ਐਕਟਰ ਦੇ ਅਵਾਰਡ ਜਿਹੜੇ ਹੈ ਉਹ ਮਿਲੇ ਫਿਲਮ ਦਸਤਕ ਅਤੇ ਕੋਸ਼ਿਸ਼ ਦੇ ਲਈ। ਨਾਲੋ ਨਾਲ ਸ਼ੋਲੇ, ਅਰਜੁਨ ਪੰਡਿਤ, ਤ੍ਰਿਸ਼ੂਲ, ਖਿਲੋਨਾ, ਨਯਾ ਦਿਨ ਨਈ ਰਾਤ, ਯੇ ਹੈ ਜ਼ਿੰਦਗੀ, ਦੇਵਤਾ, ਰਾਮ ਤੇਰੇ ਕਿਤਨੇ ਨਾਮ ਵਰਗੀਆਂ ਹੋਰ ਬਹੁਤ ਬਿਹਤਰੀਨ ਫਿਲਮਾਂ ਦੇ ਲਈ ਇਹਨਾਂ ਨੇ ਕੰਮ ਕੀਤਾ। ਫਿਲਮਾਂ ਦੇ ਵਿੱਚ ਇਹਨਾਂ ਨੇ ਬਤੌਰ ਹੀਰੋ ਆਪਣੀ ਜੋ ਭੂਮਿਕਾ ਹੈ ਉਹ ਨਿਭਾਈ ਤੇ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ, ਕਿਉਂਕਿ ਇਹ ਇਪਟਾ ਬੰਬੇ ਦੇ ਨਾਲ ਜੁੜੇ ਹੋਏ ਸੀਗੇ ਤਾਂ ਇੰਡੀਅਨ ਨੈਸ਼ਨਲ ਥੀਏਟਰ ਜਿਹੜਾ ਹੈ ਇਹ ਕਰਨ ਲੱਗ ਗਏ ਸੀ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਹੀ। ਤੇ ਇਹਨਾਂ ਨੇ ਪਹਿਲਾ ਜੋ ਨਾਟਕ ਹੈ ਆਰਥਰ ਮਿਲਰ ਦਾ ਆਲ ਮਾਈ ਸੰਸ, ਜੋ ਕਿ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਦੇ ਵਿੱਚ ਇੰਗਲਿਸ਼ ਦੇ ਵਿੱਚ ਪੜ੍ਹਿਆ ਹੈ ਸਭ ਨੇ ਉਹ ਪਲੇ, ਤੇ ਉਹ ਪਲੇ ਇਹਨਾਂ ਨੇ ਕੀਤਾ ਜੀ। ਤੇ ਇੱਥੋਂ ਇਹਨਾਂ ਦੇ ਕਰੀਅਰ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਹੈ ਜਿਹੜੀਆਂ ਕੀਤੀਆਂ, ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਮਨਚਲੀ, ਰਾਜਾ ਔਰ ਰੰਕ, ਅਲੀਬਾਬਾ ਔਰ 40 ਚੋਰ, ਹਮਾਰੇ ਤੁਹਾਰੇ ਅਤੇ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ। ਨਾਲੋ ਨਾਲ ਇਹਨਾਂ ਨੇ ਮਰਾਠੀ, ਪੰਜਾਬੀ, ਤਮਿਲ, ਤੇਲਗੂ, ਸਿੰਧੀ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਤੇ ਆਪਣੀ ਮਾਤ ਭਾਸ਼ਾ ਗੁਜਰਾਤੀ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ। ਜੇਕਰ ਅਵਾਰਡਸ ਦੀ ਇਹਨਾਂ ਦੀ ਗੱਲ ਕਰੀਏ ਤਾਂ 1971 ਤੋਂ ਲੈ ਕੇ 1983 ਤੱਕ ਆਈਆਂ ਇਹਨਾਂ ਦੀਆਂ ਬਿਹਤਰੀਨ ਫਿਲਮਾਂ ਖਿਲੋਨਾ, ਕੋਸ਼ਿਸ਼, ਸ਼ੋਲੇ, ਆਂਧੀ, ਮੌਸਮ, ਅਰਜੁਨ ਪੰਡਿਤ, ਤ੍ਰਿਸ਼ੂਲ, ਵਿਧਾਤਾ ਤੇ ਅੰਗੂਰ ਵਰਗੀਆਂ ਫਿਲਮਾਂ ਦੇ ਲਈ ਇਹਨਾਂ ਨੂੰ ਬੈਸਟ ਐਕਟਰ, ਬੈਸਟ ਸਪੋਰਟਿੰਗ ਐਕਟਰ ਦੇ ਅਵਾਰਡ ਲਗਾਤਾਰ ਮਿਲਦੇ ਰਹੇ। ਬੰਗਾਲ ਫਿਲਮ ਜਰਨਲਿਸਟਸ ਐਸੋਸੀਏਸ਼ਨ ਵੱਲੋਂ ਵੀ ਇਹਨਾਂ ਨੂੰ 1974 ਦੇ ਵਿੱਚ ਫਿਲਮ ਕੋਸ਼ਿਸ਼ ਦੇ ਲਈ ਬੈਸਟ ਐਕਟਰ ਦਾ ਅਵਾਰਡ ਦਿੱਤਾ ਗਿਆ। ਇੰਨਾ ਹੀ ਨਹੀਂ, ਇਹਨਾਂ ਦੇ ਆਪਣੇ ਸ਼ਹਿਰ ਸੂਰਤ ਦੇ ਵਿੱਚ ਇੱਕ ਸੜਕ ਦਾ ਨਾਂ ਵੀ ਇਹਨਾਂ ਦੇ ਨਾਂ ਤੇ ਸੰਜੀਵ ਕੁਮਾਰ ਮਾਰਗ ਰੱਖਿਆ ਗਿਆ ਹੈ, ਜਿਸ ਦਾ ਉਦਘਾਟਨ ਇੱਕ ਇਹਨਾਂ ਦੇ ਹਾਣ ਦੇ ਹੀ ਵੈਟਰਨ ਅਦਾਕਾਰ ਸੁਨੀਲ ਦੱਤ ਨੇ ਕੀਤਾ ਸੀ। ਇਸ ਤੋਂ ਬਾਅਦ ਸੂਰਤ ਦੇ ਵਿੱਚ ਇਹਨਾਂ ਦੇ ਹੋਮ ਟਾਊਨ ਦੇ ਵਿੱਚ ਇੱਕ ਸਕੂਲ ਜਿਹੜਾ ਹੈ ਉਹ ਵੀ ਇਹਨਾਂ ਦੇ ਨਾਂ ਤੋਂ ਚੱਲ ਰਿਹਾ ਹੈ ਅਤੇ 2013 ਦੇ ਵਿੱਚ ਇੱਕ ਪੋਸਟੇਜ ਸਟੈਂਪ ਜਿਹੜੀ ਹੈ ਉਹ ਵੀ ਸੰਜੀਵ ਕੁਮਾਰ ਦੇ ਨਾਂ ਤੇ ਭਾਰਤ ਸਰਕਾਰ ਨੇ ਜਾਰੀ ਕੀਤੀ। ਅਸੀਂ ਬੜੀ ਖੁਸ਼ੀ ਨਾਲ ਯਾਦ ਕਰ ਰਹੇ ਹਾਂ ਸੰਜੀਵ ਕੁਮਾਰ ਹੋਰਾਂ ਨੂੰ, ਜਿਨ੍ਹਾਂ ਨੇ ਹਿੰਦੀ ਫਿਲਮ ਦੇ ਵਿੱਚ ਬਿਹਤਰੀਨ ਨਗਮੇ ਜਿਹੜੇ ਹੈ ਉਹ ਇਹਨਾਂ ਦੇ ਉੱਤੇ ਪਿਕਚਰਾਈਜ਼ ਕੀਤੇ ਗਏ, ਇਹਨਾਂ ਦੇ ਉੱਤੇ ਫਿਲਮਾਏ ਗਏ। ਉਹਨਾਂ ਹੀ ਗਾਣਿਆਂ ਦੇ ਵਿੱਚੋਂ ਇੱਕ ਗੀਤ ਤੁਹਾਡੀ ਨਜ਼ਰ ਫਿਲਮ ਸ਼ੋਲੇ ਦੇ ਵਿੱਚੋਂ।

ਸਾਥੀਓ ਬਿਲਕੁਲ, ਅੱਜ ਅਸੀਂ ਦੋ ਹੋਰ ਦਿਨ ਮਨਾ ਰਹੇ ਹਾਂ ਜਿਨ੍ਹਾਂ ਚ ਇੱਕ ਰਾਸ਼ਟਰੀ ਮਿੱਠੇ ਬਿਸਕਿਟ ਦਾ ਦਿਨ ਵੀ ਹੈ ਤੇ ਬਿਸਕਿਟ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਸਵੇਰੇ ਚਾਹ ਵੇਲੇ ਇਹ ਸਾਡੇ ਸਾਹਮਣੇ ਨਾਸ਼ਤੇ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਤੇ ਫਿਰ ਇਹ ਸ਼ਾਮ ਦੀ ਚਾਹ ਤੱਕ ਸਾਡੇ ਨਾਲ ਰਹਿੰਦਾ ਹੈ ਤੇ ਬੜੀ ਵਾਰੀ ਅਸੀਂ ਦੇਰ ਸਵੇਰ ਵੀ ਜਦੋਂ ਕਿਤੇ ਲੇਟ ਹੁੰਦੇ ਹਾਂ ਅਜੇ ਖਾਣੇ ਦਾ ਇੰਤਜ਼ਾਰ ਕਰ ਰਹੇ ਹਾਂ, ਖਾਣਾ ਸਾਡੇ ਤੱਕ ਦੇਰ ਨਾਲ ਪਹੁੰਚੇਗਾ ਤਾਂ ਅਸੀਂ ਬਿਸਕੁਟਾਂ ਦਾ ਹੀ ਸਹਾਰਾ ਲੈਂਦੇ ਹਾਂ ਤੇ ਬਹੁਤ ਸਾਰੇ ਅਜਿਹੇ ਬਿਸਕੁਟ ਨੇ, ਅਜਿਹੇ ਬ੍ਰਾਂਡ ਦੇ ਬਿਸਕੁਟ ਨੇ ਜੋ ਸਾਡੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਾਡੇ ਸੰਗੀ ਸਾਥੀ ਬਣ ਗਏ ਹੈ ਤੇ ਅਸੀਂ ਘਰੋਂ ਕਢਾਏ ਹੋਏ ਆਟੇ ਦੇ ਬਿਸਕਟਾਂ ਨੂੰ ਕਿਵੇਂ ਭੁੱਲ ਸਕਦੇ ਹਾਂ ਜਦੋਂ ਸੰਧਾਰਾ ਲੈ ਕੇ ਜਾਣਾ ਹੈ ਜਾਂ ਸੌਣ ਦੇ ਮਹੀਨੇ ਦੇ ਵਿੱਚ ਭੈਣਾਂ ਦੇ ਕੋਲ ਤਿਉਹਾਰ ਦੇ ਰੂਪ ਦੇ ਵਿੱਚ ਮਠਿਆਈ ਜਾਂ ਅਜਿਹੀ ਕੋਈ ਖਾਣ ਵਾਲੀ ਚੀਜ਼ ਲੈ ਕੇ ਜਾਣੀ ਹੈ ਤਾਂ ਘਰੋਂ ਕਢਾਏ ਹੋਏ ਆਟੇ ਦੇ ਬਿਸਕਟਾਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਤੇ ਉਹਨਾਂ ਬਿਸਕੁਟਾਂ ਨੂੰ ਸਟੀਲ ਦੇ ਪੀਪੇ ਦੇ ਵਿੱਚ ਪਾ ਕੇ ਸਿਰ ਤੇ ਚੱਕ ਕੇ ਲਿਜਾਣਾ ਜਿਹੜਾ ਹੈ ਉਹ ਵੀ ਸਾਡੇ ਸਾਥੀਆਂ ਨੂੰ ਨਹੀਂ ਭੁੱਲਦਾ। ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਸਾਡੇ ਇਹ ਬਿਸਕੁਟ ਜਿਹੜੇ ਆ ਉਹ ਕਢਵਾਏ ਜਾਂਦੇ ਨੇ ਤੇ ਜਦੋਂ ਅਸੀਂ ਆਪ ਕਢਾਉਂਦੇ ਹਾਂ ਤਾਂ ਸਾਥੀਓ ਬਿਲਕੁਲ ਇਹ ਗੱਲ ਹੈ ਕਿ ਸਾਨੂੰ ਉਸ ਚੀਜ਼ ਦੇ ਮਿਆਰ ਦਾ, ਉਸ ਦੀ ਕੁਆਲਿਟੀ ਦੇ, ਉਸ ਦੀ ਗੁਣਵੱਤਾ ਦੇ ਮਿਆਰ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਅਸੀਂ ਉਹ ਆਪ ਕਢਾਏ ਨੇ। ਆਟੇ ਵਾਲੇ ਬਿਸਕੁਟ ਅਸੀਂ ਕਢਾਉਂਦੇ ਹਾਂ ਜਦੋਂ ਅਸੀਂ ਬੇਕਰੀ ਦੇ ਉੱਤੇ ਆਟਾ, ਖੰਡ, ਦੇਸੀ ਘਿਓ ਲੈ ਕੇ ਜਾਂਦੇ ਹਾਂ ਤੇ ਫਿਰ ਉਹ ਸਾਨੂੰ ਬਹੁਤ ਸਾਰੇ ਆਟੇ ਦੇ ਬਣੇ ਬਿਸਕੁਟ ਜਿਹੜੇ ਉਹ ਫੜਾ ਦਿੰਦਾ ਤੇ ਕੁਝ ਕੁ ਤਾਂ ਅਸੀਂ ਗਰਮਾ ਗਰਮ ਖਾ ਲੈਂਦੇ ਹਾਂ ਤੇ ਫਿਰ ਜਦੋਂ ਠੰਡੇ ਹੋਏ ਇਹਨਾਂ ਬਿਸਕੁਟਾਂ ਦਾ ਵੀ ਅਸੀਂ ਚਾਹ ਦੇ ਨਾਲ, ਚਾਹ ਦੀ ਚੁਸਕੀਆਂ ਦੇ ਨਾਲ ਆਨੰਦ ਮਾਣਦੇ ਹਾਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰੀਏ। ਇਹ ਦਿਨ ਮਨਾਉਣ ਦਾ ਉਦੇਸ਼ ਇਹੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਲੈ ਕੇ ਆਈਏ, ਮੋੜ ਲਿਆਈਏ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਘਰ ਦਾ ਬਣਿਆ ਹੋਇਆ ਚੰਗਾ ਖਾਣਾ, ਘਰ ਦੇ ਬਣੇ ਹੋਏ ਚੰਗੇ ਪਕਵਾਨ ਉਹਨਾਂ ਤੋਂ ਅਸੀਂ ਨਹੀਂ ਦੂਰ ਜਾਣ ਦੇਣੇ। ਅਸੀਂ ਇਹ ਤਹੱਈਆ ਕਰਨਾ ਕਿ ਅਸੀਂ ਘਰੇ ਬਣੀਆਂ ਹੋਈਆਂ ਚੀਜ਼ਾਂ ਹੀ ਖਾਵਾਂਗੇ ਤੇ ਘਰੇ ਬਣਾਏ ਹੋਏ ਬਿਸਕੁਟਾਂ ਦੇ ਨਾਲ ਨਾਲ ਘਰੇ ਅਸੀਂ ਜਿਹੜੀ ਮਟਰੀ ਕੱਢਦੇ ਸੀ, ਘਰੇ ਮੱਠੀਆਂ ਕੱਢਦੇ ਹਾਂ ਜਿਹੜੀਆਂ ਆਪਾਂ, ਜਾਂ ਘਰੇ ਹੋਰ ਕਿਸਮ ਦੇ ਜੋ ਪਕਵਾਨ ਬਣਾ ਕੇ ਰੱਖ ਲਏ ਜਾਂਦੇ ਆ ਜੋ ਥੋੜੇ ਦਿਨ ਕੰਮ ਆ ਸਕਦੇ ਆ ਉਹ ਖਾਧੇ ਜਾ ਸਕਦੇ ਆ। ਸੋ ਨਾਸ਼ਤੇ ਦੇ ਲਈ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰੀਏ, ਘਰੇ ਜ਼ਰੂਰ ਬਣਾ ਕੇ ਰੱਖੀਏ। ਜੇਕਰ ਜ਼ਿਆਦਾ ਨਹੀਂ ਤਾਂ ਅਸੀਂ ਇਹ ਥੋੜੇ ਥੋੜੇ ਜ਼ਰੂਰ ਬਣਾ ਸਕਦੇ ਹਾਂ। ਸਾਡੇ ਬੱਚੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ, ਇਹਨਾਂ ਪਕਵਾਨਾਂ ਤੋਂ ਦੂਰ ਨਹੀਂ ਹੋਣੀ ਚਾਹੀਦੀ। ਨਾਲ ਹੀ ਸਾਥੀਓ, ਨੌਜਵਾਨ ਸਾਥੀ ਜਿਹੜੇ ਹੈ ਅੱਜ ਦੇ ਦਿਨ ਬਹੁਤ ਖੁਸ਼ ਹੋਣਗੇ ਕਿਉਂਕਿ ਰਾਸ਼ਟਰੀ ਫੈਸ਼ਨ ਦਿਵਸ ਵੀ ਹੈ ਅੱਜ। ਫੈਸ਼ਨ ਦੇ ਇਸ ਦੌਰ 'ਚ ਗਰੰਟੀ ਨਹੀਂ ਦਿੱਤੀ ਜਾਂਦੀ, ਇਹ ਅਸੀਂ ਬਹੁਤ ਸਾਰੀਆਂ ਦੁਕਾਨਾਂ ਤੇ ਲਿਖਿਆ ਵੀ ਪੜ੍ਹਦੇ ਹਾਂ, ਪਰ ਫੈਸ਼ਨ ਦਾ ਦੌਰ ਜਿਹੜਾ ਹੈ ਉਹ ਇੱਕ ਅਜੀਬ ਕਿਸਮ ਦਾ ਦੌਰ ਹੈ। ਇਸ ਦੇ ਵਿੱਚ ਇੱਕੋ ਹੀ ਫੈਸ਼ਨ ਜਿਹੜਾ ਹੈ ਮੁੜ ਘੁੜ ਕੇ ਵਾਪਸ ਆਉਂਦਾ ਹੈ। ਅਸੀਂ ਜੇਕਰ ਨੌਜਵਾਨਾਂ ਦੀ ਗੱਲ ਕਰੀਏ, ਮੁੰਡਿਆਂ ਦੀ ਗੱਲ ਕਰੀਏ, ਤਾਂ ਖੁੱਲੀ ਮੋਰੀ ਵਾਲੀਆਂ ਪੈਂਟਾਂ ਜਿਹੜੀਆਂ ਸੀ ਉਹ ਪਹਿਲਾਂ ਚੱਲਦੀਆਂ ਸੀ। ਅਸੀਂ ਪੁਰਾਣੇ ਜੋ ਅਦਾਕਾਰ ਨੇ ਉਹਨਾਂ ਨੂੰ ਬਹੁਤ ਸਾਰੇ ਗੀਤਾਂ 'ਚ, ਫਿਲਮਾਂ 'ਚ ਉਹ ਪੈਂਟਾਂ ਪਾਏ ਵੇਖਦੇ ਹਾਂ, ਪਰ ਹੁਣ ਫੇਰ ਜਿਸ ਨੂੰ ਕਿ ਹੁਣ ਵੈਲ ਬੋਟਮ ਕਰਕੇ ਜਾਣਿਆ ਜਾਂਦਾ ਹੈ, ਦੁਬਾਰਾ ਉਦਾਹਰਣ ਦੇ ਤੌਰ 'ਤੇ ਇਹ ਚਲਨ ਵਾਪਸ ਆਇਆ ਹੈ ਤੇ ਨੌਜਵਾਨ ਮੁੰਡੇ ਜਿਹੜੇ ਹੈ ਉਹ ਵੈਲ ਬੋਟਮ, ਖੁੱਲੀ ਮੋਰੀ

ਪੈਂਟਾਂ ਜਿਹੜੀਆਂ ਉਹ ਦੁਬਾਰਾ ਸਵਾਉਣ ਲੱਗੇ ਨੇ। ਇਸੇ ਤਰ੍ਹਾਂ ਹੀ ਕੁੜੀਆਂ ਜਿਹੜੀਆਂ ਨੇ, ਜਦੋਂ ਪਹਿਲਾਂ ਅਸੀਂ ਫਿਲਮਾਂ 'ਚ ਵੇਖਦੇ ਸੀ ਬੰਦ ਚਾਕਾਂ ਵਾਲੀਆਂ ਕੁੜਤੀਆਂ ਕੁੜੀਆਂ ਪਾਉਂਦੀਆਂ ਸੀਗੀਆਂ, ਤੇ ਹੁਣ ਫੇਰ ਫੈਸ਼ਨ ਦੇ ਦੌਰ 'ਚ ਇਹ ਚੀਜ਼ਾਂ ਵਾਪਸ ਵੇਖਣ ਨੂੰ ਮਿਲ ਰਹੀਆਂ। ਫੈਸ਼ਨ ਜਿੱਥੇ ਨਵਾਂ ਆਉਂਦਾ ਹੈ ਉੱਥੇ ਹੀ ਪੁਰਾਣਾ ਵੀ ਵਾਪਸ ਆਉਂਦਾ ਹੈਗਾ। ਫੈਸ਼ਨ ਦੀ ਦੁਨੀਆ ਦੇ ਵਿੱਚ ਅਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਅਸੀਂ ਇਸ ਤਰੀਕੇ ਦਾ ਫੈਸ਼ਨ ਚੁਣਨਾ ਹੈ ਕਿ ਉਹ ਆਊਟਡੇਟਡ ਨਾ ਹੋਵੇ, ਅਪਡੇਟ ਹੋਵੇ, ਕਿਉਂਕਿ ਆਊਟਡੇਟਡ ਫੈਸ਼ਨ ਦੇ ਨਾਲ ਅਸੀਂ ਕੌਨਫੀਡੈਂਟ ਜਾਂ ਅਸੀਂ ਆਤਮ ਵਿਸ਼ਵਾਸੀ ਮਹਿਸੂਸ ਨਹੀਂ ਕਰਾਂਗੇ। ਫੈਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਨੌਜਵਾਨ ਸਾਥੀਓ, ਤੁਸੀਂ ਇਹ ਜ਼ਰੂਰ ਵੇਖਣਾ ਹੈ ਕਿ ਫੈਸ਼ਨ ਦੇ ਨਾਂ ਤੇ ਤੁਸੀਂ ਲੁੱਟੇ ਪੱਟੇ ਨਾ ਜਾਓ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਕੱਪੜੇ ਜਾਂ ਬਹੁਤ ਸਾਰੀਆਂ ਅਸੈਸਰੀਜ਼ ਜਿਹੜੀਆਂ ਅਸੀਂ ਪਾ ਕੇ ਤਿਆਰ ਹੁੰਦੇ ਹਾਂ, ਨਿਕਲਦੇ ਹਾਂ, ਜਿਹਦੇ 'ਚ ਕੁੜੀਆਂ ਜਿਹੜੀਆਂ ਹੈ ਉਹ ਕੰਨਾਂ 'ਚ, ਗਲ 'ਚ ਤੇ ਬਾਹਾਂ 'ਚ ਪਾਈ ਜਾਣ ਵਾਲੀਆਂ, ਹੱਥਾਂ 'ਚ ਅੰਗੂਠੀਆਂ ਜਿਹੜੀਆਂ ਹੈ ਉਹ, ਜਾਂ ਹੋਰ ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਅਸੈਸਰੀਜ਼ ਆਖਦੇ ਹਾਂ, ਉਸ ਦੇ ਉੱਤੇ ਵੀ ਬਹੁਤ ਖਰਚ ਕਰਦੀਆਂ ਨੇ। ਇਸੇ ਤਰ੍ਹਾਂ ਜੋ ਨੌਜਵਾਨ ਸਾਥੀ ਨੇ ਜਿਹੜੇ, ਉਹ ਵੀ ਆਪਣੀ ਗੁੱਟ ਤੇ ਬੰਨਣ ਵਾਲੀ ਘੜੀ ਜਾਂ ਚੇਨ ਜਾਂ ਹੱਥ 'ਚ ਪਾਏ ਜਾਣ ਵਾਲੇ ਕੜੇ ਜਾਂ ਹੋਰ ਇਸ ਤਰ੍ਹਾਂ ਦੀਆਂ ਜੋ ਚੀਜ਼ਾਂ ਅਸੀਂ ਫੈਸ਼ਨ ਦੇ ਤੌਰ ਤੇ ਵਰਤਦੇ ਹਾਂ, ਜਿਨ੍ਹਾਂ 'ਚ ਪਰਫਿਊਮ, ਜਿਨ੍ਹਾਂ 'ਚ ਡੀਓਡਰੈਂਟ ਵੀ ਸ਼ਾਮਲ ਨੇ, ਅਸੀਂ ਉਹ ਬੜੇ ਸਾਵਧਾਨੀ ਦੇ ਨਾਲ ਖਰੀਦਣੇ ਹੈ। ਖਰੀਦ ਕੇ ਅਸੀਂ ਘਰਾਂ ਦੇ ਵਿੱਚ ਢੇਰ ਨਹੀਂ ਲਾਉਣਾ, ਉਹਨਾਂ ਨੂੰ ਵਰਤਣਾ ਹੈ। ਅਸੀਂ ਇਹ ਆਪਣੀ ਆਦਤ ਬਣਾਉਣੀ ਹੈ ਕਿ ਸਾਡੀ ਪੋਕਟ ਮਨੀ ਜਿਹੜੀ ਹੈ ਉਹ ਫੈਸ਼ਨ ਦੇ ਨਾਂ ਤੇ ਵੇਸਟ ਨਾ ਹੋਵੇ, ਜ਼ਾਇਆ ਨਾ ਹੋਵੇ। ਫੋਨ ਦਾ ਬੜਾ ਇੱਕ ਫੈਸ਼ਨ ਹੈ, ਸੋ ਫੋਨ ਨੂੰ ਅਸੀਂ ਫੈਸ਼ਨ ਦੇ ਤੌਰ ਤੇ ਇਹ ਤਹੱਈਆ ਕਰੀਏ, ਕਦੇ ਨਹੀਂ ਵਰਤਾਂਗੇ। ਫੋਨ ਨੂੰ ਅਸੀਂ ਜ਼ਰੂਰਤ ਦੇ ਤੌਰ ਤੇ ਵਰਤਾਂਗੇ। ਫੋਨ ਦੇ ਉੱਤੇ ਲਾਏ ਹੋਏ ਪੈਸੇ ਹਮੇਸ਼ਾ ਸਾਨੂੰ ਰੜਕਣਗੇ, ਕਿਉਂਕਿ ਫੋਨ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜਿਸ ਦੀ ਇੱਕ ਮਿਆਦ ਹੁੰਦੀ ਹੈ। ਇੱਕ ਡਿਵਾਈਸ ਦੀ ਮਿਆਦ ਜਿਹੜੀ ਹੈ ਫੋਨ ਦੀ, ਕਹਿੰਦੇ ਨੇ ਕਿ ਔਸਤਨ 2.5 ਸਾਲ ਹੈ। ਅਸੀਂ ਜੇਕਰ ਪਹਿਲਾਂ ਹੀ ਸਾਨੂੰ ਫੋਨ ਬਦਲਣਾ ਪਿਆ ਜਾਂ 2.5 ਸਾਲ ਤੱਕ ਚੱਲਣ ਵਾਲੇ ਇਸ ਫੋਨ ਜਾਂ ਇਸ ਇਕਵਿਪਮੈਂਟ ਦੇ ਉੱਤੇ ਅਸੀਂ ਜੇਕਰ ਲੱਖਾਂ ਰੁਪਈਏ ਲਗਾ ਦੇਵਾਂਗੇ ਤਾਂ ਸਾਨੂੰ ਇਸ ਦਾ ਅਫਸੋਸ ਹੋਵੇਗਾ, ਸਾਨੂੰ ਖਾਮਿਆਜ਼ਾ ਵੀ ਭੁਗਤਣਾ ਪਵੇਗਾ। ਸੋ ਫੈਸ਼ਨ ਦੇ ਇਸ ਦੌਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਇਹ ਗਰੰਟੀ ਦੇਣੀ ਹੈ ਕਿ ਅਸੀਂ ਲੁੱਟੇ ਨਾ ਜਾਈਏ।

0: ਲੈ ਕੇ ਜਾਣਾ ਅੱਗੇ ਤੋਰਨਾ। ਇਸੇ ਤਰ੍ਹਾਂ ਅਖਬਾਰ ਦੇ ਵਿੱਚ ਛਪੀ ਡਾਕਟਰ ਪ੍ਰਦੀਪ ਕੌੜਾ ਹੋਰਾਂ ਦੀ ਕਹਾਣੀ ਸ਼ਾਮਿਲ ਕਰ ਰਹੇ ਹਾਂ। ਉਹ ਲਿਖਦੇ ਨੇ ਕਿ ਬੜੀ ਪੁਰਾਣੀ ਗੱਲ ਹੈ, ਚਾਰ ਪੱਕੇ ਦੋਸਤ ਸੀ। ਇੱਕ ਤਰਖਾਣ ਦਾ ਲੜਕਾ ਸੀ, ਦੂਜਾ ਦਰਜੀ ਦਾ ਤੇ ਤੀਜਾ ਇੱਕ ਅਮੀਰ ਰਾਜੇ ਦਾ ਤੇ ਚੌਥਾ ਇੱਕ ਰਿਸ਼ੀ ਦਾ ਪੁੱਤਰ ਸੀ। ਇੱਕ ਵਾਰ ਉਹ ਚਾਰੇ ਕਿਤੇ ਦੂਰ ਦੁਰਾਡੇ ਦੀ ਯਾਤਰਾ ਤੇ ਨਿਕਲੇ। ਰਸਤੇ 'ਚ ਇੱਕ ਸੰਘਣੇ ਜੰਗਲ ਵਿੱਚੋਂ ਲੰਘਦਿਆਂ ਉਹਨਾਂ ਨੂੰ ਰਾਤ ਪੈ ਗਈ। ਚਾਰੇ ਦੋਸਤਾਂ ਨੇ ਫੈਸਲਾ ਕੀਤਾ ਕਿ ਉਹ ਰਾਤ ਜੰਗਲ ਵਿੱਚ ਹੀ ਕੱਟਣਗੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਹਰ ਇੱਕ ਦੋਸਤ ਰਾਤ ਦੇ ਇੱਕ ਇੱਕ ਪਹਿਰ ਦਾ ਪਹਿਰਾ ਦੇਵੇਗਾ ਤਾਂ ਜੋ ਬਾਕੀ ਤਿੰਨ ਜਣੇ ਬੇਫਿਕਰੀ ਨਾਲ ਸੌ ਸਕਣ। ਪਹਿਰਾ ਦੇਣ ਦੀ ਪਹਿਲੀ ਵਾਰੀ ਤਰਖਾਣ ਦੇ ਲੜਕੇ ਦੀ ਸੀ। ਪਹਿਰਾ ਦਿੰਦਿਆਂ ਉਸ ਨੇ ਸੋਚਿਆ ਕਿ ਜੰਗਲ ਵਿੱਚ ਲੱਕੜਾਂ ਦੀ ਕੋਈ ਕਮੀ ਨਹੀਂ ਤੇ ਉਸ ਕੋਲ ਆਪਣੇ ਔਜ਼ਾਰ ਵੀ ਮੌਜੂਦ ਸੀ, ਕਿਉਂ ਨਾ ਸਮਾਂ ਬਿਤਾਉਣ ਲਈ ਕੁਝ ਬਣਾਇਆ ਜਾਵੇ। ਇਹ ਸੋਚ ਕੇ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਤੇ ਆਪਣੀ ਕਾਰੀਗਰੀ ਨਾਲ ਲੱਕੜ ਦਾ ਇੱਕ ਬਹੁਤ ਹੀ ਸੋਹਣਾ ਲੜਕੀ ਦਾ ਬੁੱਤ ਘੜ ਦਿੱਤਾ। ਪਹਿਰੇ ਦੀ ਅਗਲੀ ਵਾਰੀ ਦਰਜੀ ਦੇ ਲੜਕੇ ਦੀ ਸੀ। ਜਦੋਂ ਉਸ ਨੇ ਵੇਖਿਆ ਕਿ ਸਾਹਮਣੇ ਇੱਕ ਬੇਹੱਦ ਖੂਬਸੂਰਤ ਬੁੱਤ ਪਿਆ ਹੈ ਤਾਂ ਉਸ ਨੇ ਸੋਚਿਆ ਕਿਉਂ ਨਾ ਪਹਿਰੇ ਦੇ ਸਮੇਂ ਦੌਰਾਨ ਇਸ ਲਈ ਸੋਹਣੇ ਵਸਤਰ ਸਿਉਂ ਦਿੱਤੇ ਜਾਣ। ਉਸ ਨੇ ਤੁਰੰਤ ਬੁੱਤ ਦੇ ਮੇਚ ਦੇ ਬਹੁਤ ਹੀ ਸੁੰਦਰ ਕੱਪੜੇ ਸਿਉਂ ਕੇ ਉਸ ਨੂੰ ਪਵਾ ਦਿੱਤੇ। ਤੀਜੀ ਵਾਰੀ ਰਾਜੇ ਦੇ ਪੁੱਤਰ ਦੀ ਸੀ। ਸੋਹਣੇ ਵਸਤਰਾਂ ਵਿੱਚ ਸਜੇ ਉਸ ਸੁੰਦਰ ਬੁੱਤ ਨੂੰ ਵੇਖ ਕੇ ਰਾਜਕੁਮਾਰ ਮੰਤਰਮੁਗਧ ਹੋ ਗਿਆ। ਪਹਿਰਾ ਦੇਣ ਦੇ ਨਾਲ ਨਾਲ ਉਸ ਨੇ ਆਪਣੇ ਪਾਏ ਹੋਏ ਕੀਮਤੀ ਹੀਰੇ ਜਵਾਹਰਾਤ ਅਤੇ ਗਹਿਣੇ ਉਤਾਰ ਕੇ ਉਹਨਾਂ ਨਾਲ ਬੁੱਤ ਨੂੰ ਚੰਗੀ ਤਰ੍ਹਾਂ ਸਜਾ ਦਿੱਤਾ ਤੇ ਉਹ ਬੁੱਤ ਇੱਕ ਲੜਕੀ ਦਾ, ਬੇਹੱਦ ਖੂਬਸੂਰਤ ਲੜਕੀ ਦਾ ਬੁੱਤ ਦਿਸਣ ਲੱਗਿਆ। ਇਹਨਾਂ ਗਹਿਣਿਆਂ ਨੇ ਲੜਕੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤਾ। ਅੰਤਿਮ ਪਹਿਰਾ ਰਿਸ਼ੀ ਦੇ ਲੜਕੇ ਦਾ ਸੀ। ਉਸ ਦੇ ਸਾਹਮਣੇ ਗਹਿਣਿਆਂ ਅਤੇ ਸੁੰਦਰ ਪੋਸ਼ਾਕ ਵਿੱਚ ਸਜੀ ਇੱਕ ਮੂਰਤ ਸੀ ਤੇ ਰਿਸ਼ੀ ਦੇ ਪੁੱਤਰ ਨੇ ਪਹਿਰਾ ਦਿੰਦਿਆਂ ਆਪਣੀ ਤੰਤਰ ਵਿੱਦਿਆ, ਯੋਗ ਵਿੱਦਿਆ ਦੀ ਵਰਤੋਂ ਕੀਤੀ ਅਤੇ ਉਸ ਬੁੱਤ ਦੇ ਵਿੱਚ ਜਾਨ ਪਾ ਦਿੱਤੀ। ਬੁੱਤ ਵਿੱਚ ਸਾਹ ਜਿਹੜੇ ਹੈ ਉਹ ਚੱਲ ਪਏ। ਉਹ ਇੱਕ ਖੂਬਸੂਰਤ ਲੜਕੀ ਬਣ ਗਿਆ, ਲੜਕੀ ਜਾਣੀ ਕਿ ਜਿੰਦਾ ਹੋ ਗਈ। ਉਧਰੋਂ ਰਾਤ ਦੇ ਚਾਰੇ ਪਹਿਰ ਬੀਤਣ ਨਾਲ ਦਿਨ ਵੀ ਚੜ ਗਿਆ। ਜਦੋਂ ਚਾਰੇ ਦੋਸਤ ਆਪਣੀ ਮੰਜ਼ਿਲ ਵੱਲ ਅੱਗੇ ਵਧਣ ਲੱਗੇ ਤਾਂ ਉਹ ਲੜਕੀ ਕਹਿਣ ਲੱਗੀ ਕਿ ਮੈਂ ਇਸ ਸੰਘਣੇ ਜੰਗਲ ਵਿੱਚ ਇਕੱਲੀ ਕਿਵੇਂ ਰਹਾਂਗੀ, ਤੁਹਾਡੇ ਵਿੱਚੋਂ ਕੋਈ ਨਾ ਕੋਈ ਇੱਕ ਮੇਰੇ ਨਾਲ ਵਿਆਹ ਕਰਵਾ ਕੇ ਮੈਨੂੰ ਆਪਣੇ ਨਾਲ ਹੀ ਲੈ ਚੱਲੇ। ਤਾਂ ਹੁਣ ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਚਾਰਾਂ ਦੇ ਵਿੱਚੋਂ ਕਿਸ ਦਾ ਹੱਕ ਉਸ ਲੜਕੀ ਦੇ ਉੱਤੇ ਜ਼ਿਆਦਾ ਸੀ, ਕਿਹੜਾ ਉਸ ਦੇ ਨਾਲ ਵਿਆਹ ਕਰਾਉਣ ਦਾ ਹੱਕਦਾਰ ਸੀ। ਚਾਰੇ ਜਿਹੜੇ ਹੈ ਉਹ ਸੋਚ ਦੇ ਵਿੱਚ ਪੈ ਗਏ ਕਿ ਕਿਸ ਦਾ ਇਸ ਲੜਕੀ ਦੇ ਉੱਪਰ ਜ਼ਿਆਦਾ ਹੱਕ ਹੈ, ਬੁੱਤ ਘੜਨ ਵਾਲੇ ਦਾ, ਉਸ ਦੇ ਲਈ ਕੱਪੜੇ ਸਿਉਣ ਵਾਲੇ ਦਾ, ਜਾਂ ਉਸ ਨੂੰ ਗਹਿਣੇ ਪਵਾਉਣ ਵਾਲੇ ਦਾ, ਜਾਂ ਉਸ ਦੇ ਵਿੱਚ ਜਾਨ ਫੂਕਣ ਵਾਲੇ ਦਾ। ਤੁਸੀਂ ਸੋਚਦੇ ਹੋਵੋਗੇ ਕਿ ਜਿਸ ਨੇ ਉਸ ਦੇ ਵਿੱਚ ਜਾਨ ਫੂਕੀ ਉਸ ਦਾ ਜ਼ਿਆਦਾ ਹੱਕ ਬਣਦਾ ਹੈ, ਪਰ ਇਹ ਗੱਲ ਉਹਨਾਂ ਨੇ ਚਾਰਾਂ ਨੇ ਉਸ ਲੜਕੀ ਦੇ ਉੱਤੇ ਹੀ ਛੱਡ ਦਿੱਤੀ। ਤਾਂ ਉਸ ਸੁੰਦਰ ਲੜਕੀ ਨੇ ਗਹਿਣੇ ਪਵਾਉਣ ਵਾਲੇ ਨੂੰ ਆਪਣੇ ਆਪ ਲਈ ਵਿਆਹ ਕਰਾਉਣ ਲਈ ਚੁਣਿਆ। ਇੱਥੋਂ ਗੱਲਾਂ ਦੋ ਜ਼ਾਹਰ ਹੁੰਦੀਆਂ ਕਿ ਔਰਤਾਂ ਦੇ ਲਈ ਜੇਵਰ ਜਿਹੜੇ ਨੇ, ਗਹਿਣੇ ਜਿਹੜੇ ਨੇ, ਉਹ ਬਹੁਤ ਮਾਨੇ ਰੱਖਦੇ ਨੇ। ਜੇਕਰ ਅਸੀਂ ਖੁਸ਼ ਕਰਨਾ ਚਾਹੁੰਦੇ ਹਾਂ ਆਪਣੇ ਪਾਰਟਨਰ ਨੂੰ ਤਾਂ ਅਸੀਂ ਉਸ ਨੂੰ ਗਹਿਣਾ ਕੋਈ ਨਾ ਕੋਈ ਕਢਵਾ ਕੇ ਦੇ ਦਈਏ, ਜਿਸ ਦੇ ਚੱਲਦੇ ਆ ਸਾਡੇ ਲੋਕ ਗਾਇਕੀ ਦੇ ਵਿੱਚ ਵੀ ਗਹਿਣੇ ਕਢਵਾਉਣ ਦੀ ਗੱਲ, ਕੋਕਾ ਕਢਵਾਉਣ ਦੀ ਗੱਲ, ਗਾਨੀ ਬਣਵਾ ਕੇ ਦੇਣ ਦੀ ਗੱਲ ਜਿਹੜੀ ਹੈ ਉਹ ਆਮ ਆਉਂਦੀ ਹੈ। ਤੇ ਜੇਕਰ ਅਸੀਂ ਸਮਾਜਿਕ ਆਰਥਿਕ ਪਾੜੇ ਦੀ ਗੱਲ ਕਰੀਏ ਤਾਂ ਵੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਸੋਹਣੀਆਂ ਚੀਜ਼ਾਂ ਦੇ ਉੱਤੇ ਹੱਕ ਜਿਹੜਾ ਹੈ ਉਹ ਪੈਸੇ ਵਾਲਿਆਂ ਦਾ ਹੁੰਦਾ ਹੈ। ਸੋ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ,
1: ਪਰ ਜਾਣਕਾਰੀ ਦਾ ਸਿਲਸਿਲਾ ਇੱਥੇ ਖਤਮ ਨਹੀਂ ਹੁੰਦਾ, ਕਿਉਂਕਿ ਸਾਥੀਓ ਅੱਜ ਬੰਬੇ ਸਟਾਕ ਐਕਸਚੇਂਜ ਦਾ ਜਨਮਦਿਨ ਵੀ ਹੈ। ਅੱਜ ਹੀ ਦੇ ਦਿਨ 1875 ਦੇ ਵਿੱਚ ਬੰਬੇ ਸਟਾਕ ਐਕਸਚੇਂਜ, ਜੋ ਕਿ ਸ਼ੇਅਰਾਂ ਦੀ ਖਰੀਦੋ ਫਰੋਖਤ ਦੇ ਵਿੱਚ ਡੀਲ ਕਰਦੀ ਹੈ, ਉਸ ਦੀ ਸਥਾਪਨਾ ਵੀ ਹੋਈ ਸੀ। ਇਸ ਸੰਬੰਧੀ ਅਸੀਂ ਹੋਰ ਜਾਣਕਾਰੀ ਹਾਸਿਲ ਕਰਨ ਦੇ ਲਈ ਸਟਾਕ ਐਕਸਚੇਂਜ, ਸੈਂਸੈਕਸ, BSE, ਨਿਫਟੀ ਵਰਗੇ ਪਲੇਟਫਾਰਮਾਂ ਦੇ ਨਾਲ ਡੀਲ ਕਰਨ ਵਾਲੇ ਇੱਕ ਨੌਜਵਾਨ, ਇਨਵੈਸਟਮੈਂਟ ਦੇ ਬਾਰੇ ਸਾਨੂੰ ਜਾਣਕਾਰੀ ਦੇਣ ਵਾਲੇ ਇੱਕ ਨੌਜਵਾਨ ਮਨਪ੍ਰੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਰਿਕਾਰਡ ਕੀਤੀ, ਉਹ ਵੀ ਤੁਹਾਡੀ ਨਜ਼ਰ ਕਰਦੇ ਹਾਂ।
2: ਮਨਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ।
3: ਹਾਂਜੀ ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਕਿ ਸਾਨੂੰ ਇੰਨੇ ਕੁ ਯੋਗ ਸਮਝਿਆ, ਤੁਸੀਂ ਸਾਨੂੰ ਇਨਵਾਈਟ ਕੀਤਾ ਤਾਂ ਕਿ ਅਸੀਂ ਕਿਸੇ ਨੂੰ ਨੌਲੇਜ ਸ਼ੇਅਰ ਕਰ ਸਕੀਏ।
2: ਤੇ ਪਹਿਲਾਂ ਤੁਸੀਂ ਸਾਨੂੰ ਅੱਜ ਇਹ ਦੱਸੋ, ਅੱਜ ਦੇ ਇਸ ਖਾਸ ਦਿਨ ਜਦੋਂ ਕਿ ਬੰਬੇ ਸਟਾਕ ਐਕਸਚੇਂਜ ਦੀ ਸਥਾਪਨਾ ਹੋਈ ਸੀ, ਤੁਸੀਂ ਦੱਸੋ ਸਾਨੂੰ BSE ਇਹ ਸਟਾਕ ਐਕਸਚੇਂਜ ਹੈ ਕੀ ਤੇ ਇਹ ਸ਼ੇਅਰਾਂ ਦੀ ਖਰੀਦੋ ਫਰੋਖਤ ਹੁੰਦੀ ਕੀ ਹੈ, ਇੱਕ ਆਮ ਆਦਮੀ ਨੂੰ ਜੋ ਇਸ ਵੇਲੇ ਜਿਸਦਾ ਡੀਮੈਟ ਅਕਾਊਂਟ ਨਹੀਂ ਹੈ ਤੇ ਉਹਨੂੰ ਸਮਝਾਉਣ ਵਾਸਤੇ ਸਾਨੂੰ ਦੱਸੋ ਜੀ ਆਮ ਆਦਮੀ ਦੀ ਬੋਲਚਾਲ ਭਾਸ਼ਾ ਚ।
3: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ BSE ਦਾ ਫਾਊਂਡੇਸ਼ਨ ਡੇ ਹੈ
2: ਜੀ
3: ਤੇ ਅੱਜ ਦੇ ਦਿਨ 1875 ਦੇ ਵਿੱਚ BSE ਆਪਣੇ ਐਸਟੈਬਲਿਸ਼ਮੈਂਟ ਦੇ ਵਿੱਚ ਆਈ ਸੀ ਤੇ ਆਪਾਂ ਕਹਿਣ ਤੋਂ ਬਾਅਦ ਆਪਾਂ ਥੋੜੀ ਸੌਖੀ ਲੈਂਗੁਏਜ ਕਰ ਲੈਂਦੇ ਹਾਂ ਜਿਵੇਂ ਆਪਾਂ ਕਹਿ ਦਈਏ ਅੱਜ BSE ਦਾ ਜਨਮ ਦਿਨ ਹੈ
2: ਜੀ।
3: ਹੁਣ BSE ਹੈ ਕੀ? BSE ਇੱਕ ਸਟਾਕ ਐਕਸਚੇਂਜ ਹੈ ਜੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਇੱਕ ਮੰਡੀ ਜਾਂ ਆਪਾਂ ਇੱਕ ਬਾਜ਼ਾਰ ਕਹਿ ਸਕਦੇ ਹਾਂ, ਜਿੱਥੇ ਸ਼ੇਅਰਾਂ ਦਾ

0: ਲੈਣ ਦੇਣ ਹੁੰਦਾ, ਸ਼ੇਅਰ ਹੁੰਦਾ ਜੀ, ਮੀਨਸ ਕੰਪਨੀ ਦਾ ਕੁਝ ਹਿੱਸਾ। ਕਿਉਂਕਿ BSE ਦੇ ਉੱਪਰ ਜਦੋਂ ਹੀ ਆਪਾਂ ਦੇਖਦੇ ਹਾਂ ਕਿ ਸਟਾਕ ਮਾਰਕੀਟ ਦੇ ਵਿੱਚ ਬਹੁਤ ਕੰਪਨੀਆਂ ਲਿਸਟਡ ਨੇ
1: ਹਾਂਜੀ
0: ਜਿਨ੍ਹਾਂ ਦੇ ਆਪਾਂ ਸ਼ੇਅਰ ਖਰੀਦ ਸਕਦੇ ਹਾਂ, ਜਿਨ੍ਹਾਂ 'ਚ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ।
1: ਠੀਕ ਹੈ ਜੀ।
0: ਹੁਣ ਕੰਪਨੀਆਂ ਆਉਂਦੀਆਂ ਕਿਵੇਂ ਨੇ? BSE ਦੇ ਉੱਪਰ ਕੰਪਨੀਆਂ ਨੂੰ ਪਹਿਲਾਂ ਲਿਸਟ ਹੋਣਾ ਪੈਂਦਾ,
1: ਜੀ
0: ਤੇ ਕੰਪਨੀਆਂ ਆਉਂਦੀਆਂ ਕੀ ਨੇ, ਕੰਪਨੀਆਂ ਦੇ ਆਉਣ ਪਿੱਛੇ ਰੀਜ਼ਨ ਕੀ ਹੈ? ਕਿਉਂਕਿ ਹਰ ਇੱਕ ਕੰਪਨੀ ਨੂੰ, ਕਹਿਣ ਤੋਂ ਭਾਵ ਆਪਾਂ ਜੇ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਦੇਖੀਏ, ਆਪਣਾ ਕੋਈ ਕਾਰੋਬਾਰ ਹੈ, ਆਪਾਂ ਉਹਨੂੰ ਵਧਾਉਣਾ ਚਾਹੁੰਦੇ ਹਾਂ, ਤਾਂ ਆਪਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਕਾਰੋਬਾਰ ਨੂੰ ਵਧਾਉਣ
1: ਹਾਂਜੀ
0: ਵਾਸਤੇ।
1: ਹਾਂਜੀ
0: ਉਸੇ ਤਰ੍ਹਾਂ ਹੀ ਆਪਣੇ ਇੰਡੀਆ ਦੀਆਂ ਵੱਡੇ ਲੈਵਲ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਵੀ ਆਪਣੀ ਗਰੋਥ ਲਈ ਪੈਸਾ ਚਾਹੀਦਾ ਹੁੰਦਾ।
1: ਠੀਕ ਹੈ
0: ਸੋ ਉਹ ਆਪਾਂ ਤੋਂ ਫੰਡ ਰੇਜ਼ ਕਰਨ ਲਈ ਆਪਣੇ ਆਪ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਕਰਵਾਉਂਦੀਆਂ ਨੇ ਜਾਂ BSE ਦੇ ਉੱਪਰ ਲਿਸਟ ਕਰਵਾਉਂਦੀਆਂ ਨੇ।
1: ਜੀ
0: ਬਾਕੀ ਇਹ ਹੁੰਦਾ ਜੀ BSE ਦੇ ਉੱਪਰ, ਕਿਉਂਕਿ ਹੈਗੀ BSE ਤੋਂ ਬਿਨਾਂ NSE ਵੀ ਆਪਣੇ ਇੱਕ ਸਟਾਕ ਐਕਸਚੇਂਜ ਹੈਗੀ ਹੈ, ਉਹਦੇ ਉੱਪਰ ਵੀ ਅੱਜ ਦੇ ਟਾਈਮ ਦੇ ਵਿੱਚ ਉਹਦੇ ਉੱਪਰ ਵੀ ਕਾਫੀ ਕੁਝ ਚੱਲਦਾ, ਬਟ BSE ਕਾਫੀ ਪੁਰਾਣੀ ਹੈ।
1: ਜੀ
0: ਏਸ਼ੀਆ ਦੀ ਆਪਾਂ ਕਹਿਣ ਤੋਂ ਬਾਅਦ ਏਸ਼ੀਆ ਦੀ ਸਭ ਤੋਂ ਪੁਰਾਣੀ ਸਟਾਕ ਐਕਸਚੇਂਜ ਹੈ ਜਿੱਥੇ ਸ਼ੇਅਰਾਂ ਦਾ ਆਪਾਂ ਲੈਣ ਦੇਣ ਕਰ ਸਕਦੇ ਹਾਂ। ਲੋਕਾਂ ਨੂੰ ਕਈ ਵਾਰ ਕੀ ਲੱਗਦਾ, ਆਪਣੇ ਆਮ ਤੁਹਾਡੇ ਆਪਣੇ ਸਰੋਤਿਆਂ ਨੂੰ, ਹਨਾ, ਜੋ ਵੀ ਤੁਹਾਡੇ ਸੁਣਦੇ ਹੋਣਗੇ, ਕਈ ਵਾਰ ਆਪਣੇ ਮਨ ਦੇ ਵਿੱਚ ਕਾਫੀ ਜ਼ਿਆਦਾ ਡਾਊਟਸ ਹੁੰਦੇ ਨੇ, ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਇਹ ਚੀਜ਼ਾਂ ਤੋਂ ਡਰਦੇ ਆ, ਵੀ ਸਟਾਕ ਐਕਸਚੇਂਜ ਨੂੰ ਥੋੜ੍ਹਾ ਜਿਹਾ ਲੋਕ ਜਾਂ ਸ਼ੇਅਰ ਮਾਰਕੀਟ ਨੂੰ ਕੰਪਲੀਕੇਟਡ ਵੇ ਚ ਲੈ ਜਾਂਦੇ ਆ, ਹਨਾ। ਬਸ ਇੱਥੇ ਆਪਾਂ ਨੂੰ ਇੱਕ ਸਿੰਪਲ ਸਮਝਣ ਦੀ ਲੋੜ ਹੈ, ਸ਼ੇਅਰ ਮਾਰਕੀਟ ਕੋਈ ਸੱਟਾ ਜਾਂ ਕੁਛ ਇਹੋ ਜਿਹੀ ਚੀਜ਼ ਨਹੀਂ ਜੋ ਆਪਾਂ ਸੋਚਦੇ ਹਾਂ। ਇਹ ਸਿੰਪਲ ਆਪਣਾ ਇੱਕ ਕਾਰੋਬਾਰ ਹੈ, ਚਾਹੇ ਆਪਾਂ ਖੁਦ ਦਾ ਕੋਈ ਕਾਰੋਬਾਰ ਕਰ ਲਈਏ, ਚਾਹੇ ਆਪਾਂ ਇੱਥੇ ਕਿਸੇ ਦੇ ਚੱਲਦੇ ਕਾਰੋਬਾਰ ਦੇ ਵਿੱਚ ਹਿੱਸਾ ਪਾ ਲਈਏ।
1: ਜੀ
0: BSE ਆਪਣੀ ਹੈਲਪ ਕਰਦੀ ਹੈ, ਆਪਣੇ ਲਈ ਕੰਪਨੀਜ਼ ਆਪਾਂ ਨੂੰ ਅਵੇਲੇਬਲ ਕਰਕੇ ਦਿੰਦੀ ਹੈ ਜਿੱਥੇ ਆਪਾਂ ਕਿਸੇ ਦੇ ਚੱਲਦੇ ਕੰਮ ਦੇ ਵਿੱਚ ਹਿੱਸਾ ਪਾ ਦਿੰਦੇ ਹਾਂ। ਕੰਪਨੀਆਂ ਨੂੰ ਆਪਣੇ ਨੂੰ ਇਹ ਫਾਇਦਾ ਹੁੰਦਾ ਕਿ ਉਹਨਾਂ ਨੂੰ ਆਪਣੇ ਤੋਂ ਪੈਸਾ ਮਿਲ ਜਾਂਦਾ, ਆਪਣਾ ਫਾਇਦਾ ਜਾਂ ਆਮ ਲੋਕਾਂ ਦਾ ਫਾਇਦਾ ਇਹ ਹੁੰਦਾ ਕਿ ਉਹਨਾਂ ਨੂੰ ਇਨਵੈਸਟਮੈਂਟ ਲਈ ਇੱਕ ਚੰਗਾ ਕਾਰੋਬਾਰ ਜਾਂ ਚੰਗਾ ਬਿਜ਼ਨਸ ਮਿਲ ਜਾਂਦਾ।
1: ਸਟਾਕ ਐਕਸਚੇਂਜ ਦੇ ਵਿੱਚ ਡੀਲ ਕਰਦੇ ਹਾਂ, ਆਪਣੇ ਡੀਮੈਟ ਅਕਾਊਂਟ ਤੋਂ ਖਰੀਦੋ ਫਰੋਖਤ ਕਰਦੇ ਹਾਂ ਸ਼ੇਅਰਾਂ ਦੀ, ਅਸੀਂ ਸਾਵਧਾਨੀਆਂ ਕੀ ਕੀ ਰੱਖਣੀਆਂ ਨੇ ਜੀ?
0: ਸਭ ਤੋਂ ਪਹਿਲਾਂ ਤਾਂ ਕੋਈ ਵਧੀਆ ਜੋ ਵੀ ਆਪਣੇ ਲਿਸਟਡ ਨੇ, ਹਨਾ, ਚੰਗੇ ਡੀਮ ਮਤਲਬ ਕਿ ਚੰਗੇ ਜੋ ਆਪਾਂ ਕਹਿੰਦੇ ਬ੍ਰੋਕਰ ਕਹਿ ਦਿੰਦੇ ਆਪਾਂ ਇਹਨਾਂ ਨੂੰ, ਜਿਵੇਂ ਗਰੋ ਐਪ ਹੋ ਗਈ, ਏਂਜਲ ਵਨ ਹੋ ਗਈ, ਹਨਾ, ਇਹਨਾਂ ਦੇ ਉੱਪਰ ਆਪਣਾ ਖੁਦ ਦਾ ਤੁਸੀਂ ਅਕਾਊਂਟ ਖੋਲ ਸਕਦੇ ਹੋ।
1: ਜੀ
0: ਤੁਸੀਂ ਕਿਸੇ ਬੈਂਕ ਦੇ ਵਿੱਚ ਜਾ ਕੇ ਵੀ ਡੀਮੈਟ ਅਕਾਊਂਟ ਖੋਲ ਸਕਦੇ ਹੋ, ਕਿਉਂਕਿ ਹੁਣ ਪ੍ਰਾਈਵੇਟ ਨਵੇਂ ਨਾ ਬਹੁਤ ਸਾਰੀਆਂ ਹੋਰ ਵੀ ਬ੍ਰੋਕਰਸ ਆਈ ਜਾਂਦੇ ਆ, ਸੋ ਕਈਆਂ ਦੇ ਵਿੱਚ ਨਵਿਆਂ ਦੇ ਵਿੱਚ ਆਪਾਂ ਨੂੰ ਥੋੜਾ ਬਹੁਤ ਰਿਸਕ ਹੁੰਦਾ ਵੀ ਆ।
1: ਠੀਕ ਹੈ।
0: ਸੋ ਉਸ ਤੋਂ ਵਧੀਆ ਜਿਹੜੇ ਆਲਰੇਡੀ ਵਧੀਆ ਪੁਰਾਣੇ ਨੇ, ਜਿਵੇਂ ਆਪਾਂ ਕਹਿੰਦੇ ਗਰੋ ਐਪ ਹੋ ਗਈ ਜਾਂ ਏਂਜਲ ਵਨ ਹੋ ਗਈ, ਇਹ ਖੁਦ ਵੀ BSE ਦੇ ਉੱਪਰ ਜਾਂ NSE ਦੇ ਉੱਪਰ ਲਿਸਟਡ ਨੇ, ਇਹਨਾਂ ਦੇ ਆਪਾਂ ਖੁਦ ਦੇ ਸ਼ੇਅਰ ਵੀ ਖਰੀਦ ਸਕਦੇ ਹਾਂ,
1: ਠੀਕ ਹੈ,
0: ਜਿੱਥੋਂ ਆਪਾਂ ਨੂੰ ਇਹਨਾਂ ਤੇ ਭਰੋਸਾ ਕਰਨਾ ਸੌਖਾ ਹੋ ਜਾਂਦਾ।
1: ਜੀ
0: ਤੇ ਬਾਕੀ ਤਾਂ ਈਜ਼ੀਲੀ ਨਾਰਮਲ ਆਪਣਾ ਸਿੰਪਲ ਹੁੰਦਾ ਜੀ, ਇਹਦੇ 'ਚ ਪੈਸਾ ਆਪਣਾ ਜਦੋਂ ਤੁਹਾਡਾ ਇੱਕ ਵਾਰ ਡੀਮਾਟ ਅਕਾਊਂਟ ਖੁੱਲ ਗਿਆ ਤਾਂ ਉਹਦੇ 'ਚ ਰਿਸਕ ਵਾਲੀ ਕੋਈ ਰਿਸਕ ਵਾਲਾ ਕੋਈ ਫੈਕਟਰ ਨਹੀਂ ਹੈਗਾ, ਜਾਂ ਪ੍ਰਾਈਵੇਟ ਬੈਂਕਾਂ ਦੇ ਵਿੱਚ ਮੰਨ ਲਓ ਜਿਵੇਂ HDFC ਬੈਂਕ ਦਾ ਡੀਮਾਟ ਅਕਾਊਂਟ ਖੋਲ ਸਕਦੇ ਹੋ, SBI ਦਾ ਖੋਲ ਸਕਦੇ ਹੋ, ਹਨਾ, ਉਹ ਸਾਰੇ ਹੀ ਸੇਫ ਹੁੰਦੇ ਆ। ਉਹ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਹੀ ਲੱਗਦਾ ਜਾਂ ਚਲਾਉਣਾ ਈਜ਼ੀ ਆ ਤੁਹਾਡੇ ਲਈ, ਤੁਸੀਂ ਉਹਦੇ 'ਚ ਡੀਮਾਟ ਅਕਾਊਂਟ ਖੁਦ ਤੋਂ ਹੀ ਖੋਲੋ, ਇਹਦੇ ਲਈ ਆਪਾਂ ਨੂੰ ਕਿਸੇ ਕੋਲ ਜਾਣ ਦੀ ਵੀ ਲੋੜ ਨਹੀਂ ਹੁੰਦੀ।
1: ਠੀਕ।
0: ਬਹੁਤ ਸਿੰਪਲ ਤਰੀਕੇ ਨੇ ਡੀਮਾਟ ਅਕਾਊਂਟ ਓਪਨ ਕਰਨ ਦੇ, ਤੁਸੀਂ ਖੁਦ ਹੀ ਓਪਨ ਕਰ ਸਕਦੇ ਹੋ।
1: ਕਿਹੜੀਆਂ ਕੰਪਨੀਆਂ ਦੇ ਸ਼ੇਅਰ ਸ਼ੁਰੂਆਤੀ ਦੌਰ 'ਚ ਖਰੀਦਣੇ ਠੀਕ ਰਹਿੰਦੇ ਆ, ਅਤੇ ਇਹਦੇ 'ਚ ਲਾਲਚ ਵੀ ਹੋ ਜਾਂਦਾ ਬੰਦੇ ਨੂੰ, ਕਿੰਨੇ ਤੱਕ ਸ਼ੇਅਰ ਖਰੀਦੇ ਜਾਣ, ਕਿੰਨੇ ਅੰਕ ਡਿੱਗਣ ਤੇ ਖਰੀਦੇ ਜਾਣ, ਕਿੰਨੇ ਅੰਕ ਵਧਣ ਤੇ ਵੇਚੇ ਜਾਣ, ਉਹ ਵੀ ਥੋੜਾ ਜਿਹਾ ਦੱਸ ਦਿਓ।
0: ਵੈਸੇ ਤਾਂ ਆਪਾਂ ਜੇ ਆਪਾਂ ਇਨਵੈਸਟਮੈਂਟ ਦੀ ਗੱਲ ਕਰੀਏ ਜੀ, ਇਨਵੈਸਟਮੈਂਟ ਦਾ ਹਰ ਇੱਕ ਸਮਾਂ ਹੀ ਸਹੀ ਹੁੰਦਾ,
1: ਜੀ
0: ਮਤਲਬ ਕਿ ਉਹਦੇ ਲਈ ਆਪਾਂ ਨੂੰ ਕੋਈ ਜ਼ਿਆਦਾ ਫੋਕਸ ਨਹੀਂ ਕਰਨਾ ਪੈਂਦਾ ਵੀ ਆਪਾਂ ਨੂੰ ਕਦੋਂ ਸ਼ੇਅਰ ਖਰੀਦਣਾ ਚਾਹੀਦਾ,
1: ਠੀਕ ਹੈ।
0: ਕਿਉਂਕਿ ਅੱਜ ਜੇ ਆਪਾਂ ਦੇਖਾਂਗੇ, ਹਨਾ, ਅੱਜ ਤੋਂ ਆਪਾਂ 5 ਸਾਲ ਨੂੰ ਦੇਖਾਂਗੇ ਤਾਂ ਆਪਾਂ ਨੂੰ ਹਮੇਸ਼ਾ ਇਹੀ ਲੱਗੂਗਾ ਕਿ ਜੇ ਮੈਂ ਉਦੋਂ ਖਰੀਦ ਲੈਂਦਾ,
1: ਜੀ,
0: ਹਨਾ, ਤੇ ਜਦੋਂ ਵੀ ਹੁੰਦਾ, ਕਿਉਂਕਿ ਹਮੇਸ਼ਾ ਓਵਰਆਲ ਕੰਪਨੀਆਂ ਜਿਹੜੀਆਂ ਸ਼ੇਅਰ ਮਾਰਕੀਟ ਦੇ ਵਿੱਚ ਲਿਸਟਡ ਨੇ, ਇੰਡੀਆ ਦੀਆਂ ਵਧੀਆ ਵੱਡੀਆਂ ਕੰਪਨੀਆਂ ਤੇ ਵਧੀਆ ਜਿਹੜੀਆਂ ਸਟੇਬਲ ਕੰਪਨੀਆਂ ਨੇ ਉਹ ਇਹਦੇ 'ਚ ਲਿਸਟਡ ਨੇ,
1: ਜੀ,
0: ਉਹਨਾਂ ਦੇ ਵਿੱਚੋਂ ਤੁਸੀਂ ਮੇਨ, ਜੇ ਆਪਾਂ ਹਨਾ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਕਈ ਵਾਰ ਡਰ ਹੁੰਦਾ ਜਾਂ ਆਪਾਂ ਨੂੰ ਕੰਪਨੀਆਂ ਲੱਭਣੀਆਂ ਔਖੀਆਂ ਹੋ ਜਾਂਦੀਆਂ ਨੇ, ਤੁਸੀਂ ਜਿਵੇਂ ਹੁਣ ਆਪਾਂ BSE ਦੀ ਅੱਜ ਗੱਲ ਕਰ ਰਹੇ ਹਾਂ, ਹੁਣ BSE ਦੇ ਇੱਕ ਇੰਡੈਕਸ ਅੱਗੇ ਸੰਸੈਕਸ,
1: ਜੀ,
0: ਹਨਾ, ਹੋ ਸਕਦਾ BSE ਕਾਫੀ ਜਣਿਆਂ ਨੇ ਨਾ ਸੁਣਿਆ ਹੋਵੇ, ਬਟ ਸੰਸੈਕਸ ਬਾਰੇ ਬਹੁਤ ਜ਼ਿਆਦਾ ਲੋਕਾਂ ਨੇ ਸੁਣਿਆ ਹੋਊਗਾ, ਕਿਉਂਕਿ ਇਹ ਨਿਊਜ਼ ਦੇ ਵਿੱਚ ਵੀ ਆਪਣੇ ਆਮ ਨਾਰਮਲੀ, ਹਨਾ, ਸਟਾਰਟਿੰਗ ਤੋਂ ਸ਼ੁਰੂ ਤੋਂ ਹੀ ਆਉਂਦਾ ਸੰਸੈਕਸ ਬਾਰੇ ਕਿ ਅੱਜ ਸੰਸੈਕਸ ਉੱਪਰ ਗਿਆ, ਸੰਸੈਕਸ ਨੀਚੇ ਗਿਆ,
1: ਜੀ,
0: ਕਿਉਂਕਿ ਸੰਸੈਕਸ ਇੱਕ ਇਹਦਾ BSE ਦਾ ਹੀ ਇੱਕ ਇੰਡੈਕਸ ਬਣਿਆ ਹੋਇਆ, ਜਿਹੜਾ ਕਿ ਜਿਹਦੇ 'ਚ BSE ਦੀਆਂ ਟੌਪ ਦੀਆਂ 30 ਕੰਪਨੀਆਂ ਐਡ ਨੇ, 30 ਕੰਪਨੀਆਂ ਲਿਸਟਡ ਨੇ। ਸੋ ਉਹ 30 ਕੰਪਨੀਆਂ ਨੂੰ ਵੇਖ ਕੇ ਵੀ ਆਪਾਂ ਮਾਰਕੀਟ ਨੂੰ ਜੱਜ ਕਰ ਸਕਦੇ ਹਾਂ ਕਿ ਅੱਜ ਆਪਾਂ ਨੂੰ, ਕਿਉਂਕਿ ਵੈਸੇ ਜੇ ਆਪਾਂ ਦੇਖੀਏ BSE ਦੇ ਵਿੱਚ ਕਾਫੀ ਕੰਪਨੀਆਂ ਲਿਸਟਡ ਨੇ, ਜਿਵੇਂ ਅਪਰੋਕਸੀਮੇਟ 5,000 ਤੋਂ ਪਲੱਸ ਕੰਪਨੀਆਂ ਇਹਦੇ 'ਚ ਲਿਸਟਡ ਨੇ ਜਿਨ੍ਹਾਂ ਦੇ ਆਪਾਂ ਸ਼ੇਅਰ ਖਰੀਦ ਵੇਚ ਸਕਦੇ ਹਾਂ।
1: ਹਾਂਜੀ।
0: ਬਟ ਜਿਹੜਾ ਸੰਸੈਕਸ ਹੈ, ਸੰਸੈਕਸ ਦੇ ਵਿੱਚ ਟੌਪ ਦੀਆਂ ਉਹਨਾਂ ਦੇ ਵਿੱਚੋਂ 30 ਕੰਪਨੀਆਂ ਨੇ। ਹੁਣ ਸਾਰੀਆਂ ਕੰਪਨੀਆਂ ਆਪਾਂ

0: ਤੁਹਾਨੂੰ ਆਪਾਂ ਤੁਸੀਂ ਜੇ ਤੁਹਾਨੂੰ ਬਿਲਕੁਲ ਵੀ ਕੁਝ ਪਤਾ ਨਹੀਂ ਚੱਲ ਰਿਹਾ, ਤੁਸੀਂ ਨਵੇਂ ਹੋ, ਤਾਂ ਤੁਸੀਂ BSE ਦੀਆਂ ਟੌਪ ਦੀਆਂ ਕੰਪਨੀਆਂ ਦੇ ਵਿੱਚੋਂ ਵੀ, ਜਿਵੇਂ ਸਨਸੈਕਸ ਦੀਆਂ ਟੌਪ ਦੀਆਂ ਕੰਪਨੀਆਂ ਆ ਗਈਆਂ ਹਨਾ, ਟੌਪ 30 ਕੰਪਨੀਆਂ ਆ ਗਈਆਂ ਸਨਸੈਕਸ ਦੇ ਵਿੱਚ, ਜਾਂ ਬੈਂਕਐਕਸ ਹੋ ਗਿਆ, ਜਾਂ ਤੁਸੀਂ ਆਪਾਂ NSE ਦੀ ਗੱਲ ਕਰੀਏ, NSE ਦੇ ਇੰਡੈਕਸ ਨੇ, Nifty 50 ਹੋ ਗਿਆ ਹਨਾ, ਇਹਨਾਂ ਦੇ ਵਿੱਚੋਂ ਟੌਪ ਦੀਆਂ ਕੰਪਨੀਆਂ ਖੋਲ ਕੇ ਉਹਨਾਂ ਦੇ ਵਿੱਚ ਤੁਸੀਂ ਥੋੜਾ ਥੋੜਾ ਆਪਦੇ ਪੋਰਟਫੋਲੀਓ ਨੂੰ ਡਾਇਵਰਸਿਫਾਈਡ ਕਰਕੇ, ਕਦੇ ਵੀ ਜੇ ਤੁਸੀਂ ਆਪਣਾ ਪੈਸਾ ਬਚਾ ਕੇ ਰੱਖਣਾ ਤਾਂ ਇੱਕ ਕੰਪਨੀ 'ਚ ਲਾਉਣ ਦੀ ਬਜਾਏ ਉਹਨੂੰ ਘੱਟ ਤੋਂ ਘੱਟ, ਜੇ ਤੁਹਾਡੇ ਕੋਲ 1 ਲੱਖ ਰੁਪਏ ਫੋਰ ਐਗਜ਼ਾਮਪਲ, ਤਾਂ ਤੁਸੀਂ ਉਹਨੂੰ ਇੱਕ ਕੰਪਨੀ 'ਚ ਲੱਖ ਲਾਉਣ ਦੀ ਬਜਾਏ 10 ਕੰਪਨੀਆਂ ਦੇ ਵਿੱਚ ਉਹਨਾਂ ਨੂੰ 10-10 ਹਜ਼ਾਰ ਕਰਕੇ ਲਾਓ, ਤੇ ਬਾਕੀ ਮੇਨ ਕੁਛ ਕੁ ਥੋੜੀ ਬਹੁਤ ਨੌਲੇਜ ਲੈ ਲਓ ਜੀ, ਹਨਾ, ਕਿਤੋਂ ਵੀ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਵੀ ਮਿਲ ਜਾਂਦੀ ਹੈ, ਤੁਹਾਡੇ
1: ਜੀ
0: ਕੋਈ ਨੇੜੇ ਕੋਈ ਇੰਸਟੀਚਿਊਟ, ਤੁਸੀਂ ਉੱਥੇ ਜਾ ਕੇ ਵੀ ਨੌਲੇਜ ਲੈ ਸਕਦੇ ਹੋ ਕੰਪਨੀਆਂ ਦੇ ਫੰਡਾਮੈਂਟਲਸ ਪੜ੍ਹ ਕੇ, ਥੋੜਾ ਬਹੁਤ ਕੰਪਨੀਆਂ ਬਾਰੇ ਪੜ੍ਹ ਕੇ ਜੋ ਆਪਾਂ ਨੂੰ ਆਨਲਾਈਨ ਐਪਸ ਦੇ ਵਿੱਚ ਮਿਲ ਜਾਂਦਾ।
1: ਮਨਪ੍ਰੀਤ ਜੀ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਤੇ ਤੁਸੀਂ ਜਾਣਕਾਰੀ ਲੈਣ ਦੀ ਗੱਲ ਕੀਤੀ, ਤੇ ਤੁਹਾਡੇ ਤੋਂ ਬਿਹਤਰ ਜਾਣਕਾਰੀ ਸਾਡੇ ਸਰੋਤਿਆਂ ਨੂੰ ਉਹਨਾਂ ਦੇ ਰੂਬਰੂ ਹੋ ਕੇ ਕੋਈ ਨਹੀਂ ਦੇਵੇਗਾ। ਅਸੀਂ ਤੁਹਾਨੂੰ ਪ੍ਰੋਗਰਾਮ ਯੁਵਬਾਣੀ ਦੇ ਵਿੱਚ ਇਹ ਜਾਣਕਾਰੀ ਦੇਣ ਦੇ ਲਈ ਇਨਵਾਈਟ ਵੀ ਕਰਦੇ ਹਾਂ, ਤੇ ਹੁਣ ਵੀ ਤੁਸੀਂ ਬਹੁਤ ਜਾਣਕਾਰੀ ਦਿੱਤੀ। ਜਦੋਂ ਤੁਸੀਂ ਦੁਬਾਰੇ ਸਾਡੇ ਸਟੂਡੀਓ ਦੇ ਵਿੱਚ ਆਏ, ਉਦੋਂ ਅਸੀਂ ਸਰੋਤਿਆਂ ਨੂੰ ਵੀ ਸੱਦਾ ਦੇਵਾਂਗੇ, ਉਹ ਵੀ ਫੋਨ ਕਰਕੇ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਸਵਾਲ ਪੁੱਛ ਸਕਣਗੇ। ਬਹੁਤ ਬਹੁਤ ਧੰਨਵਾਦ ਜੀ।
0: ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ, ਤੁਸੀਂ ਸਾਨੂੰ ਮੌਕਾ ਦਿੱਤਾ, ਜਿੰਨੀ ਕੁ ਵੀ ਆਪਾਂ ਆਪਣੇ ਕੋਲ ਸਮਾਂ ਬਹੁਤ ਘੱਟ ਸੀ, ਥੋੜੇ ਸਮੇਂ ਦੇ ਵਿੱਚ ਆਪਾਂ ਜਿੰਨੀ ਕੁ ਵੀ ਨੌਲੇਜ ਸ਼ੇਅਰ ਕਰ ਸਕੇ ਤੁਹਾਡੇ ਸਰੋਤਿਆਂ ਲਈ, ਆਪਣੇ ਲਈ ਉਹ ਬੈਸਟ ਹੈ।
1: ਸ਼ੁਕਰੀਆ।
2: मेडिकल नॉन मेडिकल CSM BCA BBA BLib PGDCA PGD इन योगा PGD इन बैंकिंग इंश्योरेंस PGD इन वेब डिजाइन MA इंग्लिश हिंदी ਪੰਜਾਬੀ MCOM MSc ਮੈਥਸ MSc IT MBA MCA MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ ਕੰਪੀਟੀਸ਼ਨ ਸੈੱਲ NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ ਹਰ ਵਰਗ ਲਈ ਸਕਾਲਰਸ਼ਿਪ ਸਕੀਮਸ ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 9481 59121 9481 57 8848 ਅਤੇ 9872 65150।

0: ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ। ਪੇਸ਼ਕਰਤਾ ਸਨ ਮਨਦੀਪ ਰਜੌਰਾ ਜੀ। ਤੁਸੀਂ ਟਿਊਨ ਕੀਤਾ ਹੈ FM ਬੈਂਡ 100.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 7:57 ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ।
2: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-2240-331 ਡਾਇਲ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਪੰਜਾਬੀ ਫਿਲਮੀ ਤੇ ਗੈਰ ਫਿਲਮੀ ਅਤੇ ਹਿੰਦੀ ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ। ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਦੇ ਨੇ, ਪ੍ਰੋਗਰਾਮ ਦੇ ਵਿੱਚ ਆਨੰਦ ਮਾਣ ਲੈਂਦੇ ਹਾਂ ਜੀ ਇਸ ਗੀਤ ਦਾ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਸ਼ਾਰਿਬ, ਤੋਸ਼ੀ ਤੇ ਸ਼ਾਨ ਨੇ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:07 ਤੇ 20 ਸਕਿੰਟ ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ,
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗੱਲ ਬੋਲ ਰਹੀ, ਨਾਮ ਰਤੀ ਜਗਾ
1: ਜੀ। ਤੇ ਬਾਈ ਜੀ, ਗੀਤ ਦੱਸ ਦਿਓ ਜੀ, ਅੱਜ ਕਿੰਨਾਂ ਦੀ ਆਵਾਜ਼ ਚ ਸੁਣਨਾ?
2: ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਜੀ ਸੁਣਾਓ
1: ਜੀ। ਜੀ, ਕਿਹੜਾ ਸੁਣਨਾ ਜੀ?
2: ਮਕਾਨ ਜੀ।
1: ਜ਼ਰੂਰ ਸੁਣਾਵਾਂਗੇ ਬਾਈ ਜੀ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
2: ਸ਼ੁਕਰੀਆ ਤੁਹਾਡਾ ਜੀ।
1: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਗੀਤ, ਤੇ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ 'ਚ ਜੁੜਨਾ ਚਾਹੁੰਦੇ ਹੋ ਤਾਂ 0164-2240-3131 ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:13 ਤੇ 17 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਕਰ ਲੈਂਦੇ ਆ। ਹੈਲੋ,
1: ਹਾਂਜੀ ਬੇਟੋ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਮੇਰਾ ਨਾਮ ਹੈ ਸੁਖਦੇਵ ਸਿੰਘ, ਪਿੰਡ ਰਹਿਕੇ ਕਲਾਂ ਬਿਸ਼ੰਡੇ ਤੋਂ ਬੋਲਦਾ ਜੀ।
0: ਜੀ, ਤੇ ਸੁਖਦੇਵ ਬਾਈ ਜੀ, ਅੱਜ ਗੀਤ ਅਸੀਂ ਤੁਹਾਨੂੰ ਕਿੰਨਾਂ ਦੀ ਆਵਾਜ਼ 'ਚ ਸੁਣਵਾ ਦਈਏ?
1: ਸਾਨੂੰ ਨਾਨਕ ਸਾਹਿਬ ਦਾ ਸੁਣਾ ਦਿਓ ਜੀ।
0: ਜੀ ਜ਼ਰੂਰ,
1: ਵਾਰ ਬਾਬਾ ਬੰਦਾ ਸਿੰਘ ਬਹਾਦਰ
0: ਜ਼ਰੂਰ ਸੁਣਾਵਾਂਗੇ ਬਾਈ ਜੀ। ਕੰਮ ਕਾਜ ਕੀ ਕਰਦੇ ਹੋ ਤੁਸੀਂ?
1: ਹੈਂ ਜੀ,
0: ਕੰਮ ਕਾਜ ਕੀ ਕਰਦੇ ਹੋ ਤੁਸੀਂ?
1: ਕੰਮ ਤਾਂ ਬੈਠੇ
0: ਸਹਾਰੀ ਨੀ ਜਾ ਰਹੀ ਕਿ ਸਾਨੂੰ ਨਵੀਂ ਪੀੜ੍ਹੀ ਨੂੰ ਲੱਗ ਰਿਹਾ ਹੈਗਾ, ਕਿਉਂਕਿ ਅਸੀਂ ਏਸੀਆਂ ਚ ਰਹਿਣ ਲੱਗ ਪਏ ਵੀ ਗਰਮੀ ਓਨੀ ਕੀ ਹੈ ਜਿੰਨੀ ਪਹਿਲਾਂ ਹੁੰਦੀ ਸੀ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਏਸੀ ਤੇ ਜ਼ਿਆਦਾ ਡਿਪੈਂਡੈਂਟ ਨਹੀਂ ਹੋਵੋਗੇ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਤੁਸੀਂ ਆਪਣੇ ਸਮਿਆਂ ਦੇ ਵਿੱਚ ਦਰਖਤਾਂ ਥੱਲੇ ਬੈਠ ਕੇ ਸਮਾਂ ਗੁਜ਼ਾਰਦੇ ਸੀ, ਤਾਂ ਮੈਨੂੰ ਹੁਣ ਲੱਗਦਾ ਵੀ ਤੁਸੀਂ ਵੱਧ ਤੋਂ ਵੱਧ ਕੂਲਰ ਤੱਕ ਜਾਂ ਪੱਖੇ ਤੱਕ ਪਹੁੰਚੇ ਹੋਵੋਗੇ। ਕੋਸ਼ਿਸ਼ ਤੁਹਾਡੀ ਇਹੀ ਹੁੰਦੀ ਹੋਊਗੀ ਵੀ ਆਪਾਂ ਜ਼ਿਆਦਾ ਪੱਖੇ ਕੂਲਰ ਥੱਲੇ ਵੀ ਨਾ ਬੈਠੀਏ। ਹਾਂ, ਮੈਂ ਉਹੀ ਤਾਂ ਹੀ ਮੈਂ ਜਾਣਨਾ ਚਾਹੁੰਦੀ ਹਾਂ ਵੀ ਕੀ ਸੱਚਮੁੱਚ ਗਰਮੀ ਵੱਧ ਗਈ ਜਾਂ ਫਿਰ ਅਸੀਂ ਸੋਲ ਹੋ ਗਏ ਜੀ, ਜਿਹੜੀ ਹੁਣ ਅੱਜ ਕੱਲ ਦੇ ਅਸੀਂ ਮਤਲਬ ਹੈਗੇ ਆ ਜਵਾਕ।
1: ਦੇਖੋ, ਉਹਨਾਂ ਦੇ ਜਿਹੜੇ ਘਰ ਹੈਗੇ ਆ
0: ਜੀ,
1: ਘਰਾਂ ਦੇ ਵਿੱਚ ਗਰਮੀ ਜ਼ਿਆਦਾ, ਜੇ ਤੁਸੀਂ ਖੇਤ ਜਾਓਗੇ ਤੁਹਾਨੂੰ ਉੱਥੇ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੋਊਗੀ
0: ਜੀ। ਯਾਨੀ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਪਹਿਲਾਂ ਘਰ ਕੱਚੇ ਹੁੰਦੇ ਸੀ ਤਾਂ ਗਰਮੀ ਘੱਟ ਲੱਗਦੀ ਸੀ, ਘੱਟ ਮਹਿਸੂਸ ਹੁੰਦੀ ਸੀ। ਹੁਣ ਘਰ ਪੱਕੇ ਹੋ ਗਏ ਤਾਂ ਉਹਦੇ ਵਿੱਚ ਵੀ ਤਪਸ਼ ਹੈ ਜਿਹੜੀ ਕਿ ਸਾਨੂੰ ਜ਼ਿਆਦਾ ਗਰਮੀ ਮਹਿਸੂਸ ਕਰਵਾਉਂਦੀ ਹੈ, ਹਨਾ।
1: ਜਿਹੜਾ ਬੰਦਾ ਦੁਪਹਿਰੇ ਖੇਤਾਂ ਦਾ ਨਹੀਂ ਕਰੇ,
0: ਚਾਰ ਦੀਵਾਰੀ ਆ ਉੱਥੇ, ਕੋਈ ਜਿਹੜੀ ਬਾਹਰਲੀ ਜੋ ਖੁੱਲੀ ਹਵਾ ਹੈਗੀ ਆ ਉਹ ਇੰਨੀ ਨੀ ਹੈਗੀ, ਪਰ ਖੇਤ ਦੇ ਵਿੱਚ ਸਾਰਾ ਖੁੱਲਾ ਹੀ ਆ।
1: ਹਾਂਜੀ ਹਾਂਜੀ
0: ਹਾਂਜੀ, ਬਿਲਕੁਲ ਬਿਲਕੁਲ। ਤੇ ਬਾਈ ਜੀ, ਬੜਾ ਚੰਗਾ ਲੱਗਿਆ ਸੁਖਦੇਵ ਜੀ ਤੁਹਾਡੇ ਨਾਲ ਗੱਲ ਕਰਕੇ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਸ਼ੁਕਰੀਆ
0: ਜੀ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। 0164-42-331 ਸਟੂਡੀਓ ਦਾ ਨੰਬਰ, ਡਾਇਲ ਕਰਕੇ ਚੱਲਦੇ ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:19 ਹੋਣ ਵਾਲੇ ਨੇ ਜੀ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
2: ਸਤਿ ਸ੍ਰੀ ਅਕਾਲ ਮੈਡਮ ਜੀ।
1: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰ ਦਿਓ।
2: ਦਰਸ਼ਨ ਸਿੰਘ ਦਰਜੀ, ਪਿੰਡ ਫੁੱਲੋਂ ਮਿੱਠੀ ਜੀ।
1: ਜੀ ਦਰਸ਼ਨ ਬਾਈ ਜੀ, ਗੀਤ ਕਿਹਨਾਂ ਦੀ ਆਵਾਜ਼?
2: ਰਾਜ ਸਿੱਧੂ ਦਾ ਜੀ। ਜੀ ਉਹ ਬਠਿੰਡੇ ਦਾ ਲੁਧਿਆਣੇ ਵਾਲਾ ਜੀ।
1: ਜ਼ਰੂਰ ਸੁਣਾਵਾਂਗੇ ਬਾਈ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
2: ਧੰਨਵਾਦ ਜੀ, ਧੰਨਵਾਦ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:24 ਤੇ 50 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਨਾਮ ਚਰਨਜੀਤ ਕੌਰ ਜੀ।
1: ਜੀ ਚਰਨਜੀਤ ਜੀ, ਚੌਕੇ ਤੋਂ ਗੱਲ ਕਰ ਰਹੇ ਹੋ। ਚਰਨਜੀਤ ਜੀ, ਕਿਹੜਾ ਗੀਤ ਸੁਣਨਾ ਜੀ ਅੱਜ?
2: ਹਰਭਜਨ ਮਾਨ ਦਾ ਜੀ, ਬਾਬਲ ਮੇਰੀਆਂ ਗੁੱਡੀਆਂ ਦਾ।
1: ਜੀ ਜ਼ਰੂਰ ਸੁਣਾਵਾਂਗੇ ਜੀ। ਤੁਹਾਡੇ ਪਿੱਛੇ ਮੈਨੂੰ ਭੁਲੇਖਾ ਪੈ ਰਿਹਾ ਕਿ ਪਾਠ ਚੱਲ ਰਿਹਾ ਜੀ?
2: ਨਹੀਂ, ਸਾਡੇ ਗੁਰੂ ਘਰ ਨੇੜੇ ਆ ਜੀ।
1: ਹਾਂ, ਕੋਈ ਅਨਾਉਂਸਮੈਂਟ ਹੋ ਰਹੀ ਹੈ ਸ਼ਾਇਦ ਉੱਥੇ, ਹੈ ਨਾ?
2: ਹਾਂਜੀ ਹਾਂਜੀ, ਉਹ ਤਾਂ ਹੀ ਉਹ ਆਵਾਜ਼ ਘੱਟ ਹੋ ਜਾਂਦੀ ਹੈ ਨਾ, ਜਮਾਂ ਗੁਰੂ ਘਰ ਸਾਡੇ ਨੇੜੇ ਹੀ ਆ ਜੀ।
1: ਚਲੋ ਕੋਈ ਗੱਲ ਨਹੀਂ ਜੀ, ਮੈਨੂੰ ਐਂ ਲੱਗਿਆ, ਮੈਂ ਕਿਹਾ ਸ਼ਾਇਦ, ਕਿਉਂਕਿ ਗ੍ਰੰਥੀ ਸਿੰਘ ਜੀ ਦੀ ਆਵਾਜ਼ ਹੈ, ਮੈਨੂੰ ਲੱਗਿਆ ਸ਼ਾਇਦ ਕਿਤੇ ਪਾਠ ਚੱਲ ਰਿਹਾ, ਔਰ ਮੈਂ ਸੋਚ ਰਹੀ ਸੀ ਵੀ ਇੰਨਾ ਲੇਟ ਤੱਕ ਪਾਠ ਵੀ ਸ਼ਾਇਦ ਅਖੰਡ ਪਾਠ ਨਾ ਹੋਵੇ, ਤਾਂ ਇਸ ਕਰਕੇ ਜਿਗਿਆਸਾ ਬਸ ਮੈਂ ਪੁੱਛ ਲਿਆ ਤੁਹਾਡੇ ਤੋਂ। ਤੇ ਕੰਮ ਕਾਜ ਕੀ ਕਰਦੇ ਹੋ ਜੀ ਤੁਸੀਂ? ਤਾਣੀਆਂ ਛੱਡ ਚੁੱਕੇ ਆ ਲੋਕ, ਤੇ ਤੁਸੀਂ
2: ਨਾਲ ਦੇ ਗਵਾਂਢੀਆਂ ਨੇ ਕਿਹਾ ਸੀਗਾ
1: ਕੀ ਬੁਣਦੇ ਹੋ?
2: ਤਾਣੀ ਵੀ ਬੁਣ ਲੈਂਦੇ ਆ, ਗਦੜਲੇ ਵੀ, ਖੇਸ ਵੀ।
1: ਅੱਛਾ, ਸਾਰਾ ਕੁਛ ਹੀ ਬੁਣ ਲੈਂਦੇ ਹੋ, ਦਰੀਆਂ ਦੁਰੀਆਂ ਵੀ? ਪੇਟੀ ਚ ਰੱਖੀਆਂ ਪਈਆਂ ਨੇ?
2: ਨਹੀਂ, ਵਿਛਾਉਣੇ ਵੀ ਹੁੰਦੇ ਆ ਜੀ, ਫਿਰ ਗੁੜੀਆ ਸੀਗੀ, ਉਹਦੇ ਵਿਆਹ ਕਰਿਆ ਸੀ, ਉਦੋਂ ਉਹਨੂੰ ਵੀ ਦਿੱਤੀਆਂ ਜੀ।
1: ਠੀਕ ਹੈ ਜੀ, ਠੀਕ ਹੈ। ਫਿਰ ਉਹਦੇ ਸਹੁਰਿਆਂ ਨੇ ਆਏ ਤਾਂ ਨਹੀਂ ਕਿਹਾ ਵੀ ਆਹ ਦਰੀਆਂ ਅੱਜ ਕੱਲ ਕੌਣ ਲੈ ਕੇ ਆਉਂਦਾ ਕੁੜੀਏ? ਇਹ ਤਾਂ ਤੁਹਾਡੀ ਗੱਲ ਸਹੀ ਹੈ, ਬਰਤਨ ਭਾਵੇਂ ਨਾ ਬਰਤਨ ਪਰ ਕੁੜੀ ਲੈ ਕੇ ਕੀ ਆਈ ਹੈ, ਇਹ ਜ਼ਰੂਰ ਮਾਇਨੇ ਰੱਖਦਾ ਹੈ ਨਾ।
2: ਹਾਂਜੀ, ਆਈ ਪੁੱਛਣਗੇ ਪਹਿਲਾਂ ਤਾਂ ਵੀ ਕੁੜੀ ਨੂੰ ਦਿੱਤਾ ਕੀ ਆ, ਕਿ ਖਾਲੀ ਤੌਰ ਤੇ ਕਿ ਜਾਂ ਭਰੀ ਵੀ ਬੇਟੀ ਦਿੱਤੀ।
1: ਚਲੋ ਠੀਕ ਹੈ ਜੀ, ਜਿੱਦੀ ਦੇਖੋ ਕਿਸੇ ਦੀ ਪਹੁੰਚ ਹੁੰਦੀ ਹੈ ਨਾ, ਉਨਾਂ ਕ ਤਾਂ ਹਰ ਕੋਈ ਬੱਚਿਆਂ ਵਾਸਤੇ ਕਰਦਾ ਹੀ ਆ। ਤੇ ਬੜਾ ਚੰਗਾ ਲੱਗਿਆ ਵੀ ਤੁਸੀਂ ਅੱਜ ਕੱਲ 20 ਤਾਣੀਆਂ ਬੁੰਦੇ ਹੋ, ਨਹੀਂ ਤਾਂ ਅੱਜ ਕੱਲ ਤਾਂ ਸਾਰਿਆਂ ਨੂੰ ਐਂ ਹੀ ਲੱਗਦਾਗਾ ਵੀ ਇਹ ਕਿਹੜਾ ਕੋਈ ਕੰਮਾਂ ਚੋਂ ਕੰਮ ਹੈ।
2: ਨਹੀਂ ਜੀ, ਮੈਂ ਤਾਂ ਪਤਾ ਪਹਿਲਾਂ ਮੈਂ ਫੋਨ ਤੇ ਲਾਉਂਦੀ ਹੁੰਦੀ ਸੀਗੀ ਰੇਡੀਆ, ਤੇ ਜਦੋਂ ਹੁਣ ਇਸ ਤੋਂ ਬਾਅਦ ਫਿਰ ਮੈਂ ਨਾ ਰੇਡੀਆ ਮੁੰਡੇ ਤੋਂ ਮੰਗਵਾਇਆ ਆਪਦੇ ਤੋਂ, ਮੈਂ ਕਈ ਵਾਰ ਜਦੋਂ ਫੋਨ ਆ ਜਾਂਦਾ ਵਿੱਚ ਫਿਰ ਉਦੋਂ ਰੇਡੀਆ ਮਿਸ ਹੋ ਜਾਂਦਾ ਹੈਗਾ।
1: ਹਾਂ ਬਿਲਕੁਲ ਬਿਲਕੁਲ ਸਹੀ ਗੱਲ
2: ਹੈ, ਸਾਰੇ ਪ੍ਰੋਗਰਾਮ ਮੈਂ ਸੁਬਹ ਤੋਂ ਲੈ ਕੇ ਸੁਣਦੀ ਹੁੰਦੀ ਹਾਂ ਜੀ।
1: ਚਲੋ, ਇਹਦਾ ਮਤਲਬ ਫਿਰ ਤੁਹਾਡੀ ਤਾਣੀ ਬੁਣਨ ਚ ਸਾਡੇ ਰੇਡੀਓ ਦਾ ਵੀ ਯੋਗਦਾਨ ਹੈਗਾ ਮਾੜਾ ਮੋਟਾ।
2: ਹਾਂਜੀ ਹਾਂਜੀ, ਵਧੀਆ ਜੀ, ਘਰੇ ਨਹੀਂ ਆਏ ਹੁੰਦਾ, ਨਹੀਂ ਮਾਂ ਪੁੱਤ ਹੀ ਆ ਗਈ, ਮੁੰਡਾ ਡਿਊਟੀ ਚਲੇ ਜਾਂਦਾ ਹੈਗਾ ਜੀ, ਕਰਕੇ ਬਸ ਮੁੜ ਕੇ ਆਪ ਇਕੱਲੇ ਰਹਿ ਜਾਂਦੇ ਆ, ਚਲੋ ਰੇਡੀਓ ਦੇ ਨਾਲ ਲੱਗੇ ਰਹਿੰਦੇ ਆ।
1: ਬਿਲਕੁਲ ਬਿਲਕੁਲ, ਇੱਕ ਹੋਰ ਵੀ ਫਾਇਦਾ ਨਾ, ਜਦੋਂ ਤੁਸੀਂ ਰੇਡੀਓ ਸੁਣ ਰਹੇ ਹੁੰਦੇ ਹੋ ਤਾਂ ਤੁਸੀਂ ਸਿਰਫ ਸੁਣ ਰਹੇ ਹੁੰਦੇ ਹੋ, ਤੁਹਾਨੂੰ ਕੰਮ ਨੀ ਛੱਡਣਾ ਪੈਂਦਾ ਦੇਖਣ ਵਾਸਤੇ।
2: ਨਹੀਂ ਜੀ ਨਹੀਂ ਜੀ, ਅੱਜ ਸਭ ਜਦੋਂ ਡਾਕਟਰ ਸਾਹਿਬ ਨਾਲ ਗੱਲਬਾਤ ਹੁੰਦੀ ਸੀ ਉਦੋਂ ਵੀ ਫੋਨ ਲਾਇਆ ਸੀ, ਮੇਰਾ ਗੋਡਾ ਦਰਦ ਕਰਦਾ ਜੀ, ਪਤਾ ਨੀ ਤਾਂ ਵੀ ਤਾਣੀ ਤੇ ਬੈਠੀ ਰਹਿੰਦੀ ਹੈ ਕਰਕੇ ਤਾਂ ਗੋਡੇ ਦਰਦ ਕਰਦੇ।
1: ਚਲੋ ਕੋਈ ਗੱਲ ਨੀ ਜੀ, ਉਹ ਵੀ ਪ੍ਰੋਗਰਾਮ ਦੁਬਾਰਾ ਤੋਂ ਸੁਣਦੇ ਰਹੋ, ਬਾਕੀ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਵੀ ਸਕਦੇ ਹੋ, ਖੈਰ ਕੋਈ ਗੱਲ ਨੀ। ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
2: ਜੀ ਓਕੇ
1: ਜੀ। ਸਰੋਤਿਓ, ਆਪਾਂ ਇਹਨਾਂ ਦੀ ਪਸੰਦ ਤੇ ਗੀਤ ਸੁਣਾਂਗੇ, ਤੇ ਜਿਹੜਾ ਗੀਤ ਬਾਕੀ ਰਹਿ ਗਿਆ ਉਹ ਅਸੀਂ ਜੋ ਬ੍ਰੇਕ ਹੋਏਗੀ ਸਾਡੀ ਖਬਰਾਂ ਵਾਲੀ ਉਸ ਤੋਂ ਬਾਅਦ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ, ਕਿਉਂਕਿ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕੋਈ ਵੀ ਗੀਤ ਅਸੀਂ ਕੱਟੀਏ ਨਾ, ਤੇ ਸੁਣ ਲੈਂਦੇ ਆਪਾਂ ਭੈਣ ਦੀ ਪਸੰਦ ਤੇ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾ ਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ 7:29 ਤੇ 32 ਸਕਿੰਟ ਦਾ। ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਖ਼ਬਰਾਂ ਦੇ ਲਈ ਕਰਦੇ ਹਾਂ ਚੰਦਪਲ ਇੰਤਜ਼ਾਰ ਤੇ 7:40 ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:44 ਦਾ ਹੋ ਗਿਆ ਜੀ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ, ਬੇਨਤੀ ਹੈ ਰੇਡੀਓ ਬੰਦ ਕਰ ਦਿਓ ਜੀ।
1: ਲੋ ਜੀ,
0: ਸਵਾਗਤ ਹੈ ਬਾਈ ਜੀ ਪ੍ਰੋਗਰਾਮ ਚ। ਆਪਣਾ ਨਾਮ ਦੱਸ ਦਿਓ ਜੀ, ਕੌਣ ਤੇ ਕਿੱਥੋਂ ਬੋਲਦੇ ਹੋ?
1: ਬੰਤਾ ਸਿੰਘ ਬੋਲਦਾ ਜੀ, ਪਿੰਡ ਜੋਧਪੁਰ ਪਾਖਰ ਤੋਂ
0: ਜੀ। ਤੇ ਬੰਤਾ ਬਾਈ ਜੀ, ਕਿਹੜਾ ਗੀਤ ਸੁਣਨਾ ਹੈ, ਕਿਹਨਾਂ ਦੀ ਆਵਾਜ਼ ਚ?
1: ਅਰਜੀਤ ਕੌਰ ਦਾ ਲਾ ਦਿਓ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਧੰਨਵਾਦ ਜੀ ਤੁਹਾਡਾ ਵੀ।

0: ਤੇ ਉਹ ਸਟੂਡੀਓ ਦੀ ਘੜੀ ਤੇ ਸਮਾਂ 7:48:25 ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਨਾਮ ਰਾਜਕੁਮਾਰ ਜੀ,
0: ਰਾਜਕੁਮਾਰ ਬਾਈ ਜੀ, ਗੀਤ ਕਿਹਨਾਂ ਦੀ ਆਵਾਜ਼ ਦੇ ਵਿੱਚ ਸੁਣਨਾ ਹੈ ਜੀ?
1: ਇਸ ਕੰਮ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦੇ
0: ਜੀ, ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਕੰਮ ਕਾਜ ਕੀ ਕਰਦੇ ਹੋ? ਰੇਡੀਓ ਲੈ ਕੇ ਵੀ ਆਉਂਦਾ ਕਿ ਨਹੀਂ, ਮੋਬਾਈਲ ਲੈ ਕੇ ਹੀ ਆਉਂਦੇ ਲੋਕ ਫਿਰ ਤੁਹਾਡੇ ਕੋਲੇ?
1: ਨਹੀਂ, ਰੇਡੀਓ ਮੈਂ ਦਿੱਤੇ ਆ ਜੀ।
0: ਹਾਂਜੀ
1: ਠੀਕ
0: ਹੈ, ਤੁਹਾਨੂੰ ਮਜ਼ਾਕ ਦੇ ਵਿੱਚ ਕਹਿ ਲਓ, ਹਾਸੇ ਦੇ ਵਿੱਚ ਕਹਿ ਲਓ, ਪੁੱਛ ਰਹੀ ਆ ਵੀ ਤੁਸੀਂ ਠੀਕ ਕਰਨਾ ਆਉਂਦਾ ਹੀ ਹੋਊਗਾ। ਹੁੰਦਾ ਕਦੇ ਏਦਾਂ ਕਿਸੇ ਨੇ ਆ ਕੇ ਕਿਹਾ?
1: ਕਈ ਵਾਰੀ ਬਾਹਰ ਨਰਮਾ ਨੁਰਮਾ ਚੁੱਕਣ ਵੀ ਗਏ ਹੁੰਦੇ ਆ, ਉੱਥੋਂ ਸੁਣ ਕੇ ਦਾਦੇ ਵੀ ਤੁਹਾਡੀ ਆਵਾਜ਼ ਨੂੰ ਸੁਣਿਆ ਸੀ।
0: ਸਰੋਤਿਓ, ਸੁਣਦੇ ਆਪਾਂ ਬਾਈ ਜੀ ਦੀ ਪਸੰਦ ਤੇ ਪ੍ਰੋਗਰਾਮ ਚ ਅਗਲਾ ਗੀਤ।

ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।

0: ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ ਠੀਕ 7:52 ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਕਰ ਲੈਂਦੇ ਹਾਂ। ਹੈਲੋ
1: ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ
0: ਜੀ। ਬਾਈ ਜੀ, ਓਨੇ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਆਪ ਜੀ ਨੂੰ। ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ ਤੇ ਕਿੱਥੋਂ ਬੋਲਦੇ ਹੋ?
1: ਕਿਆ ਬਾਤ ਆ ਭਾਈ, ਬਾਬਾ ਨਾਨਕ ਚੜ੍ਹਦੀ ਕਲਾ ਰੱਖੇ। ਮੈਂ ਤਾਂ ਭਾਈ ਪਿੰਡ ਮੌੜਕੁਰ ਦੇ ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ ਭਾਈ
0: ਜੀ। ਤੇ ਬਾਈ ਜੀ, ਗੀਤ ਕਿਹਨਾਂ ਦੀ ਆਵਾਜ਼ 'ਚ ਸੁਣਵਾ ਦਈਏ?
1: ਗੀਤ ਭਾਈ ਇੱਕ ਅਰਦਾਸ ਫਿਲਮ ਆਈ, ਉਹਦੇ ਵਿੱਚ ਉਹ ਹੈਗਾ ਜੀ, ਮੇਰੇ ਕਰੋ ਦਾਤਾ ਜੀ, ਇਹ ਗੀਤ ਸੁਣਾ ਦਿਓ ਭਾਈ
0: ਜੀ। ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਭਾਈ।
1: ਚੰਗਾ ਭਾਈ, ਬਾਬਾ ਨਾਨਕ ਚੜ੍ਹਦੀ ਕਲਾ ਰੱਖੇ, ਸਤਿ ਸ੍ਰੀ ਅਕਾਲ ਬੇਟਾ।

0: इस वेले तुसी सुन रहे हो मालवे दी शान स्रोतियां दी जुबान आकाशवाणी FM बठिंडा FM बैंड 101.1 MHz अते प्रसार भारती दी मोबाइल फोन ऐप न्यूज ऑन AIR ते।
1: जी स्रोतियों स्टूडियो दी घड़ी ते समा 7:56 ते 30 सेकंड दा।
2: एक होर स्रोता साडे नाल प्रोग्राम दे विच जुड़े ने जी ते प्रोग्राम दे विच आखरी कॉलर ने। स्वागत है जी प्रोग्राम शाम सुहानी च।
3: ਸਤ ਸ੍ਰੀ ਅਕਾਲ ਜੀ।
2: ਜੀ ਸਤ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
3: ਹਾਂ, ਨਾਮ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਂਬਲੀ, ਜ਼ਿਲ੍ਹਾ ਬਠਿੰਡੇ ਤੋਂ ਬੋਲਦਾ ਜੀ।
2: ਜੀ, ਤੇ ਗੀਤ ਵੀ ਦੱਸ ਦਿਓ ਬਾਈ ਜੀ, ਕਿਹੜਾ ਸੁਣਵਾ?
3: ਪਰਮਿੰਦਰ ਕੌਰ ਸੰਧੂ ਦਾ ਲਾ ਦਿਓ ਜੀ।
2: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ ਪ੍ਰੋਗਰਾਮ।
3: ਹਾਂ, ਲੋਕੜੀ ਦਾ ਫੁੱਲ ਨੱਚੇ ਢੋਲਦੇ ਨਗਾਰੇ ਉੱਤੇ, ਆ ਜਾ ਦਿੰਦੇ ਨੱਚੀਏ ਚੜ੍ਹ ਕੇ ਚਵਾਰਿਓ।
2: ਜੀ ਧੰਨਵਾਦ ਬਾਈ ਜੀ ਪ੍ਰੋਗਰਾਮ ਚ ਸ਼ਾਮਿਲ ਹੋਣ।
3: ਬਹੁਤ ਬਹੁਤ ਧੰਨਵਾਦ ਬੇਟਾ, ਗੁਰੂ ਭਲਾ ਕਰੇ, ਚਾਹੁੰਦੇ ਬਣਦੇ ਰਹੋ, ਲੰਬੀ ਆਜੂ।
2: ਧੰਨਵਾਦ।

ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਪ੍ਰੋਗਰਾਮ ਸਮਾਪਤ ਕਰਨ ਦੀ ਚਾਹਾਂਗੇ ਆਗਿਆ। ਨਮਸਕਾਰ।

ਨਿਊਜ਼ ਔਨ AIR ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 8:30 ਪੇਸ਼ ਹੈ ਪੰਜਾਬੀਆਂ ਦੀ ਰੂਹ ਨੂੰ ਖੁਰਾਕ ਦੇਣ ਵਾਲਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਇਸ

ਹੁਣੇ ਤੁਸੀਂ ਸੁਣਿਆ ਗੀਤ ਗੁਰਵਿੰਦਰ ਦੀ ਆਵਾਜ਼ ਦੇ ਵਿੱਚ। ਗੀਤ ਸੀ ਮਾਪੇ, ਅਤੇ ਇਸ ਦੀ ਪੇਸ਼ਕਸ਼ ਦਿੱਤੀ ਸੀ, ਸਾਨੂੰ ਮੈਸੇਜ ਦਿੱਤਾ, ਸੁਨੇਹਾ ਦਿੱਤਾ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸਾ ਅਤੇ ਬੈਬੀ ਕੈਰ ਵੀ ਇਸੇ ਗਾਣੇ ਨੂੰ ਪਸੰਦ ਕੀਤਾ ਜੀ। ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸਤਪਾਲ ਸਿੱਧੂ, ਹਰਨਾਮ ਸਿੱਧੂ ਅਤੇ ਮਹਿੰਦਰ ਤਿਵਾੜੀ ਜੀ। ਹਾਂਜੀ, ਪ੍ਰੋਗਰਾਮ ਦੇ ਵਿੱਚ ਅਗਲਾ ਜੋ ਸਾਨੂੰ ਵਟਸਐਪ ਸੁਨੇਹਾ ਪਹੁੰਚ ਗਿਆ ਹੈਗਾ, ਉਹ ਪਹੁੰਚਿਆ ਹੀ ਸਾਨੂੰ ਪ੍ਰਗਟ ਸਿੰਘ ਢਿੱਲੋਂ ਹੋਰਾਂ ਪਾਸੋਂ। ਇਹ ਪੇਸ਼ਕਰਤਾ ਨੂੰ ਨਮਸਕਾਰ ਕਹਿੰਦੇ ਨੇ ਜੀ। ਇਹਨਾਂ ਦੇ ਨਾਲ ਨੇ ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ, ਜਨਕ ਰਾਜ, ਨਛੱਤਰ ਸਿੰਘ, ਦਰਸ਼ਨ ਗਿੱਲ ਪਥਰਾਲਾ ਤੋਂ, ਬਲਦੇਵ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ। ਇਹ ਗੀਤ ਦੀ ਡਿਮਾਂਡ ਕਰ ਰਹੇ ਜੀ। ਆਓ ਸੁਣਦੇ ਇਹਨਾਂ ਦੀ ਪਸੰਦ ਦਾ ਗੀਤ।

ਇਸੇ ਗੀਤ ਦੀ ਪਰਵਾਇਸ਼ ਕੀਤੀ ਹੈ ਜੀ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਇਸ ਦੇ ਨਾਲ ਹੋਰ ਵੀ ਸਾਡੇ ਜਿਹੜੇ ਸਰੋਤੇ ਹੈਗੇ ਇਸ ਗੀਤ ਨੂੰ ਪਸੰਦ ਕੀਤਾ, ਜਿਨ੍ਹਾਂ ਨੇ ਫਰਮਾਇਸ਼ ਕੀਤੀ ਹੈ ਜਿਨ੍ਹਾਂ ਨੇ ਇਸ ਗੀਤ ਦੀ। ਪਿੰਡ ਬਲਾੜ ਵਿੰਝੂ ਤੋਂ ਜੀ ਹਰਬੰਸ ਸਿੰਘ ਬਰਾੜ, ਸੁਰ ਗਾਬਦੀਪ, ਗੁਰ ਸਾਹਿਬ ਰਾਜ, ਪਿੰਡ ਲਾਲ ਬਾਈ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਭਗਵਾਨਗੜ੍ਹ ਭੁੱਖੇਵਾਲੀ ਤੋਂ ਬਲਦੇਵ ਸਿੰਘ, ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ, ਪਿੰਡ ਲੋਪੋ ਲਹਿਰੀ ਤੋਂ ਗੁਰਮੀਤ ਸਿੰਘ, ਪਿੰਡ ਲਾਲ ਬਾਈ ਤੋਂ ਤੇਜਾ ਸਿੰਘ ਸਵਾਮੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਹਨ ਜੀ। ਅਤੇ ਉਹ ਸੁਣ ਰਹੇ ਹਾਂ ਆਪਾਂ ਇਹਨਾਂ ਦੀ ਪਸੰਦ ਦਾ ਗੀਤ।

ਅਗਲਾ ਸੁਨੇਹਾ ਜੀ ਬਲਦੇਵ ਸਿੰਘ, ਮਿੱਠੂ ਸਿੰਘ, ਕਾਲਾ ਸਿੰਘ, ਧਰਮਿੰਦਰ ਸਿੰਘ, ਗੁਰਮੇਲ ਸਿੰਘ ਫੌਜੀ ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਜ਼ਿਲ੍ਹਾ ਬਠਿੰਡਾ ਤੋਂ। ਇਹਦੇ ਨਾਲ ਸਾਡੇ ਅਗਲੇ ਸਰੋਤੇ ਨੇ ਜੀ, ਜੋ ਇਹ ਗੀਤ ਦੀ ਪਸੰਦ ਸਾਨੂੰ, ਜਿਨ੍ਹਾਂ ਨੇ ਇਸ ਗੀਤ ਦੀ ਪਸੰਦ ਭੇਜੀ ਹੈ। ਹਾਂਜੀ, ਰੋਬਿਨ ਸਿੰਘ ਮਾਹੀ ਨੰਗਲ ਤੋਂ, ਗੁਰਲਾਲ ਸਿੰਘ ਮਾਹੀ ਨੰਗਲ ਤੋਂ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀ ਨੰਗਲ ਤੋਂ, ਬੱਬੂ ਟੇਲਰ ਜਸਵੀਰ ਮਾਹੀ, ਅਗਲੇ ਸਰੋਤੇ ਨੇ ਸਾਡੇ ਜਿਨ੍ਹਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ, ਸਤੀਸ਼ ਕੁਮਾਰ ਬਾਂਸਲ ਪਿੰਡ ਸਵੰਤ ਖੇੜਾ, ਅਗਲੇ ਸਰੋਤੇ ਨੇ ਜੀ ਸਾਡੇ ਜਿਨ੍ਹਾਂ ਨੇ ਪੰਜ ਪਾਣੀਆਂ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ, ਗੁਰਮੀਤ ਸਿੰਘ ਬਰਾੜ ਬਿਸ਼ਨੰਦੀ ਰੋਡ ਜੈਤੋ ਜ਼ਿਲ੍ਹਾ ਫਰੀਦਕੋਟ ਤੋਂ। ਪੰਜ ਪਾਣੀਆਂ ਦੇ ਗੀਤ ਸੁਣਨ ਦੇ ਲਈ ਅਗਲੇ ਜਿਹੜੇ ਸਾਡੇ ਸਰੋਤੇ ਨੇ ਜਿਨ੍ਹਾਂ ਨੇ ਆਪਣਾ ਸੁਨੇਹਾ ਭੇਜਿਆ ਜੀ, ਪਿੰਡ ਤੇਜਾ ਮੋਹਰੀ ਅੰਬਾਲਾ ਤੋਂ ਬੰਸੀ ਲਾਲ, ਗੰਗਾ ਰਾਮ, ਬਲਦੇਵ ਸਿੰਘ,

0: ਕੰਮ ਨੂੰ ਖਤਮ ਕਰਨ ਦੀ।
1: ਪੰਜ ਪਾਣੀਆਂ ਦੇ ਗੀਤ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਜਸਵਿੰਦਰ ਕੌਰ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:44 ਤੇ 40 ਸਕਿੰਟ ਦਾ। ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ ਰਾਤ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: cooperation to ensure free and open Indo-Pacific, also ink deal for supply of uranium from Australia. Prime Minister Narendra Modi says India aspires to be one of the world's top three economies driven by the motto of Grow More, Achieve More, addresses Indian diaspora in Melbourne. National Commission for Women forms a high-level expert committee to review regulatory framework and laws governing IVF clinics. Government waives basic customs duty on key components used in electronic devices to promote their domestic production. Iran accuses US of conducting airstrike near Bushehr nuclear power plant, attacks US bases in Bahrain, Kuwait and Qatar, and in FIFA World Cup, France to face Morocco in the first quarterfinal at Boston in US tonight. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 9:15 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਅੰਤਰਗਤ ਤੁਸੀਂ ਸੁਣੋਗੇ 9:15 ਪ੍ਰੋਗਰਾਮ ਆਪਕੇ ਲਈ, 9:30 ਪ੍ਰੋਗਰਾਮ ਛਾਇਆ ਗੀਤ, ਰਾਤ 10:00 ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ ਤੇ ਰਾਤ 10:30 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:20 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ ਸਵੇਰੇ